Harnama Har Rang Hai Har Rang Majithe Rang Gur Trutthe Har Rang Chadeya Phir Bahur Naho Vipam Mere Man Har Naam Ram Naam Kar Rang ਗੁਰ ਤੁੱਠੇ ਹਰ ਉਪਦੇਸਿਆ ਹਰ ਭੇਟਿਆ ਰਾਉ ਨਿਸੰਗ ਪਹਿਲੀਆਂ ਚਾਰ ਪੰਕਤੀਆਂ ਅੱਜ ਦੇ ਇਸ ਪਾਵਨ ਸ਼ਬਦ ਦੀਆਂ ਜੇ ਆਪਾਂ ਕਮਾ ਲਈਏ ਮਨ ਨੂੰ ਰੰਗ ਲਈਏ ਤੇ ਮਿਲਾਪ ਹੋ ਜਾਏਗਾ ਹਰ ਭੇਟਿਆ ਰਾਉ ਨਿਸੰਗ ਨਿਸੰਗ ਹੁੰਦਾ ਕੋਈ ਸ਼ੱਕ ਦੀ ਗੱਲ ਨਹੀਂ ਰਹੂਗੀ ਸੱਚੀ ਮੁੱਚੀ ਦੇਖੋ ਕਿੰਨੀ ਗਰੰਟੀ ਦਿੱਤੀ ਸਤਿਗੁਰਾਂ ਨੇ ਹਰੇਕ ਸ਼ਬਦ ਦੇ ਵਿੱਚ ਹਰੇਕ ਚ ਪਰ ਅਸੀਂ ਸਿੱਖਦੇ ਨਹੀਂ ਗਏ ਹਰ ਥਾਂ ਤੇ ਇਹੋ ਦੱਸਿਆ ਵਾ ਮੁੰਦ ਇਆਣੀ ਮਨ ਮੁਖੀ ਇਹ ਸਾਡੀ ਸੁਰਤੀ ਨੂੰ ਇਆਣੀ ਕਿਹਾ ਇਆਣੀ ਦੀ ਜਿਹਨੂੰ ਪਤਾ ਹੀ ਨਾ ਹੋਵੇ ਕਿਉਂਕਿ ਪੰਜਾਂ ਚੋਰਾਂ ਦੇ ਨਾਲ ਰਲ ਗਈ ਉਹਨਾਂ ਨੇ ਆਪਣਾ ਰੰਗ ਚਾੜਤਾ ਮਾਇਆ ਦਾ ਮੁੰਦ ਇਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਕਹਿੰਦੇ ਹਰ ਪ੍ਰਭ ਚੇਤਨ ਆਇਓ ਮਨ ਦੂਜਾ ਭਾਓ ਸਹਿਲੰਗ ਦੂਜਾ ਭਾਓ ਕੀ ਆ ਆਪਾਂ ਕਈ ਵਾਰੀ ਸਮਝਿਆ ਵੀ ਦੋ ਹੀ ਆ ਗੁਰਬਾਣੀ ਚ ਗਿਆਨ ਇੱਕ ਪਾਸੇ ਵਾਹਿਗੁਰੂ ਤੇ ਉਸਦਾ ਨਾਮ ਆ ਦੂਜੇ ਪਾਸੇ ਮਾਇਆ ਤੇ ਮਾਇਆ ਦੇ ਪੰਜ ਦੂਤ ਆ ਪੰਚ ਦੂਤ ਮਿਲ ਪਿਰੋਂ ਵਿਛੋੜੀ ਸਾਡੀ ਸੁਰਤੀ ਨੂੰ ਵਿਛੋੜਨ ਵਾਲੇ ਕੌਣ ਆ ਇਸ ਦੇਹੀ ਅੰਦਰ ਪੰਜ ਚੋਰ ਵਸੇ ਉਹਨਾਂ ਦੀ ਪ੍ਰੋਬਲਮ ਹੈ ਤੇ ਜਿਹਨੂੰ ਨਹੀਂ ਪਤਾ ਸਾਡੀ ਸੁਰਤੀ ਕਹਿ ਤਾ ਚਾਹੇ ਮਨ ਨੂੰ ਕਹਿ ਦਿੱਤਾ ਮਨਮੁਖ ਉਹ ਫਿਰ ਕੋਸ਼ਿਸ਼ ਨਹੀਂ ਕਰਦੇ ਵੀ ਇਹ ਮਾਇਆ ਦਾ ਰੰਗ ਲਾ ਦਈਏ ਤੇ ਸਤਿਗੁਰਾਂ ਤੇ ਕਿਹਾ ਸਰੰਜਾਮ ਲਾਗ ਭਵਜਲ ਤਰਨ ਕੇ ਭਵਜਲ ਨਹੀਂ ਤਰ ਸਕਦੇ ਹੋ ਭਵਜਲ ਕਿਹਾ 84 ਲੱਖ ਜੂਨਾਂ ਨੂੰ ਸਰੰਜਾਮ ਦਾ ਪ੍ਰਬੰਧ ਕਰ ਲੈ ਸਰੰਜਾਮ ਲਾਗ ਭਵਜਲ ਤਰਨ ਕੇ ਜਨਮ ਬਿਰਥਾ ਜਾਤ ਰੰਗ ਤੇ ਸਤਿਗੁਰੂ ਕੀ ਕਹਿੰਦੇ ਆ ਕਿਹੜਾ ਰੰਗ ਚਾਹਣਾ ਕਾਇਆ ਰੰਗਣ ਜੇਥੀਏ ਪਿਆਰੇ ਪਾਈਏ ਨਾਉ ਮਜੀਠ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੇਟ ਜਿਨਕੇ ਚੋਲੇ ਇਹ ਮਨ ਦੇ ਚੋਲੇ ਦੀ ਗੱਲ ਕਰ ਰਹੇ ਰਤੜੇ ਪਿਆ ਕੰਤ ਤਿੰਨਾ ਕੇ ਪਾਸ ਪਰ ਸਤਿਗੁਰੂ ਹੁਣ ਕੀ ਕਹਿ ਰਹੇ ਹੈ ਵੀ ਹੈ ਤੇ ਘਰ ਦੇ ਵਿੱਚ ਹੀ ਆ ਇਹਨੂੰ ਗਿਆਨ ਨਹੀਂ ਰਿਹਾ ਸਾਡੀ ਸੁਰਤੀ ਭੁੱਲ ਗਈ ਸਭਨਾ ਕਾ ਸ਼ੋ ਏਕ ਹੈ ਸ਼ੋ ਹੁੰਦਾ ਖਸਮ ਸਾਡੀਆਂ ਸਾਰੀਆਂ ਸੁਰਤੀਆਂ ਦਾ ਇੱਕੋ ਹੀ ਖਸਮ ਹੈ ਅਤੇ ਸਾਰੇ ਅੰਦਰ ਵੀ ਹੈ ਅਤੇ ਬਾਹਰ ਵੀ ਆ ਅੰਤਰ ਵਸੇ ਬਾਹਰ ਵੀ ਉਹੀ ਕਿਤੇ ਸਭਨਾ ਕਾ ਸ਼ੋ ਏਕ ਹੈ ਸਦ ਹੀ ਰਹੇ ਹਜ਼ੂਰ ਨਾਨਕ ਹੁਕਮ ਨਾ ਮੰਨਈ ਅਤੇ ਘਰ ਹੀ ਅੰਦਰ ਦੂਰ ਇਹ ਹੁਕਮ ਤੋਂ ਆਕੀ ਹੋ ਗਈ ਆ ਪੰਜਾਂ ਚੋਰਾਂ ਨੇ ਇਹਨੂੰ ਹੁਕਮ ਤੋਂ ਆਕੀ ਕਰ ਦਿੱਤਾ ਉਹਨੂੰ ਅਤੇ ਜਦੋਂ ਫਿਰ ਇਹਨੂੰ ਗੁਰਮੁਖ ਸਖੀਆਂ ਮਿਲਦੀਆਂ ਨੇ ਹੈ ਨਾ ਉਹ ਫਿਰ ਇਹਨੂੰ ਦੱਸਦੀਆਂ ਇਹ ਅੰਨੜੀਏ ਮਾਨੜਾ ਕਾਏ ਕਰੇ ਆਪਣੜੇ ਘਰ ਹਰ ਰੰਗੋ ਕੀ ਨਾ ਮਾਣੇ ਭੈਟੀਆਂ ਦੇ ਸੜਾਈਆਂ ਨੈਣੀ ਭਾਵ ਕਾ ਕਰ ਸ਼ਿੰਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾਂ ਸ਼ੋ ਕਰੇ ਪਿਆ ਪਰ ਫਿਰ ਕੀ ਕਿਹਾ ਇਆਣੀ ਬਾਲੀ ਇੱਥੇ ਵੀ ਇਹੋ ਕਿਹਾ ਮੁੰਦ ਇਆਣੀ ਮਨਮੁਖੀ ਕਿਤੇ ਜੰਮਣ ਮਰਨ ਤੋਂ ਤੂੰ ਨਿਕਲ ਸਕਦੀ ਹੈ ਸੁਰਤੀ ਨੂੰ ਇਆਣੀ ਬਾਲੀ ਕਿਆ ਕਰੇ ਜਾਂ ਧਨ ਕੰਤ ਨਾ ਭਾਵੇ ਕਰਨ ਪਲਾ ਕਰੇ ਵੋ ਤੇਰੇ ਸਾਧਨ ਮਿਹਨਤ ਹੁਣ ਆਪਾਂ ਇਹ ਮੰਨ ਲੈਣਾ ਵਾ ਵੀ ਸਾਡੇ ਵੱਡੇ ਭਾਗ ਆ ਜਿਹੜੇ ਸਤਿਗੁਰ ਦੀ ਸ਼ਰਨ 'ਚ ਆ ਜਾਂਦੇ ਵਡਭਾਗੀ ਹਰ ਸੰਗਤ ਪਾਵੇ ਭਾਗਹੀਣ ਭ੍ਰਮ ਅਤੇ ਇੱਥੇ ਹੁਣ ਕੋਈ ਰੋਕ ਨਹੀਂ ਸਕਦਾ ਤੁਹਾਨੂੰ ਮਿਲਾਪ ਤੋਂ ਕਿਉਂਕਿ ਤੁਸੀਂ ਗਿਆਨ ਲੈ ਕੇ ਉਹ ਕਰ ਲੈਣਾ ਵਾ ਜੋ ਗੁਰੂ ਕਹਿ ਰਹੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਤੁਸੀਂ ਕੀ ਕਿਹਾ ਫਿਰ
ਕਿ ਮਾਇਆ ਦਾ ਰੰਗ ਕਿੱਦਾਂ ਲਾਉਣਾ ਹੈ। ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤਨ ਭਾਵੇ ਚੋਲੜਾ ਪਿਆਰੇ, ਕਿਉਂ ਧਨ ਸੇਜੇ ਜਾਏ। ਫਿਰ ਤੁਹਾਡੀ ਗੱਲ ਆ ਗਈ, ਕਿਤੇ ਹਉਂ ਕੁਰਬਾਨੇ ਜਾਊਂ ਮਿਹਰਬਾਨਾ, ਹਉਂ ਕੁਰਬਾਨੇ ਜਾਊਂ, ਹਉਂ ਕੁਰਬਾਨੇ ਜਾਊਂ, ਤਿੰਨਾ ਕਿ ਲੈਣ ਜੋ ਤੇਰਾ ਨਾਉਂ, ਤਿੰਨਾ ਕਿ ਹਉਂ ਸਦ ਕੁਰਬਾਨੇ। ਉਹ ਕਿੱਡਾ ਸੋਹਣਾ ਤਰੀਕਾ ਦੱਸਿਆ ਸਤਿਗੁਰਾਂ ਗੁਰਬਾਣੀ 'ਚ ਕਿ ਤੁਸੀਂ ਹੁਣ ਕੀ ਕਰੋ। ਕਹਿੰਦੇ ਹਮ ਮੈਲ ਭਰੇ ਦੋ ਚਾਰੀਆ, ਹਰ ਰੱਖੋ ਅੰਗੀ ਅੰਗ। ਫਿਰ ਹਰੀ ਦੇ ਅੱਗੇ ਅਰਦਾਸ ਕਰਨੀ ਹੁੰਦੀ ਹੈ ਵੀ ਅਸੀਂ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੇ ਬਿਖ ਖਾਈ, ਮਾਇਆ ਮੂੰਹ ਭਰਮ ਪੈ ਪੂਲੇ, ਸੁਤਦਾਰਾ ਸਿਉਂ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੈ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਂਟ ਕੀਰਤ ਕੀ ਗੁਰੂ ਰਾਮਦਾਸ। ਵੇਖੋ ਗੁਰੂ ਰਾਮਦਾਸ ਜੀ ਨੇ ਅੱਜ ਬਖਸ਼ਿਸ਼ ਕੀਤੀ ਹੈ, ਉਹ ਸਾਨੂੰ ਤਰੀਕਾ ਦੱਸ ਰਹੇ ਨੇ, ਆਪਾਂ ਸ਼ਰਨ 'ਚ ਆ ਗਏ। ਉਹਨਾਂ ਨੇ ਵੀ ਇੱਦਾਂ ਕੀਤਾ ਸੀ, ਗੁਰੂ ਰਾਮਦਾਸ ਜੀ ਨੇ ਗੁਰੂ ਅੰਗਦ ਦੇ ਗੁਰੂ ਅਮਰਦਾਸ ਜੀ ਤੋਂ ਗੁਰਮੰਤਰ ਲਿਆ ਸੀ ਔਰ ਇੰਨੀ ਕਮਾਈ ਕੀਤੀ ਅਤੇ ਸਵਾਰੇ ਗਏ, ਜਿਹਨੇ ਸਿਰਿਆ ਤਿੰਨੇ ਸਵਾਰਿਆ। ਅਤੇ ਫਿਰ ਕਰਾਮਾਤ ਹੋ ਜਾਂਦੀ ਜਦੋਂ ਮਹਾਰਾਜ ਅੰਦਰੋਂ ਸਤਿਗੁਰ ਪ੍ਰਗਟ ਹੋ ਜਾਂਦੇ, ਨਾਮ ਪ੍ਰਗਟ ਹੋ ਜਾਂਦਾ, ਨਾਮ ਦਾ ਰੰਗ ਲੱਗ ਜਾਂਦਾ, ਫਿਰ ਵਾਹਿਗੁਰੂ ਅੰਦਰੋਂ ਪ੍ਰਗਟ ਹੋ ਜਾਂਦੇ, ਇਸੇ ਸਰੀਰ ਨੂੰ ਧਾਰਨ ਕਰ ਲੈਂਦੇ, ਆਪ ਸਿਰਜਣ ਹਾਰੇ ਧਾਰੇ। ਅਤੇ ਫਿਰ ਆਪਾਂ ਤਾਂ ਹੀ ਨਮਸਕਾਰ ਕਰਦੇ ਹਾਂ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ, ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਲ। ਕਿਉਂਕਿ ਉਹਨਾਂ ਨੇ ਆਹ ਲੱਭ ਲੋਭ ਹੀ ਕੱਢੇ ਸੀ, ਲੱਭ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਧ ਸਾ ਪਰਿਵਾਰ। ਇਹਨਾਂ ਦਾ ਬਹੁਤ ਵੱਡਾ ਪਰਿਵਾਰ ਹੈ ਸਾਡੇ ਅੰਦਰ, ਜਿਹੜਾ ਤੁਸੀਂ ਪੜ੍ਹਦੇ ਹੋ ਨਾ, ਕਿਉਂ ਲੀਜੇ ਗੜ ਬੰਕਾ ਪਾਈ, ਦੋਵਰ ਕੋਟ ਔਰ ਤੇਵਰ ਖਾਈ, ਪਾਂਚ ਪੱਚੀਸ, ਇਹ ਪੰਜ ਤੇ ਮੇਨ ਨੇ, ਇਹਨਾਂ ਦੀਆਂ ਬ੍ਰਾਂਚਾਂ ਬਹੁਤ ਹੈ। ਮੋਹ ਮਦ ਮਤਸਰ ਆਡੀ ਪਰਬਲ ਮਾਇਆ, ਇਹ ਮਾਇਆ ਦੇ ਦੂਤ ਹੈ, ਪੰਜੇ ਪੁੱਤ ਨੇ ਮਾਇਆ ਦੇ, ਜਿਵੇਂ ਆਪਾਂ ਪੜ੍ਹਦੇ ਵੀ ਹਾਂ, ਪੰਚ ਦੂਤ ਜਣੇ ਇੱਕ ਮਾਈ, ਮਾਈ ਮਾਇਆ ਨੂੰ ਗਿਆ। ਕਹਿੰਦੇ ਜਨ ਗਰੀਬ ਕਾ ਜੋਰ ਨਾ ਪਹੁੰਚੇ, ਕਹਾਂ ਕਰੋ ਰਗੁਰਾਇਆ, ਕਾਮ ਕਵਾੜੀ ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ ਮਹਾਂ ਬੱਡ ਦੁੰਦਰ, ਅਤੇ ਮਨ ਮਵਾਸੀ ਰਾਜ। ਮਨ ਵੀ ਆਖੀ ਹੋਇਆ ਉਹਨਾਂ ਦੇ ਨਾਲ ਰਲਿਆ ਫਿਰਦਾ। ਫਿਰ ਸਤਿਗੁਰੂ ਅੱਗੇ ਦੱਸਦੇ ਨੇ ਵੀ ਕਿੱਦਾਂ ਦੇ ਇਹਨਾਂ ਕੋਲ ਸ਼ਸਤਰ ਨੇ, ਕਿੱਦਾਂ ਦੇ ਇਹਨਾਂ ਨੇ ਸਵਾਦ ਸੁਨਾਹ ਟੋਪ ਮਮਤਾ ਕੋ, ਹੈਲਮਟ ਵੀ ਪਾਇਆ ਮੋਹ ਮਾਇਆ ਦਾ, ਕਬੁੱਧ ਕਮਾਨ ਚੜ੍ਹਾਈ, ਭੈੜੀ ਮੱਤ ਵਾਲੇ ਕਮਾਨ ਨੇ ਇਹਨਾਂ ਕੋਲ, ਤ੍ਰਿਸ਼ਨਾ ਤੀਰ ਰਹੇ ਤਨ ਫਿੱਤਰ, ਇਉਂ ਗੜ ਲਿਆ ਇਹਨਾਂ ਨੇ ਵੀ ਉਹ ਜਿਹੜੇ ਫੁਰਨੇ ਚੱਲਦੇ ਆ ਉਹ ਉਹਨਾਂ ਦੇ ਹਥਿਆਰ ਨੇ, ਤੀਰ ਨੇ। ਅਤੇ ਫਿਰ ਸਤਿਗੁਰੂ ਸਾਨੂੰ ਤਰੀਕਾ ਦੱਸਦੇ ਵੀ ਤੁਸੀਂ ਵੀ ਯੁੱਧ ਕਰੋ ਉਹਨਾਂ ਨਾਲ, ਕੀ ਕਰੋ, ਤੁਸੀਂ ਵੀ ਆਪਣੀਆਂ ਫੌਜ ਇਕੱਠੀ ਕਰੋ, ਸੰਤ ਸੰਗ ਲੈ ਚੜ੍ਹਿਓ ਸ਼ਿਕਾਰ, ਤੁਸੀਂ ਵੀ ਸ਼ਿਕਾਰ ਕਰ ਲਓਗੇ ਇਹਨਾਂ ਦਾ, ਕੋਈ ਦੁਨਿਆਵੀ ਹਥਿਆਰ ਨਹੀਂ ਵਰਤਣਾ ਪੈਣਾ, ਕੋਈ ਘੋੜਾ ਨਹੀਂ ਵਰਤਣਾ ਪੈਣਾ। ਮਿਰਗ ਕਿਹਾ ਇਹਨਾਂ ਨੇ, ਪਾਪੜਿਆਂ ਪਛਾੜ ਬਾਣ ਸਚਾਵਾ, ਸੰਨ ਕੇ ਮਾਰਿਆ ਕਰੋ ਉਹਨਾਂ ਦੇ ਬਾਣ। ਬਾਣ ਨੂੰ ਕਿਹਾ ਗੁਰਮੰਤਰ, ਗੁਰਮੰਤਰੜਾ ਚਿਤਾਰ, ਚਿਤਾਰ ਹੁੰਦਾ ਚਿੱਤ ਲਾ ਕੇ ਜਪਣ, ਨਾਨਕ ਦੁੱਖ ਨਾ ਥੀ ਵੇ, ਏਕ ਚਿੱਤ ਜੇ ਕਿਸੇ ਨੂੰ ਪਿਆ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ, ਆਓ ਆਪਾਂ ਗੋਲੀ ਚਲਾਈਏ। ਫਿਰ ਇਹ ਅੱਖਾਂ ਬੰਦ ਕਰਕੇ ਨਿਸ਼ਾਨਾ ਲੱਗਦਾ ਅੰਤਰਗਤ, ਮਨ ਨੂੰ ਫੜੀ ਬੈਠੇ ਕੰਨਾਂ 'ਚ, ਕੰਨਾਂ 'ਚ ਛਡਾਓ ਇਹਨੂੰ ਪੰਜਾਂ ਕੋਲੋਂ,

Grew,

Grew.

그를 의아

ਹੈ ਮਾਇਆ ਦਾ ਰੰਗ ਲਾਉਣ ਦਾ ਤਰੀਕਾ ਜਿਹੜਾ ਪੰਜਾਂ ਚੋਰਾਂ ਨੇ ਸਾਡੇ ਮਨ 'ਤੇ ਚੜ੍ਹਾਇਆ। ਗੁਰਬਾਣੀ 'ਚ ਲਿਖਿਆ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਦੇ ਨਾਲ ਚਲਾ ਰਹੇ ਹੋ ਜੀ, ਮਨ 'ਤੇ ਵੱਜ ਰਿਹਾ ਪਰ ਲੱਗੇ ਰਹਿਣਾ ਵਾ, ਐਡੀ ਛੇਤੀ ਇਹ ਧੁੱਪਦਾ ਨਹੀਂ ਗਾ। ਕਈ ਜਨਮਾਂ ਦੀ ਤੇ ਮੈਲ ਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ, ਕਾਲਾ ਹੋਇਆ ਖੰਨਲੀ ਧੋਤੀ ਉੱਜਲਣਾ ਜੇ ਸੌ ਧੋਣ। ਪਰ ਇਹ ਐਸਾ ਨਾਮ ਦਾ ਸਾਬਣ ਆ ਨਾ, ਬੜੀ ਛੇਤੀ ਧੋ ਦਿੰਦਾ। ਪਰ ਜੇ ਤੁਸੀਂ ਲੱਗੇ ਰਹੇ ਸੱਤ ਸੰਤੋਖ ਲੈ ਲੜਨੇ ਲੱਗ, ਇਹਨਾਂ ਨਾਲ ਯੁੱਧ ਕਰਦੇ ਰਹਿਣਾ ਤੁਸੀਂ। ਖਾਲਸਾ ਸੋ ਜੋ ਚੜ੍ਹੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਚੰਗ। ਸੱਤ ਸੰਤੋਖ ਨੇ ਲੜਨੇ ਲੱਗਾ, ਆਪਾਂ ਕਹੀ ਨਹੀਂ ਥੋੜ੍ਹਾ ਜਿਹਾ ਜੱਪ ਕੇ ਨਾ ਫਿਰ ਥੱਕ ਜਾਂਦੇ ਹਾਂ। ਸੱਤ ਸੰਤੋਖ ਲੈ ਲੜਨੇ ਲੱਗਾ, ਤੋੜੇ ਦੋਵੇਂ ਦਰਵਾਜ਼ਾ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੇ। ਪਕੜਿਓ ਗੜਕੋ ਰਾਜਾ, ਆਪਾਂ ਛਡਾ ਲੈਣਾ ਇਹਨੂੰ। ਭਗਵਤ ਭੀੜ, ਭਗਤਾਂ ਦੀ ਭੀੜ ਇਕੱਠੀ ਹੋ ਜਾਵੇ ਤੇ ਚੋਂ ਸ਼ਕਤੀ ਨਿਕਲਦੀ ਸਿਮਰਨ ਦੀ। ਭਗਵਤ ਭੀੜ ਸ਼ਕਤ ਸਿਮਰਨ ਕੀ, ਕੱਟੀ ਕਾਲ ਭੈ ਫਾਂਸੀ ਦਾਸ ਕਬੀਰ। ਚੜ੍ਹਿਓ ਗੜ ਉੱਪਰ, ਇਹ ਨੌਂ ਦਰਾਂ ਤੋਂ ਉੱਪਰ ਚਲ ਗਿਆ ਜਿੱਥੇ ਰੰਗ ਹਰ ਨਾਮ ਰੰਗ ਨਾਲ ਭਰਿਆ ਪਿਆ ਵਾ ਖੂਹ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਉਹਨੂੰ ਅੰਮ੍ਰਿਤ ਨਾਮ ਵੀ ਕਿਹਾ, ਉਹਨੂੰ ਹਰ ਰੰਗ ਵੀ ਕਿਹਾ, ਨਾਮ ਰੰਗ ਵੀ ਕਿਹਾ। ਸਾਡੇ ਅੰਦਰ ਨਿੱਜ ਘਰ ਮਹਿਲ ਦੇ ਵਿੱਚ ਇਹ ਖੂਹ ਭਰਿਆ, ਅੰਤਰ ਖੂਟਾ ਅੰਮ੍ਰਿਤ ਭਰਿਆ, ਅਤੇ ਤੁਸੀਂ ਸੰਗਤ ਦਾ ਆਸਰਾ ਲੈ ਕੇ ਉੱਥੇ ਪਹੁੰਚ ਗਏ। ਕਿਉਂਕਿ ਮਨ ਜਿੰਨਾ ਚਿਰ ਨਿਰਮਲ ਨਹੀਂ ਇਹ ਦਸਵੇਂ ਦੁਆਰ 'ਚ ਨਹੀਂ ਜਾਂਦਾ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਰਮ ਭਰਮ ਆਵੇ ਮੂੜਾ ਬਾਰ ਬਾਰ। ਇਹ ਨੌਂ ਦਰਿਆਂ ਨੂੰ ਛੱਡਦਾ ਨਹੀਂ, ਪਰ ਤੁਸੀਂ ਫਿਰ ਇਹਨੂੰ ਨਿਰਮਲ ਕਰ ਲਿਆ, ਨੌਂ ਦਰ ਠਾਕੇ ਠਾਕਣਾ ਦਾ ਰੋਕ ਲਿਆ। ਜਿੱਥੇ ਧਾ ਕੇ ਜਾਂਦਾ ਸੀ, ਕਦੀ ਅੱਖਾਂ 'ਚੋਂ ਬਾਹਰ ਵਹਿੰਦਾ ਸੀ, ਕੰਨਾਂ 'ਚੋਂ ਬਾਹਰ ਨੂੰ ਸੁਣਦਾ ਸੀ, ਨੌਂ ਦਰ ਠਾਕੇ ਧਾਵਤ ਰਹਾਏ ਦਸਵੇਂ ਨਿੱਜ ਘਰ ਵਾਸਾ ਪਾ। ਉੱਥੇ ਅਨਹਦ ਸ਼ਬਦ, ਉਹਨੂੰ ਅਨਹਦ ਸ਼ਬਦ ਕਿਹਾ ਨਾਮ ਨੇ, ਜਿਹਨੇ ਰੰਗ ਲਾਉਣਾ ਤੁਹਾਡੇ ਫਿਰ ਮਨ ਨੂੰ ਫਿਰ ਸੁਣਨ ਲੱਗ ਪੈਂਦਾ। ਉੱਥੇ ਅਨਹਦ ਸ਼ਬਦ ਵੱਜਿਆ ਦਿਨ ਰਾਤੀ, ਭਾਵੇਂ ਟੁੱਟੀ ਗੰਢੀ ਗਈ, ਉਹ 'ਚ ਧਿਆਨ ਲਾ ਲਓ ਅਤੇ ਉਹ ਰੰਗ ਚੜ੍ਹਨਾ ਸ਼ੁਰੂ ਹੋ ਜਾਣਾ ਤੁਹਾਡੇ। ਜੇ ਧਿਆਨ ਲਾ ਲਿਆ ਨਾ ਉਸ ਨਾਮ ਦੇ ਵਿੱਚ, ਗਗਨੰਤਰ ਵਾਸਿਆ ਗੁਣ ਪ੍ਰਗਾਸਿਆ ਗੁਣ ਮੈਂ ਗਿਆਨ ਧਿਆਨ। ਪਹਿਲਾਂ ਤਾਂ ਗਿਆਨ ਲਓ ਨਾ ਵੀ ਸਾਨੂੰ ਪਤਾ ਵੀ ਹੋਵੇ ਵੀ ਕਿੱਥੇ ਆ ਨਾਮ। ਨਾਮ ਮਨ ਭਾਵੇ ਜਦੋਂ ਸੁਣਨ ਲੱਗ ਪੈਂਦਾ, ਬੜਾ ਸੋਹਣਾ ਲੱਗਦਾ, ਬੜਾ ਚੰਗਾ ਲੱਗਦਾ। ਵਾਹਿਗੁਰੂ ਬੋਲ ਰਿਹਾ ਕਹੇ ਕਹਾਵੇ, ਪਰਮ ਤੱਤ 'ਚੋਂ ਨਾਮ ਤੱਤ ਪ੍ਰਗਟ ਹੋ ਰਿਹਾ। ਤੱਤੋਂ ਤੱਤ ਬਖਾਨ, ਉਹਨੂੰ ਕਹਿੰਦੇ ਸ਼ਬਦ ਗੁਰੂ। ਨਾਮ ਨੂੰ ਕੀ ਕਿਹਾ ਜੀ, ਸ਼ਬਦ ਗੁਰ ਪੀਰਾ, ਗੈਰ ਗੰਭੀਰ ਆ, ਜਿਹਨੇ ਗੈਰ ਗੰਭੀਰ ਨਾਲ ਮਿਲਾ ਦੇਣਾ ਤੁਹਾਨੂੰ। ਬਿਨ ਸ਼ਬਦੇ ਜਗ ਬੌਰਾਨ ਕਮਲਾ, ਬਿਨ ਨਾਵੇਂ ਜਗ ਕਮਲਾ ਫਿਰੇ। ਗੁਰਮੁਖ ਨਜ਼ਰੀ ਆਇਆ, ਗੁਰਮੁਖ ਭੇਦ ਲੈ ਕੇ ਅਸੀਂ ਦਰਸ਼ਨ ਵੀ ਕਰਦੇ ਨੇ ਅਤੇ ਨਾਮ ਨੂੰ ਸੁਣਦੇ ਵੀ। ਇਹ ਆਪਾਂ ਚੈੱਕ ਕਰਨਾ ਸਾਰੇ ਨੇ, ਬਿਨ ਨਾਵੇਂ ਜਗ ਕਮਲਾ ਫਿਰੇ। ਆਪਾਂ ਉਹਨਾਂ ਕਮਲਿਆਂ 'ਚ ਨਹੀਂ ਰਹਿਣਾ। ਕਮਲਾ ਹੁੰਦਾ ਵਾ ਜਿਹੜਾ ਘਰ ਨਹੀਂ ਜਾਂਦਾ। ਤੁਸੀਂ ਵੇਖੇ ਹੋਣੇ ਇੱਥੇ ਕਮਲੇ ਇੱਥੇ ਵੀ ਹੈਗੇ ਆ। ਉਹ ਵਿਚਾਰੇ ਜਦੋਂ ਨਿਕਲਦੇ ਨਾ ਘਰੋਂ ਇੱਕ ਵਾਰੀ ਆਪਣੇ, ਤੇ ਮੁੜ ਕੇ ਘਰ ਆਪਣੇ ਨਹੀਂ ਜਾਂਦੇ, ਲੋਕਾਂ ਦੇ ਘਰਾਂ ਅੱਗੇ ਫਿਰਦੇ ਨੇ। ਸਾਰੀ ਉਮਰ ਉਹਨੂੰ ਘਰ ਹੀ ਨਹੀਂ ਲੱਭਦਾ, ਉਹਨੂੰ ਕਮਲਾ ਕਹਿੰਦੇ ਜਿਹੜਾ ਘਰ ਨਹੀਂ ਜਾਂਦਾ। ਬਿਨ ਨਾਵੇਂ ਜੱਗ ਕਮਲਾ ਫਿਰੇ। ਗੁਰਮੁਖ ਨਜ਼ਰੀਆਂ, ਗੁਰਮੁਖ ਆਵੇਂ ਜਾਵੇਂ ਨਿਸੰਗ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਏ। ਭਾਵੇਂ ਆਪਾਂ ਨੂੰ ਕਹਿ ਦਿੰਦੇ ਗੁਰਮੁਖ, ਪਰ ਕਹਿੰਦੇ ਜੇ ਨਾਮ ਨਹੀਂ ਨਾ ਬੁੱਝਿਆ ਤੁਸੀਂ, ਜੰਮਣ ਮਰਨ ਤੋਂ ਨਹੀਂ ਨਿਕਲ ਸਕਦੇ। ਜਿਨੀ ਗੁਰਮੁਖ ਨਾਮ ਨਾ ਬੁੱਝਿਆ, ਜਿਨੀ ਗੁਰਮੁਖ ਨਾਮ ਨਾ ਬੁੱਝਿਆ, ਮਰ ਜਨਮੇ ਆਵੇ ਜਾਏ। ਜਿੰਨਾ ਚਿਰ ਉਹ ਰੰਗ ਨਹੀਂ ਲੱਗਦਾ ਨਾਮ ਦਾ, ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੇਠ, ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਡੇਟ। ਉਹੀ ਸਤਿਗੁਰਾਂ ਨੇ ਅੱਜ ਕਿਹਾ
ਕਹਿੰਦੇ ਪਹਿਲਾਂ ਇਹ ਮਨਮੁੱਖ ਸੀਗੀ, ਹੁਣ ਇਹ ਸੰਗਤ 'ਚ ਆ ਗਈ ਹਰ ਪ੍ਰਭ ਚਿੱਤ। ਪਹਿਲਾਂ ਤਾਂ ਇਹ ਹਾਲ ਸੀ ਇਹਦਾ, ਹਰ ਪ੍ਰਭ ਚਿੱਤ ਨਾ ਆਇਓ, ਦੂਜਾ ਮਨ ਦੂਜਾ ਭਾਵ ਸਿਰ ਲੰਘ। ਦੂਜਾ ਭਾਵ ਹੁੰਦਾ ਮਾਇਆ ਦੇ ਫੁਰਨੇ ਵਿਚਾਰ, ਮਾਇਆ ਦਾ ਰੰਗ। ਫਿਰ ਸਤਿਗੁਰੂ ਕਹਿੰਦੇ ਅਰਦਾਸ ਕੀਤੀ ਆ ਕੇ ਅਸੀਂ ਸਤਿਗੁਰੂ ਦੇ ਅੱਗੇ, ਕੀ ਕਿਹਾ? ਹਮ ਮੈਲ ਭਰੇ ਦੋਹ ਚਾਰੀਆ, ਹਮ ਮੈਲ ਭਰੇ ਦੋਹ ਚਾਰੀਆ, ਹਰ ਰਾਖੋ ਅੰਗੀ ਅੰਗ। ਵਾਹਿਗੁਰੂ ਸਾਨੂੰ ਆਪਣੇ ਅੰਗ ਨਾਲ ਲਾ ਲਓ, ਅੰਗ ਵਾਹਿਗੁਰੂ ਦਾ ਨਾਮ ਆ, ਟੁੱਟੀ ਕੱਢ ਲਓ। ਆਹ ਹੁਣ ਅਰਦਾਸ ਇਹੀ ਕਰ ਰਹੇ, ਆਹੋ ਕਰੀਏ ਫਿਰ

ਇਸ ਤਰ੍ਹਾਂ ਜਦੋਂ ਅਸੀਂ ਨਿਮਾਣੇ ਹੋ ਕੇ ਆ ਅਰਦਾਸ ਕਰਦੇ ਹਾਂ ਨਾ, ਇਹ ਸਿੱਧੀ ਸੁਣੀ ਜਾਂਦੀ ਹੈ। ਇੱਕ ਸਵਾਸ 'ਚ ਇਹ ਅਰਦਾਸ ਹੋ ਜਾਂਦੀ ਹੈ, ਅੰਦਰ ਨੂੰ ਸਾਹ ਗਿਆ ਵਾਹ, ਬਾਹਰ ਨੂੰ ਗੁਰੂ, ਬਸ ਇਹ ਸਿੱਧੀ ਸੁਣੀ ਜਾਂਦੀ ਹੈ ਕਿਉਂਕਿ ਇਹ 'ਚ ਫੁਰਨਾ ਨਹੀਂ ਆਉਂਦਾ ਕੋਈ। ਜਦੋਂ ਇਸ ਅਰਦਾਸਾਂ ਬੇਨਤੀਆਂ ਕੀਤੀਆਂ, ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਾ ਚਾਓ, ਚਾਓ ਦੇ ਨਾਲ, ਅਤੇ ਫਿਰ ਸਤਿਗੁਰੂ ਨੂੰ ਅਸੀਂ ਮੰਨ ਗਏ ਨਾ ਕਿ ਹਮ ਅਵਗਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਪੂਰੀ ਸੁਤਦਾਰਾ ਸਿਉਂ। ਅਸੀਂ ਮੰਨ ਗਏ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਸਤਿਗੁਰ ਦੀ ਸ਼ਰਨ 'ਚ ਆ ਕੇ ਮੰਨੇ, ਕਰ ਦਿਆ ਨਾਮ ਪ੍ਰਗਟ, ਕਿਉਂ ਨਾ ਕਰੂਗਾ। ਅਸੀਂ ਕਰਦੇ ਨਹੀਂ ਅਰਦਾਸ, ਜੁੜ ਕੇ ਨਹੀਂ ਕਰਦੇ, ਜੁੜ ਕੇ ਕਰਨੀ ਹੈ। ਜਿੱਦਾਂ ਆਪਾਂ ਮੰਨ ਲਿਆ ਨਾ ਹਮ ਮੈਲ ਭਰੇ ਦੁੱਖ ਚਾਰੀ, ਅੱਜ ਸਤਿਗੁਰ ਹੁਕਮਨਾਮਾ ਸਾਹਿਬ ਤੁਸੀਂ ਸੁਣਿਆ, ਪੜ੍ਹਿਆ ਵੀ ਹੈ, ਉਹਦੇ 'ਚ ਮੰਨ ਗਏ ਅਸੀਂ ਹਮ ਮੈਲ ਭਰੇ ਦੁੱਖ ਚਾਰੀ ਆ, ਹਰ ਰਾਖੋ ਅੰਗੀ ਅੰਗ, ਵਾਹਿਗੁਰੂ ਸਾਨੂੰ ਆਪਣੇ ਬਖਸ਼ ਕੇ ਅਤੇ ਆਪਣੇ ਨਾਲ ਮਿਲਾ ਲਓ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਤਪ। ਸਤਿਗੁਰੂ ਅੰਮ੍ਰਿਤਸਰ ਦਾ ਖਿਤਾਬ ਆ, ਫਿਰ ਸਤਿਗੁਰੂ ਕਿੱਡੀ ਛੇਤੀ ਦਿਆਲ ਹੋਇਆ, ਅਗਲੀ ਪੰਕਤੀ 'ਚ ਕਹਿਤਾ ਫਿਰ ਕਿਤੇ ਗੁਰ ਅੰਮ੍ਰਿਤਸਰ ਵੱਲ ਆਇਆ, ਸਾਡੇ ਮਨ ਨੂੰ ਫਿਰ ਗੁਰੂ ਨੇ ਅੰਮ੍ਰਿਤਸਰ ਦਾ ਇਸ਼ਨਾਨ ਬਖਸ਼ ਦਿੱਤਾ। ਆ ਸੰਗਤ ਨੂੰ ਕਹਿੰਦੇ ਸੱਤ ਸਰ, ਸੰਗਤ ਨੂੰ ਕੀ ਕਹਿੰਦੇ ਆ ਸੱਤ ਸਰ, ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਕਹਿੰਦੇ ਆ ਅੰਮ੍ਰਿਤਸਰ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਕਿਹਾ, ਸਤਿਗੁਰ ਦਾ ਖਿਤਾਬ ਆ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਤਯੁਗ ਦੇ ਕਲਯੁਗ ਦੇ ਵਿੱਚ ਇੱਕੋ ਹੀ ਸਤਿਗੁਰ ਆ ਸਾਰੀ ਮਨੁੱਖਤਾ ਦਾ, ਇੱਕੋ ਹੀ ਉਹ ਗੁਰੂ ਗ੍ਰੰਥ ਸਾਹਿਬ, ਹੋਰ ਕੋਈ ਸਤਿਗੁਰ ਨਹੀਂ ਗਾ, ਇਹ ਤੁਸੀਂ ਚੇਤਾ ਰੱਖਿਓ। ਕਲਯੁਗ ਦੇ ਵਿੱਚ ਕਿਤੇ ਵੀ ਨਹੀਂ ਗਾ, ਮਨੁੱਖਤਾ ਦਾ ਇੱਕੋ ਹੀ ਸਤਿਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਮ੍ਰਿਤਸਰ ਦਾ ਖਿਤਾਬ ਹੈ, ਅੰਮ੍ਰਿਤਸਰ ਸਤਿਗੁਰ, ਹਾਂਜੀ ਹਾਂ, ਅੰਮ੍ਰਿਤਸਰ ਸਤਿਗੁਰ ਨੂੰ ਕਿਹਾ। ਸਤਵਾਦੀ ਜਿੱਤ ਨਾਤੇ ਕਹੂਆ ਹੰਸ, ਇਹਨੂੰ ਕਹਿੰਦੇ ਆ ਰਾਮਦਾਸਾਂ ਦਾ ਸਰੋਵਰ, ਰਾਮ ਦੇ ਦਾਸਾਂ ਦਾ ਸਰੋਵਰ। ਫਿਰ ਇੱਥੇ ਉਹਨੇ ਮਿਲਾਤਾ ਸਾਨੂੰ, ਰਾਮਦਾਸ ਸਰੋਵਰ ਨਾਤੇ ਸਭ ਉਤਰੇ। ਇੱਥੇ ਵੀ ਲਿਖਿਆ ਉਹਨਾਂ ਨੇ ਕਿਤੇ ਗੁਰ ਅੰਮ੍ਰਿਤਸਰ ਨਵਲਾਇਆ, ਕਿੱਥੇ ਨਵਾਇਆ ਸਾਡੇ ਮਨ ਨੂੰ ਅੰਮ੍ਰਿਤਸਰ ਦੇ ਵਿੱਚ, ਤੁਸੀਂ ਸਾਰੇ ਅੰਮ੍ਰਿਤਸਰ 'ਚ ਬੈਠੇ ਹੋ ਅਤੇ ਸਤਸਰ ਕਹਿਤਾ ਸੰਗਤ ਨੂੰ, ਕਿਤੇ ਸਭ ਲਾਥੇ ਕਿਲ ਵਿਖ ਪੰਗ, ਉਹ ਕਿਲ ਵਿਖ ਪਾਪ ਪੰਗੇ ਜੋ ਮਨ ਦੇ ਵਿੱਚ ਫੁਰਨੇ ਸੀ ਉਹ ਸਾਰੇ ਡਿਲੀਟ ਹੋ ਗਏ, ਮਨ ਬਿਲਕੁਲ ਨਿਰਮਲ ਹੋ ਗਿਆ। ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਾਏ। ਸਾਡੇ 'ਤੇ ਕਿੰਨੀ ਬਖਸ਼ਿਸ਼ ਕਰਤੀ ਸਤਿਗੁਰਾਂ ਨੇ ਉਸੇ ਵੇਲੇ ਮੰਨ ਲਈ, ਜਦੋਂ ਅਸੀਂ ਮੰਨ ਗਏ ਹਮ ਮੈਲ ਭਰੇ ਦੋ ਚਾਰੀਆ ਹਰ ਰੱਖੋ ਅੰਗੀ ਅੰਗ, ਅਤੇ ਇਹ ਮੰਨ ਕੇ ਫਿਰ ਆਪਾਂ ਅਰਦਾਸ ਕੀਤੀ ਨਾ ਜਿਹੜੀ ਹੁਣ ਕਰ ਰਹੇ, ਵਾਹ ਹੈ

ਤੇ ਫਿਰ ਸਤਿਗੁਰੂ ਨੇ ਐਸੀ ਬਖਸ਼ਿਸ਼ ਕਰ ਦਿੱਤੀ। ਕਹਿੰਦੇ ਹਰ ਦੀਨਾ ਦੀਨ ਦਿਆਲ ਪ੍ਰਭ। ਦੀਨ ਆਪਾਂ ਵਾ ਸਾਰੇ, ਦੀਨਾਂ ਦੇ ਵੀ ਦੀਨ, ਨਿਮਾਣਿਆਂ ਦੇ ਨਿਮਾਣੇ, ਤੇ ਉਹ ਦਿਆਲੂ ਆ। ਵਾਹਿਗੁਰੂ ਕੀ ਹੈ ਜੀ? ਦਿਆਲੂ ਪ੍ਰਭ। ਤੇ ਉਹਨੇ ਕੀ ਕੀਤਾ? ਕਹਿੰਦੇ ਪ੍ਰਭ ਸਤ ਸੰਗਤ ਮੇਲੋ ਸੰਗ, ਹਮ ਦੀਨਾ ਦੀਨ ਦਿਆਲ ਪ੍ਰਭ, ਸਤ ਸੰਗਤ ਮੇਲੋ ਸੰਗ। ਸਤਿਗੁਰੂ ਬਾਝੋਂ ਸੰਗਤ ਨਾਹੀਂ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸੰਗਤ ਨਹੀਂ ਹੈ, ਗੁਰਬਾਣੀ 'ਚ ਲਿਖਿਆ। ਅਤੇ ਉੱਥੇ ਦੋਵੇਂ ਚੀਜ਼ਾਂ ਹੋਣੀਆਂ ਚਾਹੀਦੀਆਂ, ਗੁਰ ਸਾਧੂ, ਸਾਧ ਸੰਗਤ। ਸੰਗਤ ਮਿਲੇ ਹੀਰੇ ਰਤਨ ਲਵਨ, ਫਿਰ ਅੰਦਰੋਂ ਤੁਹਾਨੂੰ ਨਾਮ ਦੀ ਪ੍ਰਾਪਤੀ ਬਖਸ਼ਿਸ਼ ਕਰਨਗੇ ਸਭ, ਜਿਹਨੂੰ ਹੀਰੇ ਲਾਲ ਰਤਨ ਜਵਾਹਰ ਕਿਹਾ। ਕਹਿੰਦੇ ਹਰ ਦੀਨਾ ਦੀਨ ਦਿਆਲ ਪ੍ਰਭ, ਵਾਹਿਗੁਰੂ ਨੇ ਕਿਰਪਾ ਕੀਤੀ। ਜੈ ਠਾਕਰ ਸੋ ਪ੍ਰਸੰਨ ਪਿਓ, ਸਤ ਸੰਗਤ ਦੇ ਪਿਆ, ਉਹਨਾਂ ਨੂੰ ਸੱਚੀ ਸੰਗਤ 'ਚ ਲੈ ਆਉਂਦਾ। ਕਿਤੇ ਹਰ ਦੀਨਾ ਦੀਨ ਦਿਆਲ ਪ੍ਰਭ, ਸਤ ਸੰਗਤ ਮੇਲੋ ਸੰਗ, ਮਿਲ ਸੰਗਤ ਹਰ ਰੰਗ ਪਾਇਆ। ਹਰ ਰੰਗ ਕਿਹਾ ਨਾਮ ਨੂੰ। ਕਹਿੰਦੇ ਜਨ ਨਾਨਕ ਮਨ ਤਨ ਰੰਗ, ਮਨ ਦਾ ਵੀ ਤਨ ਹੈ, ਜਿੱਦਾਂ ਸਰੀਰ ਦਾ ਤਨ ਆ, ਇਹਦੇ ਕੱਪੜੇ ਆਪਾਂ ਰੰਗਦੇ ਹਾਂ, ਇਸੇ ਤਰ੍ਹਾਂ ਸਾਡਾ ਮਨ ਜਿਹੜਾ ਉਹ ਇਸੇ ਤਰ੍ਹਾਂ ਹੀ ਪੰਜ ਪ੍ਰਕਾਸ਼ਮਈ ਤੱਤਾਂ ਤੋਂ ਬਣਿਆ। ਉਹਦੇ ਇਸੇ ਤਰ੍ਹਾਂ ਹੀ ਗਿਆਨ ਇੰਦਰੀਆਂ, ਕਰਮ ਇੰਦਰੀਆਂ, ਜਿਹੜੇ ਸੁਪਨੇ 'ਚ ਵਹਿੰਦੇ ਹੋ ਤੁਸੀਂ, ਉਹ ਮਨ ਹੁੰਦਾ ਜਿਹੜਾ ਤੁਰਿਆ ਫਿਰਦਾ, ਪਰ ਰਹਿੰਦਾ ਭਵਸਾਗਰ 'ਚ ਹੀ ਆ, ਸੁਪਨੇ 'ਚ ਸੱਚਖੰਡ ਨਹੀਂ ਜਾਂਦਾ, ਪਰ ਜਾਊਗਾ ਉਦੋਂ ਜਦੋਂ ਤੁਸੀਂ ਉਹਨੂੰ ਰੰਗ ਦੋਗੇ, ਫਿਰ ਜਾਊਗਾ। ਜਿੰਨਾ ਚਿਰ ਨਿਰਮਲ ਨਹੀਂ, ਘਰ ਨਹੀਂ ਜਾਂਦਾ। ਇਹ ਕਮਲਾ ਹੋਇਆ ਨਾ, ਕਮਲੇ ਨੂੰ ਘਰ ਕਿਹੜਾ ਵੜਨ ਦਿੰਦਾ, ਹੈ ਨਾ। ਬਿਨ ਨਾਮੇ ਮਨ ਤਨ ਹੈ ਕੁਸ਼ਟੀ, ਜੇ ਨਾਮ ਜਪ ਜਪ ਕੇ ਇਹਨੇ ਮਨ ਦਾ ਇਲਾਜ ਨਹੀਂ ਕੀਤਾ, ਕੁਸ਼ਟੀ ਹੁੰਦਾ ਕੋਹੜੀ, ਅਤੇ ਕੋਹੜੀ ਨੂੰ ਘਰ ਕੋਈ ਵੜਨ ਨਹੀਂ ਦਿੰਦਾ, ਵਿੱਚ ਨਰਕੇ ਵਾਸਾ ਪਾਏਦਾ। ਇੱਥੇ 84 ਲੱਖ ਜੂਨਾਂ ਜੀ ਫਿਰ ਤੁਰਿਆ ਫਿਰਦਾ, ਨਰਕ ਕਿਹਾ। ਜਿਤਨੇ ਨਰਕ ਉਹ ਮਨਮੁੱਖ ਭੋਗੇ, ਗੁਰਮੁਖ ਲੇਪ ਨਾ ਮਾਸਾ ਹੈ। ਗੁਰਮੁਖ ਜਿਹੜੇ ਆ ਉਹ ਨਰਕਾਂ ਨੂੰ ਨਹੀਂ ਜਾਂਦੇ, ਗੁਰਮੁਖ ਜਨਮ ਸਵਾਰ ਦਰਗਾਹ ਚੱਲੇ, ਸੱਚੀ ਦਰਗਾਹ ਜਾਏ ਸੱਚਾ ਪਿੰਡ ਮਿਲੇ। ਇੱਥੇ ਵੀ ਸਤਿਗੁਰਾਂ ਅੱਜ ਬਖਸ਼ਿਸ਼ ਕਰ ਦਿੱਤੀ ਹੈ ਕਿ ਮਿਲ ਸੰਗਤ ਹਰ ਰੰਗ ਪਾਇਆ। ਸੰਗਤ ਤੋਂ ਬਿਨਾਂ ਇਹ ਰੰਗ ਨਹੀਂ ਜੇ ਚੜ੍ਹਦਾ। ਇਸ ਲਈ ਕਹਿੰਦੇ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ। ਗੁਰਪ੍ਰਸਾਦ ਜਪਣਾ ਪੈਣਾ ਤੁਹਾਨੂੰ, ਵਾਹਿ ਪਰਮ ਪਦਵੀ 'ਤੇ ਲੈ ਜਾਊਗਾ ਤੁਹਾਨੂੰ ਗੁਰਪ੍ਰਸਾਦ, ਪਰਮ ਪਦ ਪਾਇਆ। ਸੁੱਕਾ ਮਨ ਹਰਿਆ ਹੋਜੂਗਾ, ਹਰ ਕਾ ਨਾਮ 'ਤੇ ਆਏ ਕੇ ਉਹ ਹਰਿਆ ਭਾਈ। ਆਹੋ ਥੋੜ੍ਹਾ ਜਿਹਾ ਟਾਈਮ ਰਹਿ ਗਿਆ ਆਪਣੇ ਕੋਲ, ਫਿਰ ਆਪਾਂ ਕੋਸ਼ਿਸ਼ ਕਰੀਏ। ਗਿਆਨ ਤਾਂ ਬਹੁਤ ਜਿੰਨਾ ਮਰਜ਼ੀ ਆਪਾਂ ਕਰੀ ਜਾਈਏ, ਪਰ ਸਤਿਗੁਰੂ ਕਹਿੰਦੇ ਗੁਰਮੁਖ ਗਿਆਨ ਇੱਕੋ ਹੈ, ਜਾਤਾਂ ਅਨਦਿਨ ਨਾਮ ਰਵੀਜੇ। ਵਾਹ।

estranho no Império. Alhamdulillah, Hardina Deen Dayal Prabhu, Sat Sangat Melo San. ਇਹੀ ਮੰਗਣਾ ਵਾ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਕੀਤਾ। ਸਤਸੰਗਤ 'ਚ ਆ ਕੇ ਕਰਨਾ ਕੀ ਆ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਬਸ। ਇਹ ਸਿੱਧੀ ਅਰਦਾਸ ਸੰਗਤ 'ਚ ਬੈਠ ਕੇ ਇੱਕੇ ਸਵਾਸ 'ਚ ਹੁੰਦੀ ਹੈ। ਅੰਦਰ ਨੂੰ ਸਾਹ ਜਾਂਦੇ ਤੁਸੀਂ ਬੋਲਦੇ ਵਾਹ ਗੁਰੂ, ਇਹ ਫਿਰ ਸੁਣਦਾ ਸੱਚੇ ਸੁਣਿਆ ਕੰਨ ਦੇ ਧੀਰਕ ਦੇਵੇ ਸਹਿ ਸੁਭਾਈ। ਧੀਰਕ ਉਹਨੇ ਕੀ ਦੇਣੀ ਆ? ਨਾਮ ਪ੍ਰਗਟ ਕਰ ਦੇਣਾ ਤੁਹਾਡੇ ਅੰਦਰ, ਉਹ ਰੰਗ ਚਾੜ ਦੇਣਾ। ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠੇ ਰੰਗ ਗੁਰ ਤੁਠੇ, ਹਰ ਰੰਗ ਚਾੜਿਆ ਫਿਰ ਬੌੜਨਾ ਹੋ ਵੀ ਭੰਗ। ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ। ਇਹ ਪੰਜਾਂ ਨੂੰ ਜਦੋਂ ਜਿੱਤੂਗਾ ਨਾ ਫਿਰ ਸੂਰਮਾ ਬਣਦਾ ਹੈ। ਉਹਨਾਂ ਚਿਰ ਨਹੀਂ, ਉਹਨਾਂ ਚਿਰ ਰੰਗ ਮਾਇਆ ਦਾ ਹੀ ਰਹਿਣਾ। ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰਹੇ। ਅਤੇ ਇਹ ਸੰਗਤ 'ਚ ਆ ਕੇ ਮਰਦੇ ਆ ਫਿਰ। ਪੰਚ ਚੋਰ ਆ ਗਏ ਭਗੇ ਜਬ ਸਾਹ ਸੰਗੇ, ਸੰਗਤ 'ਚ ਆ ਕੇ। ਤਾਂ ਹੀ ਆਪਾਂ ਅਰਦਾਸ ਇਹੋ ਕੀਤੀ ਹੈ ਨਾ ਵੀ ਸਾਨੂੰ ਸੰਗਤ ਬਖਸ਼ੋ। ਹਰ ਦੀਨਾ ਦੀਨ ਦਿਆਲ ਪ੍ਰਭ, ਸਤ ਸੰਗਤ ਮਿਲੋ ਸੰਗ। ਅਤੇ ਜੋ ਸੰਗਤ ਮਿਲ ਗਈ ਕਹਿੰਦੇ ਮਿਲ ਸੰਗਤ ਹਰ ਰੰਗ ਪਾਇਆ। ਮਿਲ ਸੰਗਤ, ਇਕੱਲੇ ਇਕੱਲੇ ਨਹੀਂ ਆਪਾਂ ਰੰਗ ਸਕਦੇ, ਜਿੰਨਾ ਮਰਜ਼ੀ ਜ਼ੋਰ ਲਾ ਲਿਓ। ਐਵੇਂ ਨਹੀਂ ਕਿਹਾ ਸਤਿਗੁਰਾਂ ਨੇ ਮਿਲ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਤਾਂ ਸੰਗਤ ਹੁੰਦੀ ਹੀ ਉਹ ਆ ਜਿੱਥੇ ਨਾਮ ਜਪਿਆ ਜਾਵੇ। ਮਿਲ ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਖਾਣਨਾ ਹੁੰਦਾ, ਵਖਿਆਣ ਕਰਨਾ ਬੋਲਣਾ।

ਚੈਂਟ ਕਰਨਾ ਹੈ। ਏਕੋ ਨਾਮ ਹੁਕਮ ਹੈ। ਹੁਣੇ ਤੁਸੀਂ ਸੁਣੋਗੇ ਗੁਰਮੁਖਾਂ ਪਾਸੋਂ ਰਹਿ ਰਾਸ, ਉੱਥੇ ਹੁਕਮ ਕੀਤਾ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਆਉਣ ਲਈ। ਜਿੱਦਾਂ ਹੁਣ ਤੁਸੀਂ ਦੋ ਘੰਟੇ ਜਪਿਆ, ਆਪਾਂ ਵੀਰਵਾਰ ਵੀ ਬੈਠਦੇ ਹਾਂ ਚਾਰ ਤੋਂ ਛੇ, ਅਤੇ ਸੈਚਰਡੇ ਸੰਡੇ ਵੀ ਆਇਆ ਕਰੋ ਜਿਹੜੇ ਗੁਰਮੁਖ ਇਹ ਸੰਗਤ ਕਰਦੇ ਆ, ਸਾਰੇ ਰਲ ਮਿਲ ਕੇ ਅਰਦਾਸਾਂ ਬੇਨਤੀਆਂ ਕਰਿਆ ਕਰੀਏ। ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ, ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ, ਮਨ ਦਾ ਤਨ ਰੰਗਿਆ ਜਾਊਗਾ, ਨਹੀਂ ਤੇ ਕਿੱਥੇ ਫਸਿਆ। ਇਹ ਤਨ ਮਾਇਆ ਪਾਹਿਆ ਪਿਆਰ, ਲੀਤੜਾ ਲੱਭ ਰੰਗਾ, ਉਹ ਇਹਨੂੰ ਚੰਗਾ ਨਹੀਂ ਲੱਗਦਾ ਵਾਹਿਗੁਰੂ ਨੂੰ। ਇਸ ਲਈ ਜ਼ਰੂਰੀ ਹੈ ਸੰਗਤ, ਅਤੇ ਸੰਗਤ 'ਚ ਆ ਕੇ ਜਦੋਂ ਤੁਸੀਂ ਇਹਦਾ ਮਜਨ ਕਰਾਓਗੇ, ਮਾਘ ਮਜਨ ਸੰਗ ਸਾਧੂ, ਤੁਹਾਨੂੰ ਸਾਧੂ ਕਿਹਾ, ਧੂੜੀ ਕਰ ਜੋ ਸਾਰੇ ਬੋਲਦੇ ਨਾ ਵਾਹ, ਗੁਰੂ ਅੱਖਾਂ ਤਾਂ ਤੁਹਾਡੀਆਂ ਬੰਦ ਹੁੰਦੀਆਂ, ਮਨ ਕੰਨਾਂ 'ਚ ਹੁੰਦਾ, ਅਤੇ ਇੱਕ ਸੁਰਤੀ ਇੱਕ ਰਲ ਕੇ ਆਵਾਜ਼ ਉਹ ਕੰਨਾਂ 'ਚ ਵੱਜਦੀ ਜਾ ਕੇ ਮਨ ਨੂੰ, ਇਹਦਾ ਮਜਨ ਹੋ ਜਾਂਦਾ। ਮਜਨ ਹੁੰਦਾ ਬਹੁਤ ਵੱਡਾ ਇਸ਼ਨਾਨ, ਜੇ ਸਾਰਾ ਕੁਛ ਨਿਰਮਲ ਹੋ ਜਾਵੇ ਪੰਜੇ ਮੈਲਾਂ, ਉਹਨੂੰ ਮਜਨ ਕਹਿੰਦੇ। ਅਤੇ ਸੰਗਤ ਤੋਂ ਬਿਨਾਂ ਮਜਨ ਨਹੀਂ ਹੁੰਦਾ। ਮਾਘ ਮਜਨ ਸੰਗ ਸਾਧੂ, ਇਹੀ ਅੱਜ ਅਰਦਾਸ ਮੰਗਿਆ ਵਾ, ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ, ਮਿਲ ਸੰਗਤ ਹਰ ਰੰਗ ਪਾਇਆ, ਜਨ ਨਾਨਕ ਮਨ ਤਨ ਰੰਗ। ਜਿਹੜਾ ਮਾਇਆ ਦਾ ਰੰਗ ਉਹ ਅਸੀਂ ਲਾ ਤਾ ਸੰਗਤ ਜਾ ਕੇ, ਉਹ ਜਿਹੜੀ ਪੰਜ ਮੈਲਾਂ ਸੀ ਕਾਮ ਕ੍ਰੋਧ ਲੋਭ ਮੋਹੰਕਾਰ, ਉਹ ਸੰਗਤ 'ਚ ਆ ਕੇ ਲੈਂਦੀਆਂ। ਮਨ 'ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਏ ਬਿਨਸੇ ਲੋਭ ਸੁਆਨ, ਅਤੇ ਫਿਰ ਇਹ ਨਾਮ ਪ੍ਰਗਟ ਹੁੰਦਾ ਅੰਦਰੋਂ। ਸਤਿ ਕਹਿੰਦੇ ਜਿੰਨੀ ਗੁਰਮੁਖ ਨਾਮ ਨਾ ਬੁੱਝਿਆ ਮਰ ਜਨਮੇ ਆਵੇ ਜਾਏ, ਜੰਮਣ ਮਰਨ 'ਚੋਂ ਨਹੀਂ ਨਿਕਲ ਸਕਦੇ ਆਪਾਂ ਜਿੰਨਾ ਚਿਰ ਨਾਮ ਤੱਕ ਨਹੀਂ ਪਹੁੰਚਦਾ ਮਨ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਜੰਮਣ ਮਰਨ ਖੰਡਨ ਹੋ ਜਾਏਗਾ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁਤ ਸੋ ਖੰਡ ਪਰ। ਅੱਜ ਨਜ਼ਰ ਗੁਰਮੁਖ ਆਉਂਦੇ ਆ, ਰਹਿਰਾ ਸਾਹਿਬ ਜੀ ਦਾ ਪਾਠ ਸਾਡੇ ਬਹੁਤ ਸਨਮਾਨਯੋਗ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ, ਉਹਨਾਂ ਚਿਰ ਆਓ ਥੋੜ੍ਹਾ ਜਿਹਾ ਹੋਰ

ਸਿਮਰਨ ਕਰਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vaheguru, Vaheguru, Vaheguru, Vaheguru, Vaheguru.

ਦਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜੇ

ਭਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ

ਸਭ ਧਿਆਵਹਿ ਹੈ ਸਭ ਧਿਆਵਹਿ ਹੈ ਤੁਧਰੀ ਹਰ ਸੱਚੇ ਸਿਰਜਨ ਹਾਰ ਸਭ ਜੀ ਤੁਮਾਰੇ ਜੀ ਤੋਂ ਜੀਆ ਕਾ ਦਾਤਾਰ ਹਰ ਧਿਆਵਹ ਸੰਤੋਹ ਜੀ ਸਭ ਦੁਖ ਵਿਸਾਰਨ ਹਾਰ

ਨਿਓਟਿਆਂ ਦੀ ਉੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜੂਰ ਸੋ ਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਰ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਸੰਗਤਾਂ ਵੱਲੋਂ ਕਾਕਾ ਜਗਸ਼ਾਨ ਸਿੰਘ ਦੀ ਸਿਹਤਯਾਬੀ ਵਾਸਤੇ ਸਮੂਹ ਸੰਗਤਾਂ ਵੱਲੋਂ ਆਪ ਜੀ ਅੱਗੇ ਜੋੜਦੀ ਹੈ ਕਿਰਪਾ ਕਰਨੀ ਭਜੰਗੀ ਸਿੰਘ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸਮੂਹ ਪਰਿਵਾਰ ਦੀਆਂ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿੱਤਾ ਆਵੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਨ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਜੋ ਪ੍ਰਭ ਕੋ ਮਿਲ ਬੋਚ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੋਦਾਰਿਆਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਸੰਪੂਰਨਤਾ ਦਿਵਸ 30 ਤਰੀਕ ਨੂੰ ਆ ਰਹੇ ਹਨ, ਐਤਵਾਰ ਵਾਲੇ ਦਿਨ। ਸੋ ਉਸ ਦਿਨ ਨਾਲ ਹੀ ਜੋ ਸੰਤਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਈਆਂ ਜਾਣੀਆਂ ਹਨ, ਅਤੇ ਜੋ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਕੌਲਚੁਕ ਦੀ ਖੇਮਾ। ਸੋ ਆਪ ਹੁਣ ਆਪ ਜੀਆਂ ਨੂੰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀ ਬੋਲ ਦਿਆ ਕਰੋ ਭਾਈ, ਕੋਈ ਜ਼ੋਰ ਨਹੀਂ ਜੇ ਲੱਗਦਾ। ਰਸਨਾ ਪਵਿੱਤਰ ਹੀ ਹੁੰਦੀ ਹੈ, ਗੁਰੂ ਦੀ ਕਿਰਪਾ ਵਰਤਦੀ ਜੇ। ਆਦਿ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ। ਅਤੀ ਸਤਿਕਾਰਯੋਗ ਸਾਧ ਸੰਗਤ ਜੀ, ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਕੀ ਅਪਾਰ ਅਪਾਰ ਅਪਾਰ ਕਿਰਪਾ ਵਰਤਦੀ ਹੈ, ਰੋਜ਼ਾਨਾ ਵਰਤਦੀ ਹੈ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜ੍ਹੀ ਕਿਸੇ ਹੈ, ਹੈ ਤੇ ਉਹਦੀ ਨਦਰ ਹੈ, ਉਹਦੀ ਨਦਰ ਦਾ ਹੀ ਸਦਕਾ ਤੁਸੀਂ ਰੋਜ਼ਾਨਾ ਦੇ ਨੇਮੀ ਅਤੇ ਪ੍ਰੇਮੀ ਹੋ। ਰੁਝੇਵਿਆਂ ਭਰੀ ਜ਼ਿੰਦਗੀ ਚੋਂ ਸਮੇਂ ਚੋਂ ਸਮਾਂ ਕੱਢਣਾ ਪੈਂਦਾ ਹੈ। ਕਈ ਵਾਰ ਬੰਦਾ ਯਤਨ ਤੇ ਕਰਦਾ ਹੈ, ਤਿਆਰ ਹੋਇਆ ਹੀ ਰਹਿ ਜਾਂਦਾ ਹੈ, ਗੱਡੀ 'ਚ ਬੈਠਾ ਫਿਰ ਉਤਰਨਾ ਪੈ ਜਾਂਦਾ ਹੈ। ਇਹ ਤੇ ਮੇਰੇ ਗੁਰੂ ਦੀ ਨਦਰ ਵਰਤਦੀ ਹੈ, ਤੁਸੀਂ ਰੋਜ਼ਾਨਾ ਉਹਦੀ ਕਿਰਪਾ ਦਾ ਸਦਕਾ ਕਦਮ ਕਦਮ ਚੱਲ ਕੇ ਗੁਰੂ ਪਿਆਰੇ ਗੁਰਸਿੱਖਾਂ ਦੀ ਸੰਗਤ ਵਿੱਚ ਆ ਕੇ ਰੋਜ਼ਾਨਾ ਬੈਠਦੇ ਹੋ, ਅੰਮ੍ਰਿਤ ਬਾਣੀ ਦਾ ਆਨੰਦ ਪ੍ਰਾਪਤ ਕਰਦੇ ਹੋ। ਕਬੀਰ ਏਕ ਘੜੀ ਆਧੀ ਘੜੀ, ਆਦੀ ਹੋਂ ਤੇ ਆਦ ਭਗਤਨ ਸੇਤੀ ਗੋ ਸਟੇ ਜੋ ਕੀ ਨੋ ਸੋ। ਇੱਥੇ ਸੌਦਾ ਘਾਟੇ ਵਾਲਾ ਤੇ ਹੈ ਹੀ ਕੋਈ ਨਹੀਂ ਹੈ, ਚਾਹੇ ਮਨ ਲੱਗਾ ਹੈ ਚਾਹੇ ਨਹੀਂ ਲੱਗਾ, ਪਰ ਇਹ ਗੱਲ ਜ਼ਰੂਰੀ, ਇੱਥੇ ਘਾਟਾ ਨਹੀਂ, ਇੱਥੇ ਵੱਧਦਾ ਹੀ ਜਾਂਦਾ ਹੈ, ਇੱਥੇ ਘਾਟੇ ਵਾਲਾ ਸੌਦਾ ਨਹੀਂ ਹੈ। ਜੇ ਕਿਧਰੇ ਕਥਾ ਕੀਰਤਨ ਵਿੱਚ ਅੰਦਰ ਦਾ ਟਕਾ ਕਈ ਵਾਰ ਨਹੀਂ ਵੀ ਬਣਦਾ, ਜਾਂ ਕਥਾ ਕਰਦਿਆਂ ਵੀ ਕਈ ਵਾਰ ਮੇਰੇ ਵਰਗੇ ਮੂਰਖ ਦਾ ਟਕਾ ਨਹੀਂ ਬਣਿਆ, ਜਾਂ ਸੰਗਤ ਵਿੱਚ ਅਰਬੀ ਬਾਣੀ ਦਾ ਕੀਰਤਨ ਸੁਣਦਿਆਂ ਸੁਰਤ ਨਹੀਂ ਟਿੱਕੀ, ਪਰ ਸਮਾਂ ਬੇਅਰਥ ਕਦਾਚਿਤ ਨਹੀਂ ਹੁੰਦਾ। ਸਮਾਂ ਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ, ਸਹਿਜੇ ਸਹਿਜੇ ਕਿਰਪਾ ਕਰਦੇ ਨੇ। ਕਈ ਵਾਰ ਬਹੁਤੀ ਬਾਤ ਇਹ ਹੁੰਦੀ ਹੈ ਵੀ ਗੁਰਦੁਆਰੇ ਗਏ ਹਾਂ, ਵੀ ਸੰਗਤ ਵਿੱਚ ਬੈਠੇ ਕਥਾ ਕੀਰਤਨ ਦੀ ਸਮਝ ਨਹੀਂ ਆਈ, ਪਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸੰਗਤ ਵਿੱਚ ਆਇਆ ਹੋਇਆ ਪ੍ਰਾਣੀ ਆਖੋ ਗੱਜ ਕੇ ਸਤਨਾਮ ਸ਼੍ਰੀ। ਹਾਂਜੀ, ਸੰਗਤ ਵਿੱਚ ਆਇਆ ਹੋਇਆ ਕੋਈ ਵੀ ਮਾਈ ਭਾਈ ਕਦੇ ਵੀ ਖਾਲੀ ਨਹੀਂ ਜਾਂਦਾ, ਸੰਗਤ ਵਿੱਚ ਆ ਕੇ ਗੁਰੂ ਕੀ ਕਿਰਪਾ ਪ੍ਰਾਪਤ ਹੋਇਆ ਹੀ ਹੋਇਆ ਕਰਦੀ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿਤ ਬੜਾ ਪਿਆਰਾ ਲਿਖਿਆ ਜੇ, ਉਹ ਕਹਿੰਦੇ ਸਾਧ ਸੰਗ ਦ੍ਰਿਸ਼ਟ ਦਰਸ਼ਕ ਹੈ ਬ੍ਰਹਮ ਧਿਆਨ, ਸੋਈ ਤੋ ਆ ਸਾਧ ਸੰਗ ਦ੍ਰਿਸ਼ਟ ਵਿਕਾਰ ਹੈ। ਸਾਧ ਸੰਗ ਸ਼ਬਦ ਸੁਰਤ ਕੈ ਬ੍ਰਹਮ ਗਿਆਨ, ਸੋਈ ਤੋ ਆ ਸਾਧ ਸੰਗ ਬਾਦ ਅਹੰਕਾਰ ਹੈ। ਕਹਿੰਦੇ ਸਾਧ ਸੰਗਤ ਵਿੱਚ ਆਏ, ਦ੍ਰਿਸ਼ਟੀ ਨਾਲ ਗੁਰੂ ਦੇ ਦਰਸ਼ਨ ਹੋਏ, ਸੰਗਤਾਂ ਦੇ ਦਰਸ਼ਨ ਹੋਏ, ਤੁਸੀਂ ਵਾਪਸ ਘਰਾਂ ਨੂੰ ਵੀ ਜਾਣਾ ਹੈ, ਰੋਜ਼ਾਨਾ ਜਾਂਦੇ ਹੋ, ਪਰ ਦ੍ਰਿਸ਼ਟੀ ਵਿੱਚ ਫਿਰ ਗੁਰੂ ਦਾ ਧਿਆਨ ਰਹਿੰਦਾ। ਜਿਹੜੇ ਬਚਨ ਸੁਣ ਕੇ ਜਾਂਦੇ ਹੋ ਗੁਰਦੁਆਰਿਓ, ਤੁਹਾਡੀ ਸੁਰਤੀ ਵਿੱਚ ਉਹ ਜਿਹੜੇ ਯਾਦ ਰਹਿੰਦੇ ਨੇ, ਕੋਈ ਨਾ ਕੋਈ ਬੋਲ ਜ਼ਿਆਦਾ ਰਹਿੰਦਾ। ਕਈ ਵਾਰ ਇਹੋ ਵੀ ਹੁੰਦਾ ਹੈ, ਜਿਹੜਾ ਅੰਮ੍ਰਿਤ ਬਾਣੀ ਸਰਵਣ ਕਰਕੇ ਜਾਂਦੇ ਹੋ, ਰਾਤ ਸੁੱਤੇ ਪਿਆ ਹੀ ਯਾਦ ਆ ਜਾਂਦਾ, ਅੱਜ ਕੀਰਤਨ ਵਿੱਚ ਆਹ ਪ੍ਰਵਾਹ ਚੱਲਿਆ ਸੀ, ਸਹਿਜੇ ਸਹਿਜੇ ਸੁਰਤ ਟਿਕਦੀ ਹੈ। ਅਗਰ ਸੰਗਤ ਵਿੱਚ ਨਾ ਆਏ ਹੋਏ, ਬੰਦਾ ਹੋਰ ਥਾਵਾਂ 'ਤੇ ਚਲਾ ਜਾਵੇ ਤਾਂ ਨੇਤਰਾਂ ਵਿੱਚ ਵਿਕਾਰ ਪੈਦਾ ਹੋ ਜਾਂਦੇ ਨੇ। ਦੂਜਾ ਬੋਲ ਕਹਿੰਦੇ ਸਾਧ ਸੰਗ ਸ਼ਬਦ ਸੁਰਤ ਕੈ ਬ੍ਰਹਮ ਗਿਆਨ, ਸੋਈ ਤੋ ਆ ਸਾਧ ਸੰਗ ਬੇਖਮ ਆਹਾਰ ਹੈ। ਭਈ ਸਾਧ ਸੰਗਤ ਵਿੱਚ ਆ ਕੇ ਬ੍ਰਹਮ ਦਾ ਗਿਆਨ ਮਿਲ ਜਾਂਦਾ, ਬ੍ਰਹਮ ਗੁਰੂ ਦੇ ਸ਼ਬਦ ਹੈ, ਸ਼ਬਦ ਦੁਆਰੇ ਬ੍ਰਹਮ ਦਾ ਗਿਆਨ ਮਿਲ ਜਾਂਦਾ ਹੈ, ਸੰਗਤ ਤੋਂ ਬਿਨਾਂ ਹੰਕਾਰੀ ਬਣ ਜਾਂਦਾ ਹੈ। ਤੀਜਾ ਬੋਲ ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਸਾਧ ਸੰਗ ਅਸਨ ਬਸਨ ਕੈ ਮਹਾ ਪ੍ਰਸਾਦ। ਇਹ ਤੇ ਜ਼ਰੂਰੀ ਗੱਲ ਹੈ ਨਾ, ਸੰਗਤ ਵਿੱਚ ਆਇਆ ਕਥਾ ਕੀਰਤਨ ਚਾਹੇ ਸਮਝ ਨਹੀਂ ਆਈ, ਇਹ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਕੜਾਹ ਪ੍ਰਸ਼ਾਦ ਜੀ ਦੇਗ ਤੇ ਬੈਠੇ ਨੇ ਤੇ ਮੱਥਾ ਟੇਕ ਕੇ ਦੇਗ ਤਾਂ ਲੈਂਦੇ ਹੀ ਹੋ ਨਾ। ਇਹ ਕੀ ਹੈ, ਗੁਰੂ ਕੀ ਬਖਸ਼ਿਸ਼ ਹੈ, ਜਿਹਦੇ ਵਿੱਚ ਮਹਾਰਾਜ ਨੇ ਅੰਮ੍ਰਿਤ ਦੇਗ ਦੀ ਮਹਾਨਤਾ ਹੀ ਦੱਸੀ ਹੈ, ਜਿਹਦੇ ਵਿੱਚ ਬੜੀਆਂ ਵੱਡੀਆਂ ਕਲਾ ਵਰਤਦੀਆਂ ਨੇ। ਹੁਣ ਤੇ ਸਾਡਾ ਸੁਭਾਅ ਹੀ ਐਸਾ ਬਣ ਗਿਆ ਵੀ ਮੇਰੇ ਵਰਗਾ ਵੀ ਕਹਿੰਦੇ ਜੀ ਸਵਾਈ ਜੀ ਦਿਓ, ਇਹਦੇ ਵਿੱਚ ਬੜੀਆਂ ਬਖਸ਼ਿਸ਼ਾਂ ਨੇ, ਇਹਦੇ ਵਿੱਚ ਬੜੀਆਂ ਕਿਰਪਾ ਵਰਤਦੀਆਂ ਨੇ। ਤੇ ਜਦੋਂ ਦੇਗ ਮਿਲ ਗਈ ਹੈ, ਗੁਰੂ ਦੀ ਕਿਰਪਾ ਮਿਲ ਗਈ ਹੈ, ਰਸਨਾ ਚੋਂ ਨਿਕਲ ਆਇਆ ਸਤਨਾਮ ਸ਼੍ਰੀ, ਤੇ ਖਾਲੀ ਕਿੱਥੋਂ ਚਲੇ ਗਏ। ਸੋਈ ਤੋ ਆ ਸਾਧ ਸੰਗ ਬਿਖਮ ਆਹਾਰ ਹੈ, ਦੁਰਮਤ ਜਨਮ ਮਰਨ ਹੋਇਆ ਸਾਧ ਸੰਗ ਗੁਰਮਤ ਸਾਧ ਸੰਗ ਮੁਕਤ ਦੁਆਰ ਹੈ। ਭਈ ਸਾਧ ਸੰਗਤ ਵਿੱਚ ਐਸੀ ਐਸੀ ਕਿਰਪਾ ਵਰਤਦੀ ਹੈ, ਮੁਕਤੀ ਦੇ ਦਰਵਾਜ਼ੇ ਖੁੱਲ੍ਹ ਜਾਂਦੇ। ਮੈਂ ਸਵੇਰੇ ਇੱਕ ਕਵਿਤ ਪੜ੍ਹ ਰਿਹਾ ਸੀ, ਮੈਨੂੰ ਬੜਾ ਪਿਆਰਾ ਕਵਿਤ ਲੱਗਦਾ ਹੈ।
ਕਹਿੰਦੇ ਕਾਹੋ ਦਸ਼ਾ ਕੈ ਪਵਨ ਗਵਨ ਕੈ ਵਰਖਾ ਹੈ। ਹਾਂਜੀ ਹਵਾ ਚੱਲਦੀ ਹੈ ਨਾ, ਹਵਾ ਚੱਲਣ ਦੇ ਨਾਲ ਬੱਦਲ ਆਉਂਦੇ ਨੇ, ਉਹਨੂੰ ਕਹਿੰਦੇ ਪੁਰਾ। ਪੁਰੇ ਦੇ ਨਾਲ ਕੀ ਹੁੰਦਾ? ਮੀਂਹ ਮੌਲੇ ਧਾਰ ਪੈਂਦਾ। ਬਜ਼ੁਰਗ ਕਿਹਾ ਕਰਦੇ ਸੀ ਕਈ ਵਾਰ ਐਸੀ ਹਵਾ ਚੱਲਦੀ ਜਿਹਨੂੰ ਕਹਿੰਦੇ ਪੱਛੋਂ, ਉਹ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ। ਹਵਾ ਤੇ ਹਵਾ ਹੀ ਹੈ ਨਾ, ਪਰ ਹਵਾ ਹਵਾ ਦੇ ਵਿੱਚ ਫਰਕ ਆ ਗਿਆ, ਹਵਾ ਹਵਾ ਵਿੱਚ ਫਰਕ ਆ ਗਿਆ, ਸੰਗਤ ਸੰਗਤ ਵਿੱਚ ਫਰਕ ਪੈਦਾ ਹੋ ਜਾਣਾ ਹੈ। ਕਹਿੰਦੇ ਕਾਹੂ ਦਸ਼ਾ ਕੋ ਪਵਨ, ਹਵਾ ਗਵਣ ਕੈ ਚੱਲਦੀ ਹੈ, ਵਰਖਾ ਹੈ। ਕਾਹੂ ਦਸ਼ਾ ਕੋ ਪਵਨ ਹਵਾ ਬਾਦਰ ਬਿਲਲਾਤ ਹੈ, ਤੇ ਬੱਦਲਾਂ ਨੂੰ ਉਡਾ ਕੇ ਲੈ ਜਾਂਦੀ ਹੈ। ਅਗਲਾ ਬੋਲ ਭਾਈ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਕਾਹੂ ਦਸ਼ਾ ਕੋ ਪਵਨ ਬਾਦਰ ਬਿਲਾਤ ਹੈ, ਕਾਹੂ ਜਲ ਪਾਣ ਕੀਏ, ਕਾਹੂ ਜਲ ਪਾਣ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਣ ਵਿਆਪੇ ਬਿਰਥਾ ਬਿਲਲਾਤ ਹੈ। ਕਈ ਜਗ੍ਹਾ ਦਾ ਐਸਾ ਵਧੀਆ ਪਾਣੀ ਹੈ, ਤੁਸੀਂ ਘਰਾਂ ਵਿੱਚ ਫਿਲਟਰ ਲਵਾਏ ਨੇ, ਕਹਿੰਦੇ ਜੀ ਫਿਲਟਰ ਵਾਲਾ ਪਾਣੀ ਪੀਣਾ, ਦੂਜਾ ਪਾਣੀ ਪੀਏ ਰੋਗੀ ਬਣ ਜਾਈਦਾ, ਚੰਗਾ ਪਾਣੀ ਪੀਣ ਦੇ ਨਾਲ ਦੇਹ ਰੋਗਤਾ ਮਿਲ ਜਾਂਦੀ। ਕਹਿੰਦੇ ਪਾਣੀ ਪਾਣੀ ਵਿੱਚ ਫਰਕ ਹੈ, ਇੱਕ ਉਹ ਪਾਣੀ ਹੈ ਜਿਹੜਾ ਸਰੀਰ ਨੂੰ ਰੋਗੀ ਕਰ ਦਿੰਦਾ ਹੈ। ਤੀਜਾ ਬੋਲ ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਕਾਹੂ ਗ੍ਰਹਿ ਕੀ ਆਗਣ ਪਾਕ, ਕਾਹੂ ਗ੍ਰਹਿ ਕੀ ਆਗਣ ਪਾਕ ਸਿੱਧ ਕਰੈ, ਕਾਹੂ ਗ੍ਰਹਿ ਕੀ ਆਗਣ ਪਵਣ ਜਰਾਤ ਹੈ। ਕਹਿੰਦੇ ਘਰਾਂ ਵਿੱਚ ਅੱਗ ਬਲਦੀ ਹੈ, ਲੰਗਰ ਪਾਣੀ ਤਿਆਰ ਹੁੰਦਾ ਹੈ, ਜਿਹਦੇ ਨਾਲ ਬੰਦਾ ਤ੍ਰਿਪਤ ਹੁੰਦਾ ਹੈ। ਅਗਰ ਅੱਗ ਕਾਬੂ ਤੋਂ ਬਾਹਰ ਚਲੀ ਜਾਵੇ ਤਾਂ ਬੜੀਆਂ ਬੜੀਆਂ ਬਿਲਡਿੰਗਾਂ ਨੂੰ ਸਾੜ ਕੇ ਖਾਕ ਕਰ ਦਿੰਦੀ। ਅੱਗ ਤਾਂ ਅੱਗ ਹੀ ਹੈ, ਪਾਣੀ ਤਾਂ ਪਾਣੀ, ਹਵਾ ਹਵਾ ਵਿੱਚ ਫਰਕ ਹੈ, ਪਾਣੀ ਪਾਣੀ ਵਿੱਚ ਫਰਕ ਪੈ ਗਿਆ, ਅੱਗ ਅੱਗ ਵਿੱਚ ਫਰਕ ਪੈ ਗਿਆ। ਤੇ ਚੌਥਾ ਬੋਲ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਕਹਿੰਦੇ ਕਾਹੂ ਕੀ ਸੰਗਤ ਮਿਲ, ਆ ਤੁਹਾਡੇ ਵਰਗਿਆਂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਭਏ, ਕਾਹੂ ਕੀ ਸੰਗਤ ਮਿਲ ਜਮ ਪੁਰ ਜਾਤ ਹੈ। ਆ ਤੁਹਾਡੇ ਵਰਗੇ ਰੱਬ ਦੇ ਪਿਆਰਿਆਂ ਦੀ ਸੰਗਤ ਮਿਲ ਜਾਵੇ, ਜਿੱਥੇ ਨਾਮ ਹੋਵੇ ਜੀਵਨ ਮੁਕਤ ਹੋ ਜਾਂਦਾ। ਕਈਆਂ ਦੀ ਐਸੀ ਸੰਗਤ ਮਿਲ ਜਾਵੇ ਰੱਬ ਤੋਂ ਟੁੱਟਿਆ ਹੋਇਆ ਦੀ, ਉਹ ਜਮਾਂ ਦੀ ਪੂਰੀ ਵਿੱਚ ਲੈ ਜਾਂਦੇ ਨੇ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਰੋਜ਼ਾਨਾ ਗੁਰੂ ਬਾਬਾ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰਦੇ ਹੋ, ਇਹ ਗੁਰੂ ਕੀ ਕਿਰਪਾ ਖਾਲਸਾ ਜੀ। ਰੋਜ਼ਾਨਾ ਮੇਰੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੀ ਕਥਾ ਵਿਚਾਰ ਚੱਲਦੀ ਹੈ, ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਅਪਾਰ ਕਿਰਪਾ ਵਰਤ ਰਹੀ ਹੈ। ਸਾਹਿਬ ਜੀ ਜਿਵੇਂ ਕਿਰਪਾ ਕਰਦੇ ਨੇ, ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਈਏ, ਤੁਹਾਡੀ ਇਕਾਗਰਤਾ ਬਣ ਗਈ ਹੈ, ਹੋਰ ਬਣ ਜਾਵੇਗੀ।

ਝੱਜਾ ਅੱਖਰ ਦੁਆਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰਦੇ ਨੇ। ਝੂਰ, ਝੂਰ ਦਾ ਅਰਥ ਹੈ ਜੀ ਚਿੰਤਾ, ਫਿਕਰ, ਜਿਹਨੂੰ ਕਹਿੰਦੇ ਟੈਨਸ਼ਨ। ਅਚਾਨਕ ਆ ਜਾਂਦਾ ਹੈ ਬੰਦਾ ਉਸ ਚਿੰਤਾ ਦੇ ਵਿੱਚ, ਸਰੀਰ ਘਟਦਿਆਂ ਘਟਦਿਆਂ ਘਟ ਜਾਂਦਾ। ਚਿੰਤਾ ਇੱਕ ਐਸਾ ਰੋਗ ਹੈ ਜੀ, ਜਿਵੇਂ ਲੱਕੜੀ ਨੂੰ ਘੁਣ ਖਾਂਦਾ ਹੈ ਨਾ, ਲੱਕੜੀ ਵੇਖਣ ਨੂੰ ਤਾਂ ਬਾਹਰੋਂ ਬੜੀ ਵਧੀਆ ਚੰਗੀ ਲੱਗਦੀ ਹੈ, ਉਹ ਘੁਣ ਇੱਕ ਕੀੜਾ ਹੁੰਦਾ ਹੈ, ਉਹ ਸਹੀ ਜੇ ਕੀ ਹੁੰਦਾ ਵੀ ਲੱਕੜੀ ਨੂੰ ਖਾਂਦਿਆਂ ਖਾਂਦਿਆਂ ਅੰਦਰੋਂ ਖੋਖਲਾ ਕਰ ਜਾਂਦਾ। ਇਹ ਜਿਹੜੀ ਚਿੰਤਾ ਹੈ, ਚਿੰਤਾ ਦਾ ਐਸਾ ਰੋਗ ਹੈ, ਵੇਖਣ ਨੂੰ ਤਾਂ ਬੰਦਾ ਬੜਾ ਵਧੀਆ ਉੱਪਰੋਂ ਉੱਪਰੋਂ ਲੱਗਦਾ ਹੈ, ਪਰ ਕਹਿੰਦੇ ਜਿਹੜਾ ਚਿੰਤਾ ਦਾ ਕੀੜਾ ਹੈ ਨਾ, ਅੰਦਰੋਂ ਅੰਦਰੋਂ ਬੰਦੇ ਨੂੰ ਲੱਕੜ ਦੀ ਤਰ੍ਹਾਂ ਖੋਖਲਾ ਕਰ ਦਿੰਦਾ। ਕਈ ਵਾਰ ਖਾਲਸਾ ਜੀ ਸਾਨੂੰ ਬਾਹਰੋਂ ਬੰਦੇ ਦੀ ਲਿੰਬਾ ਪੋਚੀ ਵੇਖ ਕੇ, ਉਹਦਾ ਟੌਰ ਸ਼ੌਰ ਵੇਖ ਕੇ, ਗੱਡੀ ਗੁੱਡੀ ਜੀ ਵੇਖ ਕੇ, ਘਰ ਬਾਹਰ ਦੇ ਦਰਵਾਜ਼ੇ ਵੇਖ ਕੇ ਆਪਾਂ ਕਹਿ ਦਿੰਦੇ ਸੁਭਾਵਕ ਲੈ ਭਈ ਵਾਹ ਭਈ ਵਾਹ, ਇਹ ਤੇ ਚਿੰਤਾ ਤੋਂ ਰਹਿਤ ਹੀ ਹੈ, ਨੈਣੀ ਨੇਤਰਾਂ ਕਰਕੇ ਬੜਾ ਸੁਖੀ ਲੱਗਦਾ ਹੈ। ਪਰ ਜਦੋਂ ਥੋੜਾ ਜਿਹਾ ਉਹਨੂੰ ਹਿਲਾ ਕੇ ਪੁੱਛੀਏ, ਭਾਈ ਸੱਜਣਾ ਕੀ ਹਾਲ ਚਾਲ ਹੈ, ਤੇ ਉਹ ਭੁੱਬਾ ਮਾਰ ਕੇ ਰੋ ਪੈਂਦਾ, ਕਹਿੰਦਾ ਮੇਰੇ ਵਰਗਾ ਦੁਖੀ ਕੋਈ ਨਹੀਂ ਹੈ, ਇਹਨਾਂ ਬੋਲਾਂ ਨੂੰ ਮੇਰੇ ਸਾਹਿਬਾਂ ਨੇ ਅੰਮ੍ਰਿਤ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ। ਸਾਹਿਬ ਕਹਿੰਦੇ ਅੰਤਰ ਚਿੰਤਾ ਨੈਣੀ ਸੁਖੀ। ਕਈ ਵਾਰ ਤੁਸੀਂ ਤੱਕਿਆ ਹੁੰਦਾ ਬੰਦਾ ਉੱਤੋਂ ਉਪਰਾ ਉਪਰਾ ਹੀ ਹੱਸਦਾ ਹੁੰਦਾ, ਹੱਸਣ ਨੂੰ ਜੀ ਬਿਲਕੁਲ ਨਹੀਂ ਕਰਦਾ ਹੁੰਦਾ, ਕਰਦਾ ਕਲੇਸ਼ ਹੀ ਐਸਾ ਹੁੰਦਾ, ਦੁਖੀ ਇੰਨਾ ਹੁੰਦਾ, ਚਿੰਤਾ ਵਿੱਚ ਇੰਨਾ ਹੁੰਦਾ। ਆ ਬਾਹਰੋਂ ਆਉਂਦਿਆਂ ਆਉਂਦਿਆਂ ਕੋਈ ਮਿਲ ਜਾਵੇ ਫਤਿਹ ਤੇ ਬੁਲਾਈ ਜਾਂਦੀ, ਪਰ ਉਹ ਹੱਸਦਾ ਉਪਰਾ ਉਪਰਾ ਜਿਹਾ, ਅੰਦਰ ਤੇ ਵੱਢ ਵੱਢ ਕੇ ਖਾ ਰਿਹਾ ਹੁੰਦਾ ਹੈ।

ਨਾ ਲੱਥੋ ਦੁੱਖ। ਸਾਹਿਬ ਜੀ ਕਹਿੰਦੇ ਨਾਮ ਤੋਂ ਬਿਨਾਂ ਚਿੰਤਾ ਦਾ ਦੁੱਖ ਨਹੀਂ ਜਾਂਦਾ, ਦੁੱਖ ਹੈ ਚਿੰਤਾ, ਇਹ ਦੁੱਖ ਹੈ ਧੁੱਖ ਧੁਖੀ। ਜਿਵੇਂ ਕਿਧਰੇ ਗਿੱਲੇ ਗੋਹਿਆਂ ਦੀ ਅੱਗ ਬਾਲੀਏ, ਉਹ ਅੱਗ ਬਲਦੀ ਨਹੀਂ ਹੈ, ਉਹ ਧੂੰਆਂ ਕਰ ਜਾਂਦੀ ਹੈ, ਧੂੰਆਂ ਹੀ ਧੂੰਆਂ ਹੋ ਜਾਂਦਾ ਚਾਰ ਚੁਫੇਰੇ। ਕਹਿੰਦੇ ਅੰਦਰ ਤੇ ਚਿੰਤਾ ਦੀ ਧੁੱਖ ਧੁਖੀ ਧੁੱਖ ਰਹੀ ਹੈ। ਜਾਂ ਕੋ ਓਟ ਤੁਹਾਰੀ ਸਵਾਮੀ ਤਾਂ ਕੋ ਨਾਹੀ ਚਿੰਤਾ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੋਲ ਬੜੇ ਪਿਆਰੇ ਨੇ, ਜਾਂ ਕੋ ਓਟ ਤੁਮਾਰੀ ਸਵਾਮੀ ਤਾਂ ਕੋ ਨਾਹੀ ਚਿੰਤਾ, ਜਾਂ ਕੋ ਦਇਆ ਕਰੋ ਤੁਮ ਆਪਣੀ ਸੇ ਸਹਾ ਭਲੇ ਭਗਵੰਤਾ, ਚਿੰਤਾ ਰੋਗ ਗਈ ਹੋ ਪੀੜਾ ਆਪ ਕਰੇ ਪ੍ਰਤ ਪਾਲਾ ਜੀ। ਜਦੋਂ ਗੁਰੂ ਦੀ ਟੇਕ ਆਪਾਂ ਚਿੰਤਾ ਹੁੰਦੀ ਆ ਕਿ ਭਾਈ ਸਾਹਿਬ ਜੀ ਤੋਂ ਅਰਦਾਸ ਕਰਾਉਣੇ ਆ, ਕਈ ਵਾਰ ਅਚਾਨਕ ਇਹੋ ਜਿਹੀਆਂ ਬਿਪਤਾਂ ਬਣ ਜਾਂਦੀਆਂ ਨੇ ਜਿਹਨੂੰ ਕਹਿੰਦੇ ਔਖੀ ਘੜੀ ਨਾ, ਇਹ ਕੀ ਚਿੰਤਾ ਹੀ ਆ ਨਾ, ਬੰਦੇ ਨੂੰ ਘੜੀ ਹੋ ਜੀ ਆ ਜਾਂਦੀ, ਉਹ ਲੰਘਾਉਣੀ ਔਖੀ ਹੋ ਜਾਂਦੀ ਹੈ। ਉਹ ਚਿੰਤਾ ਵਿੱਚ ਬੰਦਾ ਜਿਹੜਾ ਹੈ ਫਿਰ ਝੂਰਦਾ ਹੈ ਝੂਰਦਾ ਹੈ, ਫਿਰ ਜਦੋਂ ਸਾਰੇ ਆਸਰੇ ਖਤਮ ਹੋ ਜਾਂਦੇ ਨੇ ਫਿਰ ਕਹਿੰਦਾ ਜੀ ਗੁਰਦੁਆਰੇ ਨਾ ਚੱਲੀਏ, ਗੁਰਦੁਆਰੇ ਨਾ ਚੱਲੀਏ। ਗੁਰਦੁਆਰੇ ਆਉਂਦਾ ਭਾਈ ਜੀ ਤੋਂ ਅਰਦਾਸ ਕਰਾਉਂਦਾ, ਕਿਉਂਕਿ ਮੇਰੇ ਗੁਰੂ ਦਾ ਬਿਰਧ ਹੈ ਨਾ, ਇੱਥੇ ਆ ਕੇ ਦੁਖੀਆਂ ਦੇ ਦੁੱਖ ਔਖੀਆਂ ਘੜੀਆਂ ਚਿੰਤਾ ਸਾਰੀਆਂ ਦੀਆਂ ਸਾਰੀਆਂ ਹਾਂਜੀ ਦੂਰ ਹੋ ਜਾਂਦੀਆਂ ਨੇ। ਗੁਰੂ ਔਖੀ ਘੜੀ ਵੇਖਣ ਨਹੀਂ ਦਿੰਦਾ, ਜਦੋਂ ਔਖੀ ਘੜੀ ਚਲੇ ਗਈ ਉਦੋਂ ਚਿੰਤਾ ਖਤਮ ਹੋ ਗਈ, ਇਹੀ ਤੇ ਚਿੰਤਾ ਹੈ ਨਾ। ਤੇ ਜਿਸ ਵੇਲੇ ਵਾਸਤਵ ਵਿੱਚ ਵੇਖਿਆ ਜਾਵੇ ਸਮੇਂ ਸਮੇਂ ਮੁਤਾਬਕ, ਕੋਈ ਬੰਦਾ ਜ਼ਰੂਰ ਕਵੇ ਕਿਸੇ ਨੂੰ ਬਹੁਤੀ ਹੈ ਕਿਸੇ ਨੂੰ ਥੋੜ੍ਹੀ ਹੈ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਹਦੇ ਵਿੱਚ ਥੋੜ੍ਹੀ ਮਾਇਆ ਉਹਨੂੰ ਵੀ ਚਿੰਤਾ, ਜਿਹਦੇ ਘਰ ਥੋੜ੍ਹੀ ਉਹਨੂੰ ਵੀ ਚਿੰਤਾ। ਦੋਹੋ ਵਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ। ਇੱਕ ਹੋਰ ਬੋਲ ਵੀ ਸਾਹਿਬਾਂ ਦਾ ਆਉਂਦਾ ਹੈ, ਸਾਹਿਬ ਜੀ ਕਹਿੰਦੇ ਬੜੇ ਬੜੇ ਜੋ ਦਿਸੈ ਲੋਕ, ਆ ਪਹਿਲਾਂ ਹੀ ਬੋਲ ਮੈਂ ਉਹ ਕਿਹਾ ਨਾ, ਤਿੰਨ ਕੋ ਵਿਆਪੈ, ਗੱਜ ਕੇ ਬੋਲੋ ਤੁਸੀਂ, ਤਿੰਨ ਕੋ ਵਿਆਪੈ ਚਿੰਤਾ ਰੋਗ। ਮੇਰੇ ਗਰੀਬ ਨਵਾਜ ਕਹਿੰਦੇ ਜਿਹੜੇ ਵੱਡੇ ਵੱਡੇ ਵੇਖਣ ਨੂੰ ਦਿਸਦੇ ਆ ਨਾ, ਚਿੰਤਾ ਦੇ ਰੋਗ ਚ ਖਾਂਦੇ ਪਏ ਨੇ, ਬੜੇ ਦੁਖੀ ਨੇ, ਵੇਖਣ ਨੂੰ ਸੁਖੀ ਲੱਗਦੇ ਨੇ। ਬੜੇ ਬੜੇ ਜੋ ਦਿਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੋ ਵੱਡਾ ਜਿਨ ਰਾਮ ਲਿਵ ਲਾਈ। ਜਿਹੜੇ ਨਾਮ ਦੇ ਨਾਲ ਲਿਵ ਲਾ ਲੈਂਦੇ ਨੇ ਉਹ ਵੱਡੇ ਹੋ ਜਾਂਦੇ ਨੇ, ਚਿੰਤਾ ਖਤਮ ਹੋ ਜਾਂਦੀ ਹੈ। ਜਿਹੜੇ ਗੁਰੂ ਦੀ ਟੇਕ ਲੈ ਲੈਂਦੇ ਨੇ ਉਹਨਾਂ ਨੂੰ ਚਿੰਤਾ ਖਤਮ ਹੋ ਜਾਂਦੀ ਹੈ। ਇੱਕ ਤੁਹਾਡੇ ਨਾਲ ਬਚਨ ਸਾਂਝਾ ਕਰਾਂ, ਜਿਸ ਵੇਲੇ ਔਰੰਗੇ ਨੇ ਇਹ ਹੁਕਮ ਕੀਤਾ ਵੀ ਸਾਰੇ ਦੇ ਸਾਰੇ ਜਿੰਨੇ ਬ੍ਰਾਹਮਣ ਨੇ ਉਹਨਾਂ ਨੂੰ ਮੁਸਲਮਾਨ ਬਣਾਇਆ ਜਾਵੇ, ਤਾਂ ਗੁਰੂ ਖਾਲਸਾ ਜੀ ਦੇਖੋ ਲਾਗੇ ਕਾਂਸ਼ੀ ਆਏ, ਆਗਰਾ ਲਾਗੇ, ਉੱਥੇ ਬਹੁਤ ਬ੍ਰਾਹਮਣ ਵੱਸਦੇ ਸੀ, ਦਿੱਲੀ ਵਿਖੇ ਬ੍ਰਾਹਮਣ ਬਹੁਤ ਸਨ, ਪਰ ਔਰੰਗੇ ਨੇ ਕਸ਼ਮੀਰ ਕਿਉਂ ਚੁਣਿਆ? ਕਿਉਂਕਿ ਕਸ਼ਮੀਰ ਦੇ ਵਿੱਚ ਅਮਰਨਾਥ ਦਾ ਮੰਦਰ ਹੈ ਤੇ ਉਹਦਾ ਜਿਹੜਾ ਪੁਜਾਰੀ ਹੈ ਉਹ ਸਾਰਿਆਂ ਤੋਂ ਵੱਡਾ ਮੰਨਿਆ ਜਾਂਦਾ, ਸਤਿਕਾਰ ਵਜਾਉਂਦਾ ਹੈ, ਜਿਵੇਂ ਅਸੀਂ ਧੰਨ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਹੈ ਉਹਦਾ ਹੁਕਮ ਸਾਰੇ ਮੰਨਦੇ ਨੇ। ਤੇ ਇਹੋ ਹਿੰਦੂ ਮਤ ਵਿੱਚ ਬਾਤ ਚੱਲਦੀ ਹੈ ਵੀ ਜਿਹੜਾ ਅਮਰਨਾਥ ਦੇ ਮੰਦਰ ਦਾ ਪੁਜਾਰੀ ਹੁਕਮ ਕਰ ਦੇਵੇ ਤਾਂ ਫਿਰ ਸਾਰੇ ਦੇ ਸਾਰੇ ਬਾਕੀ ਆਪਣੇ ਆਪ ਹੋ ਜਾਂਦੇ। ਕਸ਼ਮੀਰ ਦਾ ਇਲਾਕਾ ਤਾਂ ਚੁਣਿਆ ਗਿਆ, ਜਿਸ ਵੇਲੇ ਹੁਕਮ ਆਇਆ ਧਰਮ ਜਾਣ ਲੱਗਾ ਤੇ ਹੁਣ ਧਰਮ ਜਾਣ ਦੀ ਚਿੰਤਾ ਥੋੜ੍ਹੀ ਥੋੜ੍ਹੀ ਹੈ, ਬਹੁਤ ਵੱਡੀ ਚਿੰਤਾ ਹੈ। ਬੜਾ ਯਤਨ ਕੀਤਾ, ਕੋਈ ਹੱਲਾ ਨਹੀਂ ਲੱਗਦਾ ਵੀ ਕਿਸੇ ਢੰਗ ਦੇ ਨਾਲ ਸਾਡੀ ਚਿੰਤਾ ਖਤਮ ਹੋ ਜਾਵੇ। ਮੈਂ ਬਚਨ ਪੜ੍ਹੇ ਸੀ, ਜਾਂ ਕੋ ਓਟ ਤੁਮਾਰੀ ਸਵਾਮੀ ਤਾਂ ਕੋ ਨਾਹੀ ਚਿੰਤਾ, ਜਿਹੜਾ ਫਿਰ ਗੁਰੂ ਦੀ ਓਟ ਲੈ ਲੈਂਦਾ ਹੈ, ਗੁਰੂ ਦੀ ਟੇਕ ਲੈ ਲੈਂਦਾ ਹੈ ਤੇ ਮੇਰਾ ਗੁਰੂ ਇੰਨਾ ਵੱਡਾ ਸਮਰੱਥ ਜੇ ਨਾ, ਉਹਦੀਆਂ ਸਾਰੀਆਂ ਚਿੰਤਾਵਾਂ ਗੁਰੂ ਦੂਰ ਕਰਦਾ, ਗੁਰੂ ਸਮਰੱਥ ਜੋ ਹੋਇਆ। ਫਿਰ ਦੇਖੋ ਉਹਨਾਂ ਨੂੰ ਕਹਿੰਦੇ ਇੱਕ ਆਵਾਜ਼ ਆਈ, ਜਿਵੇਂ ਵੀ ਹੋਇਆ ਵੀ ਜੇ ਤੁਹਾਡੀ ਚਿੰਤਾ ਦੁੱਖੜਾ ਦੂਰ ਕਰ ਸਕਦੇ ਨੇ ਤੇ ਐਸ ਵੇਲੇ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਸਿੰਘਾਸਣ ਤੇ ਐਸ ਵੇਲੇ ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੁਭਾਏ ਮਾਣ ਨੇ, ਅਗਰ ਤੁਹਾਡੀਆਂ ਦੁਖੀਆਂ ਦੀ ਬਾਂਹ ਫੜ ਸਕਦਾ ਤੇ ਕੇਵਲ ਉਹ ਹੀ ਗੁਰੂ ਫੜ ਸਕਦਾ ਹੈ,
ਉਹਦੇ ਬਿਨਾਂ ਤੁਹਾਡਾ ਦੁੱਖ ਦੂਰ ਕੋਈ ਨਹੀਂ ਕਰ ਸਕਦਾ। ਜਿਸ ਵੇਲੇ ਉਹਨਾਂ ਨੇ ਆਵਾਜ਼ ਸੁਣੀ, ਪਰ ਇੱਕ ਉਹਨਾਂ ਨੂੰ ਇਹ ਵੀ ਪਤਾ ਹੈ ਵੀ ਚਾਰ ਸ਼ਫੇਰੇ ਮੁਗਲ ਫੌਜਾਂ ਫਿਰ ਰਹੀਆਂ ਨੇ, ਕਸ਼ਮੀਰ ਤੋਂ ਚੱਲ ਕੇ ਕਿਰਪਾ ਰਾਮ ਵਰਗੇ ਪੰਡਤਾਂ ਦਾ ਤਾਂ ਗੁਰੂ ਸਵਾਰੀ ਸੰਗਤ ਜੀ ਆਨੰਦਪੁਰ ਪਹੁੰਚਣਾ ਵੀ ਕਿਹੜਾ ਸੌਖਾ ਹੈ, ਐਸਾ ਕਠਿਨ ਰਸਤਾ ਹੈ, ਚਾਰ ਸ਼ਫੇਰੇ ਨਾਕਾਬੰਦੀ ਹੈ, ਮੁਗਲ ਫੌਜ ਫਿਰ ਰਹੀ ਹੈ, ਦੇਖੋ ਕਮਾਲ ਵੀ ਬਚਣਾ। ਉਸ ਮੰਦਿਰ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਲੈ ਕੇ ਅਰਦਾਸ ਕੀਤੀ, ਜਿਵੇਂ ਮੱਖਣ ਸ਼ਾਹ ਨੇ ਅਰਦਾਸ ਕੀਤੀ ਸੀ ਨਾ, ਤੇਵੇਂ ਅਰਦਾਸ ਕੀਤੀ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸਾਨੂੰ ਆਪਣੀ ਬਾਰਗਾਹ ਵਿੱਚ ਲਾਇਆ, ਸਾਡਾ ਹੁਣ ਸਮਾਂ ਐਸਾ ਆ ਗਿਆ, ਔਖੀ ਘੜੀ ਆ ਗਈ ਹੈ, ਸਾਡਾ ਧਰਮ ਭ੍ਰਿਸ਼ਟਿਆ ਜਾ ਰਿਹਾ ਹੈ, ਤੇਥੋਂ ਬਿਨਾਂ ਸਾਡਾ ਮਦਦਗਾਰ ਕੋਈ ਨਹੀਂ ਹੈ। ਉਹਨਾਂ ਬੋਲਾਂ ਨੂੰ ਕਵੀ ਨੇ ਬੜਾ ਸੋਹਣਾ ਬੱਚਾ ਲਿਖਿਆ, ਕਹਿੰਦੇ ਕਸ਼ਮੀਰ ਦੇ ਦੁਖੀ ਪੰਡਿਤ ਰਵਾ ਰਵੀ, ਕਸ਼ਮੀਰ ਦੇ ਦੁਖੀ ਪੰਡਿਤ ਰਵਾ ਰਵੀ।

ਦਰਦ ਮੰਦਾਂ ਦੇ ਦਰਦ ਵਡਾਏ, ਜਿਹੜਾ ਉਸ ਦਰਦੀ ਦੇ ਕੋਲ ਆਣ ਪਹੁੰਚੇ, ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਦਰਦ ਕਹਾਣੀ ਸੁਣਾਉਣ ਪਹੁੰਚੇ। ਤਾਣੇ ਜ਼ੁਲਮ ਦੇ ਸਿਤਮ ਦੇ ਤਣੇ ਹੋਏ ਸਨ, ਖਬਰੇ ਕਿਹੜੇ ਤਰ੍ਹਾਂ ਤਾਣ ਲਾ ਕੇ ਪਹੁੰਚੇ। ਆਖੋ ਸਤਨਾਮ ਸ਼੍ਰੀ। ਦੇਖੋ ਬੋਲ ਕਵੀ ਨੇ ਲੈਣਾ ਕਿੱਡੀਆਂ ਸੋਹਣੀਆਂ ਲਿਖੀਆਂ ਨੇ। ਕਹਿੰਦੇ ਕਸ਼ਮੀਰ ਦੇ ਦੁਖੀ ਪੰਡਿਤ ਰਵਾ ਰਮੀ ਸ਼੍ਰੀ ਅਨੰਦਪੁਰ ਆਣ ਪਹੁੰਚੇ, ਦਰਦ ਮੰਦਾਂ ਦੇ ਦਰਦ ਵੰਡਾਏ, ਜਿਹੜਾ ਉਸ ਦਰਦੀ ਦੀ ਕਰਨ ਪਹਿਚਾਣ ਪਹੁੰਚੇ। ਤਾਣੇ ਸਿਤਮ ਦੇ ਜ਼ੁਲਮ ਦੇ ਤਣੇ ਹੋਏ ਸਨ, ਖਬਰੇ ਕਿਸ ਤਰ੍ਹਾਂ ਲਾ ਕੇ ਤਾਣ ਪਹੁੰਚੇ। ਗੁਰੂ ਤੇਗ ਬਹਾਦਰ ਨੂੰ ਆਪ ਆਪਣੀ ਸਾਰੀ ਦਰਦ ਕਹਾਣੀ ਸੁਣਾਉਣ ਪਹੁੰਚੇ। ਜਦੋਂ ਬੰਦਾ ਦੁਖੀ ਹੁੰਦਾ, ਚਿੰਤਾ 'ਚ ਹੁੰਦਾ, ਫਿਰ ਦਰਦ ਕਹਾਣੀ ਸੁਣਾਉਂਦਾ ਹੀ ਆ ਨਾ। ਆ ਕੇ ਮੇਰੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ। ਤੇ ਇੱਕ ਗੱਲ ਤੁਹਾਨੂੰ ਹੋਰ ਵੀ ਪਤਾ ਹੈ, ਜਿਸ ਬੰਦੇ ਦੇ ਚਿੰਤਾ ਹੋਵੇਗੀ ਉਹਦਾ ਚਿਹਰਾ ਮੁਰਝਾਇਆ ਹੋਵੇਗਾ, ਉਹਦਾ ਚਿਹਰਾ ਉਤਰਿਆ ਹੋਵੇਗਾ, ਉਹਦੇ ਬੁੱਲ ਸੁੱਕਦੇ ਹੋਣਗੇ, ਉਹਦੀਆਂ ਅੱਖਾਂ ਅੰਦਰ ਧੱਸੀਆਂ ਹੋਣਗੀਆਂ। ਇਹ ਚਿੰਤਾ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਮੇਰੇ ਗਰੀਬ ਨਿਵਾਜ ਨਾਵੇਂ ਪਾਤਸ਼ਾਹ ਜੀ ਨੇ ਉਹਨਾਂ ਵੱਲੇ ਬੜੇ ਗੌਹ ਨਾਲ ਤੱਕਿਆ ਤਾਂ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਮਹਾਰਾਜ ਚਿੰਤਾਵਾਂ ਔਖੀਆਂ ਦੋ ਘੜੀਆਂ ਨੂੰ ਦੂਰ ਕਰਨ ਵਾਲੇ। ਇੱਕ ਗੱਲ ਪੱਕੀ ਹੈ, ਜਦੋਂ ਸਾਰੇ ਆਸਰੇ ਮੁੱਕ ਜਾਣ, ਕੋਈ ਆਸਰਾ ਨਾ ਰਹਿ ਜਾਵੇ, ਤੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਚ ਅਰਦਾਸ ਕਰਿਓ, ਸੱਚੇ ਪਾਤਸ਼ਾਹ ਬਲ ਛੁਟਕਿਓ ਬੰਧਨ ਪਰੇ, ਕਸ਼ੂ ਨਾ ਹੋ ਤੋ ਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਸਹਾਇ। ਤੇ ਗੁਰੂ ਆਵਾਜ਼ ਦੇਵੇਗਾ, ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋ ਤੋ ਪਾਏ, ਨਾਨਕ ਸਭ ਕਿਛ ਤੁਮਰੈ, ਹੱਥ ਮੈਂ ਤੁਮ ਹੀ ਹੋਤ ਸਹਾਇ। ਗੁਰੂ ਤੇਗ ਬਹਾਦਰ ਉੱਥੇ ਸਹਾਈ ਹੁੰਦੇ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗੱਲ ਕੀ ਹੈ, ਕਹਿਣ ਲੱਗੇ ਸੱਚੇ ਪਾਤਸ਼ਾਹ ਸਾਡੇ ਮੱਥਿਓਂ ਤਿਲਕ ਵੀ ਤਿਲਕ ਗਏ ਨੇ, ਅੱਧ ਮੋਏ ਜਨੇਊਆਂ ਚੋਂ ਜਾਨ ਨਹੀਂ ਰਹੀ, ਆਨਾ ਵਾਲਿਆ ਆਨੇ ਦੇ ਅਸੀਂ ਰਹਿ ਗਏ, ਸਾਡੀ ਅਣਖ ਨਹੀਂ ਰਹੀ, ਸਾਡੀ ਆਣ ਨਹੀਂ ਰਹੀ। ਸੱਚੇ ਪਾਤਸ਼ਾਹ ਮੱਥੇ ਦੇ ਤਿਲਕ ਨਜ਼ਰ ਸਾਡੇ ਕੋਈ ਨਹੀਂ ਜੇ ਆਉਂਦਾ, ਸਾਡੇ ਜਨੇਊ ਵੀ ਅੱਧੇ ਹੋ ਗਏ ਨੇ, ਆਨਾ ਵਾਲੇ ਆਨੇ ਦੇ ਅਸੀਂ ਰਹਿ ਗਏ, ਸਾਡੀ ਅਣਖ ਨਹੀਂ ਰਹੀ, ਸਾਡੀ ਆਣ ਨਹੀਂ ਰਹੀ, ਸਾਨੂੰ ਕੋਈ ਸ਼ਿਕਾਇਤ ਨਹੀਂ ਹੈ। ਦੇਸ਼ ਅੰਦਰ ਭਾਵੇਂ ਕੋਈ ਮਜ਼ਬ ਚਲਾਇਆ ਜਾਵੇ, ਮੱਕੇ ਮਦੀਨੇ ਨੂੰ ਹੋਣ ਸਿੱਜਦੇ, ਭਾਵੇਂ ਕਾਂਸੀ ਵੱਲ ਸੀਸ ਨਿਵਾਇਆ ਜਾਵੇ। ਗਰੀਬ ਨਿਵਾਜ ਐਪਰ ਜ਼ੁਲਮ ਹੈ, ਗਊ ਨੂੰ ਕਤਲ ਕਰਕੇ ਲਹੂ ਬ੍ਰਾਹਮਣ ਦੇ ਮੱਥੇ ਲਾਇਆ ਜਾਵੇ, ਹੇ ਸੱਚੇ ਪਾਤਸ਼ਾਹ ਜ਼ੁਲਮ ਹੋ ਗਿਆ ਜੇ। ਸਾਹਿਬ ਜੀ ਕਹਿਣ ਲੱਗੇ ਫਿਰ ਕੀ ਹੋਣਾ ਚਾਹੀਦਾ ਹੈ ਦੱਸੋ। ਕਹਿਣ ਲੱਗੇ ਸ਼ਹਿਣ ਸਾਹ ਸੱਚਿਆ ਪਾਤਸ਼ਾਹ ਸ਼ਹਿਣ ਸ਼ਾਹ, ਜੇ ਤੂੰ ਚਾਹੇ, ਜੇ ਤੂੰ ਚਾਹਵੇਂ ਨਾ ਤਾਂ ਸਾਡੇ ਤੇ ਕਿਰਪਾ ਵਰਤ ਜਾਂਦੀ ਹੈ, ਵਰਤ ਜਾਵੇਗੀ। ਜੇ ਤੂੰ ਚਾਹਵੇਂ ਸੱਚਿਆ ਸ਼ਹਿਣ ਸ਼ਾਹ, ਬੇੜਾ ਸਾਡਾ ਅਜੇ ਭਾਰ ਲੱਗ ਸਕਦਾ ਹੈ, ਸਾਡੇ ਦੁੱਖਾਂ ਭਰੇ ਮੁਸੀਬਤਾਂ ਤੇ ਸਾਗਰਾਂ ਚੋਂ ਤੇਰੇ ਬਿਨਾਂ ਕੋਈ ਬੇੜਾ ਸਾਡਾ ਪਾਰ ਨਹੀਂ ਉਹ ਕਰ ਸਕਦਾ ਸੱਚੇ ਪਾਤਸ਼ਾਹ, ਇਹ ਸਾਡੇ ਤੇ ਕਿਰਪਾ ਕਰ। ਫਿਰ ਕੀ ਹੋਇਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਗੁਰਾਂ ਭੋਖਿਆ

ਆਖੋ ਸਤਨਾਮ ਸ਼੍ਰੀ। ਆ ਕਿੱਡੀ ਵੱਡੀ ਚਿੰਤਾ ਬਣ ਗਈ ਜੇ, ਥੋੜੀ ਚਿੰਤਾ ਕਿਤੇ। ਸਾਹਿਬ ਜੀ ਕਹਿਣ ਲੱਗੇ ਕਿਸੇ ਖੂਨੀ ਤਪਸਵੀ ਵਜੋਂ ਖੂਨੀ ਅੱਗ ਬੁਝਾਈ ਨਹੀਂ ਜਾ ਸਕਦੀ, ਇਹਨਾਂ ਚਿਰ ਨੂੰ ਕੀ ਹੋਇਆ। ਧੰਨ ਮੇਰੇ ਦਸਵੇਂ ਬਾਪੂ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਸਤਿਗੁਰੂ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਜੀ ਆ ਗਏ ਤੇ ਵੇਖਿਆ ਸਾਰਾ ਬੋਲ ਚਾਲ ਮੇਰੇ ਸਾਹਿਬਾਂ ਦੇ ਕੰਨਾਂ ਵਿੱਚ ਪਿਆ, ਦਰਦ ਕਹਾਣੀ ਸੁਣੀ ਤਾਂ ਕਹਿੰਦੇ ਨੇ ਬਾਲੜੀ ਉਮਰ

ਆਪਣਾ ਸਰੀਰ ਗੁਰੂ ਤੋਂ ਬਿਨਾਂ ਕੋਈ ਚਿੰਤਾ ਦੂਰ ਕਰੇਗਾ? ਅਜੇ 9 ਵਰਿਆਂ ਦਾ ਮੇਰਾ ਬਾਪੂ ਹੈ ਦਸ਼ਮੇਸ਼ ਪਾਤਸ਼ਾਹ, ਅਜੇ ਗੁਰਤਾ ਗੱਦੀ ਦੇ ਸਿੰਘਾਸਨ ਤੇ ਮੇਰੇ ਛੈਣ ਛੈਣ ਬੈਠਣਾ ਹੈ। ਆਪਾਂ ਜਿੰਨੇ ਵੀ ਆਏ ਗੁਰੂ ਅੱਗੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਉ ਲਾਗ ਰਿਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ ਮੇਰਾ ਮਿੱਤਰ, ਧੰਨ ਹੈ ਧੰਨ ਹੈ ਧੰਨ ਹੈ ਗੁਰੂ। ਬਾਲੜੀ ਉਮਰ, ਛੋਟੀ ਉਮਰ ਹੈ ਨਾ ਬਾਲੜੀ ਉਮਰ, ਬੋਲੇ ਗੋਬਿੰਦ ਰਾਏ, ਮੰਜ਼ਿਲ ਬਹੁਤੀ ਨੇੜੇ ਆਉਂਦੀ ਜਾਪਦੀ ਹੈ। ਸੁਣਿਆ ਹਾਲ ਪਿਤਾ ਜੀ ਬ੍ਰਾਹਮਣਾਂ ਦਾ, ਬੜੀ ਚੁੱਪ ਵੀ ਹੋਕ ਵਿਰਲਾਪਦੀ ਹੈ, ਜਿਨ੍ਹਾਂ ਮਾਰ ਮੁਕਾਇਆ ਜਿਉਂਦਿਆਂ ਨੂੰ ਮੌਤ ਖੱਪਣੋ ਰੰਗੇ ਦਾ ਨਾਪਦੀ ਹੈ। ਪੰਚਮ ਪਾਤਸ਼ਾਹ ਪਹਿਲਾਂ ਸ਼ਹੀਦ ਹੋਏ, ਹੁਣ ਤਾਂ ਵਾਰੀ ਪਿਤਾ ਜੀਓ ਆਪ ਦੀ ਹੈ। ਆਪਣੇ ਲਾਡਲੇ ਪੁੱਤਰ ਦੇ ਬਚਨ ਸੁਣ ਕੇ ਸਾਹਿਬਾਂ ਨੇ ਉਹਨਾਂ ਬ੍ਰਾਹਮਣਾਂ ਨੂੰ ਕਹਿ ਦਿੱਤਾ ਵੀ ਜਾਓ ਕਹਿ ਦਿਓ ਔਰੰਗੇ ਨੂੰ, ਕਹਿ ਦਿਓ ਆਨੰਦਾਂ ਦੀ ਪੁਰੀ ਵਿੱਚ ਧੰਨ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੇ। ਅਗਰ ਉਹ ਸਲਾਮ ਕਬੂਲ ਕਰ ਲੈਂਦੇ ਨੇ, ਅਸੀਂ ਆਪਣੇ ਆਪ ਹੀ ਸਾਰੇ ਧਰਮ ਛੱਡ ਦਿਆਂਗੇ, ਤੁਹਾਨੂੰ ਕੋਈ ਲੋੜ ਨਹੀਂ ਹੈ। ਔਰੰਗੇ ਕੋਲ ਖਬਰ ਪਹੁੰਚੀ, ਕਹਿਣ ਲੱਗਾ ਬਾਤ ਸੌਖੀ ਹੈ, ਅਗਰ ਇੱਕ ਦੇ ਕਰਦਿਆਂ ਸਾਰਾ ਹੀ ਹੋ ਜਾਵੇ ਤਾਂ ਫਿਰ ਸਾਰਿਆਂ ਕਰਨ ਦੀ ਜ਼ਰੂਰਤ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਜੀ, ਪਿਆਰ ਵਿੱਚ ਆਖੋ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ, ਆਵੇ ਧਾਏ ਸਭ ਥਾਈ ਹੋਏ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ। ਸਾਹਿਬ ਗਰੀਬ ਨਿਵਾਜ ਆਪਣੇ ਲਾਡਲੇ ਪੁੱਤਰ ਦੇ ਬਚਨ ਸੁਣ ਕੇ, ਹਾਂਜੀ ਦਿੱਲੀ ਚਾਂਦਣੀ ਚੌਂਕ ਹਜ਼ੂਰ ਪਹੁੰਚੇ, ਚੁੰਮਣ ਲਈ ਸ਼ਹੀਦੀ ਦਾ ਜਾਮ ਮਿੱਠਾ, ਗੁਰਾਂ ਨਾਲ ਮਨਸੂਰ ਤਬਰੇਜ ਪਹੁੰਚੇ, ਮਤੀ ਦਾਸ ਦੇ ਸੀਸ ਉੱਤੇ ਰੱਖ ਆਰਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮਤੀ ਦਾਸ ਦੇ ਸੀਸ ਉੱਤੇ ਰੱਖ ਆਰਾ। ਹੁਣ ਇੱਥੇ ਇੱਕ ਗੱਲ ਚੇਤਾ ਰੱਖ ਲਓ, ਜਿਸ ਗੁਰੂ ਦੇ ਸਿੱਖ ਕੋਲ ਨਾਮ ਹੋਵੇਗਾ ਉਹ ਦੁਖੀ ਵਿੱਚ ਦੁੱਖ ਨਹੀਂ ਮਨਾਵੇਗਾ। ਹੈ ਤੇ ਦੁਖੀ ਹੈ ਪਰ ਦੁੱਖ, ਹੁਣ ਸੀਸ ਤੇ ਆਰਾ ਚੱਲਣਾ ਕੋਈ ਦੁੱਖ ਛੋਟਾ ਥੋੜੀ ਹੈ, ਉਬਲਦੀ ਦੇਗ ਵਿੱਚ ਬਾਲਿਆ ਜਾਣਾ ਕੋਈ ਦੁੱਖ ਘੱਟ ਥੋੜੀ ਹੈ, ਰੂਹ ਵਿੱਚ ਸਾੜਿਆ ਜਾਣਾ ਕੋਈ ਦੁੱਖ ਘੱਟ ਥੋੜੀ ਹੈ, ਪਰ ਅੰਦਰ ਕੀ ਹੈ? ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨੇ ਇਹੋ ਸਿਖਾਇਆ ਹੈ, ਗੁਰੂ ਨੇ ਸ਼ਬਦ ਦੀ ਟੇਕ ਦਿੱਤੀ ਹੈ। ਮਤੀ ਦਾਸ ਦੇ ਸੀਸ ਉੱਤੇ ਰੱਖ ਆਰਾ, ਗੁੱਸੇ ਨਾਲ ਜਲਾ ਦਿਓ, ਕਹਿਣ ਲੱਗਾ ਤਕੜਾ ਹੋਏ ਧਰਮ ਦੇ ਹੇਤੂ ਆ, ਤੇਰਾ ਧਰਮ ਦਾ ਕੋਠੜਾ ਢਹਿਣ ਲੱਗਾ, ਮਤੀ ਦਾਸ ਜਰਾਣਾ ਉਦਾਸ ਹੋਇਆ, ਭਾਣਾ ਮਨ ਕੇ ਸਖਤੀਆਂ ਸਹਿਣ ਲੱਗਾ, ਆਰਾ ਛਾਤੀ ਸ਼ਹੀਦ ਦਾ ਚੀਰ ਕੇ ਜਦੋਂ ਕੋਮਲ ਕਲੇਜੇ ਨਾਲ ਖਹਿਣ ਲੱਗਾ, ਉਛਲਿਆ ਖੂਨ ਕੇਸਰੀ ਪਏ ਛੱਟੇ।

ਇਉਂ ਲਿਖ ਦਿੱਤਾ ਦੀਵਾਰ ਉੱਤੇ, ਕੋਈ ਹੋ ਨਹੀਂ ਸਕਦਾ ਸੰਸਾਰ, ਕੋਈ ਹੋ ਨਹੀਂ ਸਕਦਾ ਸੰਸਾਰ ਉੱਤੇ ਗੁਰੂ ਤੇਗ ਬਹਾਦਰ ਵਰਗਾ ਸੱਚਾ ਪਾਤਸ਼ਾਹ। ਧੰਨ ਗੁਰੂ ਤੇਗ ਬਹਾਦਰ ਵਰਗਾ ਸੰਸਾਰ ਤੇ ਕੋਈ ਹੋ ਨਹੀਂ ਸਕਦਾ। ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਸਤੀ ਦਾਸ ਵੀ ਧਰਮ ਲਈ ਸਤੀ ਹੋਇਆ, ਬਲਦੀ ਰੂਈ ਵਿੱਚ ਜੁੱਸਾ ਜਾਲਿਆ ਗਿਆ, ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਉਬਲੇ ਆਲੂਆਂ ਵਾਂਗ ਉਬਾਲਿਆ ਗਿਆ, ਤੇਗ ਚੁੱਕੀ ਜਲਾਦ ਨੇ ਤੇਗ ਉੱਤੇ ਭਾਣਾ ਮੂਲ ਨਾ ਰੱਬ ਦਾ ਟਾਲਿਆ ਗਿਆ, ਲੱਖੀ ਸ਼ਾਹ ਨੇ ਲੱਖਾਂ ਦਾ ਘਰ ਲੂਹ ਕੇ ਨਾਵੇਂ ਪਾਤਸ਼ਾਹ ਦਾ ਸਸਕਾਰ ਕੀਤਾ, ਸੀਸ ਜੈਤੈ ਗਰੀਬ ਨੇ ਚੁੱਕਿਆ ਸੀ, ਹੌਸਲਾ ਹੋਰ ਨਾ ਕਿਸੇ ਯਾਰ ਕੀਤਾ, ਸੀਸ ਪੁੱਜਾ ਆਨੰਦਪੁਰ, ਦਸਮ ਪਾਤਸ਼ਾਹ ਨੇ ਵੇਖ ਕੇ ਅਜਹਾਰ ਕੀਤਾ, ਨਾਵੇਂ ਪਾਤਸ਼ਾਹ ਨੇ ਸੀਸ ਦਾ ਚੱਪੂ ਲਾ ਕੇ ਬੇੜਾ ਹਿੰਦੁਸਤਾਨ ਦਾ ਪਾਰ ਕੀਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਦਸਮੇਸ਼ ਪਾਤਸ਼ਾਹ, ਦੁਖੀ ਬ੍ਰਾਹਮਣਾਂ ਦੇ ਨੈਣੋਂ ਇੱਕ ਵੀ ਨਾ ਹੰਝੂ ਜਾਣ ਦਿੱਤਾ, ਸਫਰੀ ਆਪ ਤਾਂ ਜਤੀਮ ਹੋ ਗਿਆ, ਭਾਰਤ ਵਰਸ਼ ਜਤੀਮ ਨਾ ਹੋਣ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਆਪਾਂ ਗੁਰੂ ਕੋਲ ਆਉਣੇ ਆ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ, ਨਾ ਸੁਖ ਵਿੱਚ ਗ੍ਰਸਤ ਦੇ, ਨਾ ਸੁਖ ਛੱਡ ਗਿਆ, ਚਿੱਤ ਹੈ ਵਿੱਚ ਵਿਚਾਰ ਦੇ ਸਤਿਗੁਰ ਸ਼ਰਨ ਪਿਆ। ਤਾਂ ਅੱਜ ਇਹੀ ਬੋਲ ਮੇਰੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਜਾ ਕੋ ਓਟ ਤੁਮਾਰੀ ਸਵਾਮੀ ਤਾਂ ਕੋ ਨਾਹੀ ਚਿੰਤਾ। ਇਹ ਗੁਰੂ ਅੱਗੇ ਅਰਦਾਸ ਕਰਨੀ ਹੈ, ਗਰੀਬ ਨਿਵਾਜ ਤੁਹਾਡਾ ਬਿਰਧ ਹੈ, ਨਿਰਪ ਕੰਨਿਆ ਕੇ ਕਾਰਨੇ, ਇੱਕ ਭਇਆ ਭੇਖ ਧਾਰੀ ਅਰਦਾਸ ਹੈ, ਇੱਕ ਭਇਆ ਭੇਖ ਧਾਰੀ ਕਾਮਾਰਥੀ ਸਵਾਰਥੀ ਵਾਹ ਕੀ ਪੈਜ ਸਵਾਰੀ, ਤਵ ਗੁਣ ਕਹਾ ਜਗਤ ਗੁਰਾ ਜੋ ਕਰਮਣਾ ਨਾਸੈ, ਸਿੰਘ ਸਰਨ ਕਤ ਜਾਈਐ ਜੋ ਜੰਬੁਕ ਗ੍ਰਾਸੈ, ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੈ ਹੁਣ ਕਾਮ ਨ ਆਵੇ, ਪ੍ਰਾਣ ਜੋ ਥਾਕੇ ਥਿਰ ਨਹੀਂ ਕੈਸੇ ਬਿਰਮਾਵਾ, ਬੂੜ ਮੂਵੇ ਡੁੱਬ ਗਏ ਫਿਰ ਨੌਕਾ ਦੇਣੀ ਜੇ, ਬੂੜ ਮੂਵੇ ਨੌਕਾ ਮਿਲੇ ਕਹੋ ਕਾਹੇ ਚੜਾਵੋ, ਫਿਰ ਨਹੀਂ ਲੋੜ ਹੈ। ਇਹੀ ਬੋਲ ਤਾਂ ਨਾਮਦੇਵ ਜੀ ਨੇ ਕਹੇ ਸੀ, ਮੂਵੇ ਹੋਵੇ ਜੋ ਮੁਕਤ ਦਿਓਗੇ, ਮੁਕਤ ਨਾ ਜਾਣੇ ਕੋਇਲਾ ਫਿਰ ਕੌਣ ਜਾਣੇਗਾ, ਫਿਰ ਗੁਰੂ ਸਾਖੀ ਰੂਪ ਹੋ ਕੇ ਵਰਤਦਾ ਹੈ। ਤਾਂ ਮਹਾਰਾਜ ਕਹਿੰਦੇ ਨੇ ਝੱਜੈ ਝੂਰ, ਝੱਜੇ ਅੱਖਰ ਦੁਆਰੇ ਸਾਹਿਬ ਜੀ ਕਹਿੰਦੇ ਕਿਆ ਮਰੋ ਪ੍ਰਾਣੀ, ਕਿਉਂ ਭਾਈ ਮਰਦਾ ਹੈ, ਗੁਰੂ ਅੱਗੇ ਅਰਦਾਸ ਕਰ, ਗੁਰੂ ਚਿੰਤਾ ਦੂਰ ਕਰੇਗਾ, ਤਿੰਨੇ ਤਾਪ ਨਿਵਾਰਨ ਹਾਰਾ, ਬੋਲੋ ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾ ਕਉ ਵਿਗਣ ਨਾ ਕਉ ਲਾਗੈ ਜਾਂ ਕੀ ਪ੍ਰਭ ਆਗੈ, ਅਰਦਾਸ ਉਹਦੇ ਅੱਗੇ ਅਰਦਾਸ ਕਰ ਚਿੰਤਾ ਦੂਰ ਹੋਣ, ਕਿਉਂ ਦਾ ਬਿਰਧ ਹੈ ਨਾ, ਮਿਹਰਬਾਨ ਮਿਹਰਬਾਨ ਸਾਹਿਬ ਮੇਰਾ, ਬੋਲੋ

ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਰਹਿਮ ਤੇਰੀ ਸੁਖ ਪਾਇਆ ਸਦਾ ਜਾਂ ਸਦਾ ਨਾਨਕ ਕੀ ਅਰਦਾਸ ਨਹਿ ਚਿੰਤਾ ਮਾਤ ਪਿਤ ਭਰਾਤ ਹੈ ਨਹਿ ਚਿੰਤਾ ਕਛ ਲੋਕ ਕਹਿ ਨਹਿ ਚਿੰਤਾ ਬਣਤਾ ਸੁਪ ਮੀਤ ਹੈ ਪ੍ਰਵਿਰਤ ਮਾਇਆ ਸੰਬੰਧਨ ਹੈ ਮਾਂ ਬਾਪ ਦੀ ਵੀ ਚਿੰਤਾ ਹੈ ਰਿਸ਼ਤੇਦਾਰਾਂ ਦੀ ਵੀ ਚਿੰਤਾ ਹੈ ਸਾਹਿਬ ਜੀ ਕਹਿੰਦੇ ਉਹ ਸਾਰੀਆਂ ਚਿੰਤਾ ਕਰਨ ਵਾਲਾ ਮੇਰਾ ਗੁਰੂ ਹੈ ਰਿਜਕ ਦੀ ਚਿੰਤਾ ਹੈ ਰੋਜੀ ਦੀ ਚਿੰਤਾ ਹੈ ਸਾਹਿਬ ਜੀ ਕਹਿੰਦੇ ਨਾ ਉਹ ਵੀ ਨਹੀਂ ਕਰਨੀ ਸੈਲ ਪੱਥਰ ਮੈਂ ਬੋਲ ਦਿਓ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜੁਕ ਬਸ ਸਾਹਿਬ ਜੀ ਕਹਿੰਦੇ ਚਿੰਤਾ ਨਾ ਕਰ ਗੁਰੂ ਦੇ ਅੱਗੇ ਅਰਦਾਸ ਕਰ ਦੇ ਵੇਖੇ ਹੁਕਮ ਚਲਾਏ ਉਹਦਾ ਹੁਕਮ ਚੱਲ ਰਿਹਾ ਉਹ ਦੇ ਰਿਹਾ ਹੈ ਉਹਦੇ ਹੁਕਮ ਨੂੰ ਮੰਨ ਜਿਉਂ ਜੀਆਂ ਕਾ ਰਿਜੁਕ ਪਿਆ ਜਿਵੇਂ ਜਿਵੇਂ ਰਿਜੁਕ ਹੈ ਉਹ ਦੇ ਰਿਹਾ ਹੈ ਨਿੰਨੈ ਨਦਰ ਕਰੈ ਜਾਂ ਦੇਖਾਂ ਦੂਜਾ ਕੋਈ ਨਾਹੀਂ ਸਾਹਿਬ ਜੀ ਕਹਿੰਦੇ ਬੜੇ ਗੌਹ ਨਾਲ ਦੇਖਿਆ ਜਾਵੇ ਤੇ ਮੇਰੇ ਵਾਹਿਗੁਰੂ ਜੀ ਤੋਂ ਬਿਨਾਂ ਦੂਜਾ ਕੋਈ ਹੈ ਹੀ ਨਹੀਂ ਦੂਸਰ ਹੋਏ ਤਾਂ ਸੋਝੀ ਪਾਏ ਉਸ ਤੋਂ ਬਿਨਾਂ ਕੋਈ ਹੈ ਹੀ ਨਹੀਂ ਹੈ ਏਕੋ ਰਵ ਰਿਹਾ ਸਭ ਥਾਈ ਏਕ ਵਸਿਆ ਮਨ ਮਾਹੀ ਜਦੋਂ ਗੌਹ ਨਾਲ ਦੇਖਿਆ ਜਾਵੇ ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਏਕੋ ਰਵ ਰਿਹਾ ਸਭ ਥਾਈ ਸਾਰੇ ਥਾਵਾਂ ਤੇ ਇੱਕੋ ਹੀ ਜੇ ਸੋ ਅੰਤਰ ਸੋ ਬਾਹਰ ਅਨੰਤ ਘੱਟ ਘੱਟ ਵਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਣ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬੈ ਸੰਤਰ ਮਾਹੇ ਕੋਈ ਖਾਲੀ ਹੈ ਹੀ ਜਗ੍ਹਾ ਨਹੀਂ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਧ ਮੈਂ ਘੀਆ ਸਾਰੀਆਂ ਲੱਕੜਾਂ ਚ ਅੱਗ ਹੈਗੀ ਆ ਨਾ ਸਾਰੀਆਂ ਲੱਕੜਾਂ ਚ ਅੱਗ ਹੈਗੀ ਜਾਂ ਨਹੀਂ ਹੈਗੀ ਹੈਗੀ ਹੈ ਛੁਪੀ ਹੋਈ ਹੈ ਸਾਰੇ ਦੁੱਧ ਦੇ ਵਿੱਚ ਘਿਓ ਹੈਗਾ ਛੁਪਿਆ ਹੋਇਆ ਲੈਣ ਵਾਸਤੇ ਯਤਨ ਕਰਨਾ ਪੈਂਦਾ ਤੁਹਾਨੂੰ ਪਤਾ ਹੈ ਸਗਲ ਦੁੱਧ ਮੈਂ ਘੀਆ ਊਚ ਨੀਚ ਮੈਂ ਜੋਤ ਸਮਾਨੀ ਘੱਟ ਘੱਟ ਮਾਧੋ ਜੀਆ ਸਾਹਿਬ ਜੀ ਕਹਿੰਦੇ ਉਹਨੂੰ ਬਾਹਰ ਨਾ ਲੱਭ ਬਾਹਰ ਹੈ ਜ਼ਰੂਰ ਹੈ ਜਰੇ ਜਰੇ ਵਿੱਚ ਹੈ ਪਰ ਜਿਹੜਾ ਬਾਹਰ ਹੈ ਨਾ ਉਹ ਤੇਰੇ ਅੰਦਰ ਵੀ ਹੈ ਨਵੇਂ ਪਾਤਸ਼ਾਹ ਜੀ ਦੇ ਹੀ ਬੋਲਨੇ ਕਾਹੇ ਰੇ ਬਨ ਖੋਜਣ ਜਾਏ ਸਰਬ ਨਿਵਾਸੀ ਸਰਬ ਨਿਵਾਸੀ ਸਰਬ ਨਿਵਾਸੀ ਸਰਬ ਨਿਵਾਸੀ ਸਦਾ ਅਲੇਪਾ ਤੇਰੇ ਵਿੱਚ ਵੀ ਹੈ ਤੇ ਤੇਥੋਂ ਨਿਰਲੇਪ ਵੀ ਹੈ ਤੋ ਹੀ ਸੰਗ ਸਮਾਈ ਹੁਣ ਕਹਿੰਦੇ ਕਿਵੇਂ ਪੋਪ ਮਦ ਜਿਉਂ ਫੁੱਲ ਵਿੱਚ ਸੁਗੰਧੀ ਬਾਸ ਬਸਤ ਹੈ ਸ਼ੀਸ਼ੇ ਵਿੱਚ ਮੂਰਤ ਰੂਪ ਮੁਕਰ ਮਾਹੇ ਜੈਸੇ ਸ਼ਾਈ ਤੈਸੇ ਹੀ ਹਰ ਬਸੈ ਨਿਰੰਤਰ ਘੱਟ

ਘਟਨ ਭਰਮ ਕੀ ਤਾਈ ਜੈਸੇ ਤਿਲ ਬਾਸ ਬਾਸ ਲੀਜੀਅਤ ਕੁਸਮ ਸੈ ਤਾਂ ਤੇ ਹੋਤ ਹੈ ਫੁਲੇਲ ਜਤਨ ਕਹਿ ਜਾਨੀ ਹੈ ਜੈਸੇ ਤੋ ਉਟਾਏ ਦੂਧ ਜਾਮਣ ਜਮਾਏ ਮੱਖ ਸੰਜਮ ਸਹਿਤ ਕ੍ਰਿਤ ਪ੍ਰਗਟ ਕੈ ਮਾਨੀ ਹੈ ਜੈਸੇ ਕੂਆ ਖੋਦ ਕੈ ਬਸਦਾ ਤਸਾਏ ਕੋਰੀ ਲਾਜ ਤੋ ਬਹਾਏ ਡੋਰ ਕੜ ਜਲ ਆਨੀ ਹੈ ਗੁਰ ਉਪਦੇਸ਼ ਕੈਸੇ ਭਾਵਣੀ ਭਗਤ ਪਾਏ ਘਟ ਘਟ ਪੂਰਨ ਬ੍ਰਹਮ ਪਹਿਚਾਨੀ ਹੈ ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੀ ਕਿਰਪਾ ਕਰ।

ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ਼੍ਰੀ, ਫਿਰ ਬੋਲੋ ਸਤਨਾਮ ਸ਼੍ਰੀ। ਸਾਹਿਬ ਕਿਰਪਾਲੂ ਜੀ ਕਿਰਪਾ ਕਰਦੇ ਨੇ, ਕਹਿੰਦੇ ਨੇ ਟੰਚ ਫਜੂਲ ਦੇ ਧੰਦਿਆਂ ਵਿੱਚ ਦਿਨ ਰਾਤ ਨਾ ਗੁਜ਼ਾਰ ਦਿਆ ਕਰ, ਟੰਚ ਬਿਨਾਂ ਮਤਲਬ ਤੋਂ ਕਿਸੇ ਨੂੰ ਮਸ਼ਕਰੀਆਂ ਨਾ ਕਰਿਆ ਕਰ, ਟਿਚਰਾ ਨਾ ਕਰਿਆ ਕਰ। ਵੱਖ ਵੱਖ ਅਰਥ ਵਿਦਵਾਨਾਂ ਨੇ ਕੀਤੇ ਨੇ। ਚੇਤਾ ਰੱਖ ਪ੍ਰਾਣੀ ਘੜੀ ਕੇ ਮੋਹਤ ਕੇ ਉੱਠ ਚੱਲਣਾ, ਘੜੀ ਦੋ ਘੜੀਆਂ ਦੀ ਗੱਲ ਹੈ, ਖਲਜਗਣ ਵਿੱਚ ਪਿਆ ਹੋਇਆ ਤੈਨੂੰ ਰੱਬ ਚੇਤੇ ਨਹੀਂ ਆਉਂਦਾ, ਉੱਠ ਚੱਲਣਾ, ਸੰਸਾਰ ਤੋਂ ਉੱਠ ਕੇ ਤੁਰ ਜਾਣਾ ਹੈ। ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੂਆ, ਜਗ ਝੂਠਾ ਹੈ, ਬਾਬਾ ਭਾਈ ਆਇਆ ਹੈ ਇੱਥੋਂ ਉੱਠ ਕੇ ਚਲੇ ਜਾਣਾ। ਉੱਠ ਵੰਝ ਵਟਾਉੜਿਆ ਤਾਂ ਕਿਆ ਚਿਰ ਲਾਇਆ, ਇੱਥੇ ਕੀ ਚਿਰ ਨਹੀਂ ਲੱਗਣਾ, ਇੱਥੋਂ ਜਾਣਾ ਪੈ ਜਾਣਾ ਹੈ, ਘੜੀ ਮੋਹਤ ਕੀ ਉੱਠ ਚੱਲਣਾ। ਇੱਕ ਮੇਰੇ ਸਾਹਿਬਾਂ ਦੀ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਬਚਨ ਆਉਂਦਾ ਹੈ, ਸਾਹਿਬ ਜੀ ਕਹਿੰਦੇ ਘੜੀ ਮੋਹਤ ਕਾ ਪ੍ਰਹੁਣ ਕਾਜ ਸਵਾਰਨ ਹਾਰ, ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਵਾਰ, ਉੱਠ ਚੱਲਿਆ ਪੁਛਤਾਇਆ ਪਰਿਆ ਵਸ ਜੰਦਾਰ, ਅੰਧੇ ਤੂੰ ਬੈਠਾ ਕੰਦੀ ਪਾਹੇ। ਘੜੀ ਮੋਹਤ ਕਾ ਪਾਉਣਾ, ਪਾਉਣਾ ਮੀਨਜ ਪ੍ਰਾਹੁਣਾ, ਘੜੀ ਦੋ ਘੜੀਆਂ ਪ੍ਰਾਹੁਣਾ ਆ, ਉਹਨੂੰ ਪਤਾ ਹੈ ਰਾਤ ਰਿਹਾ ਚਲੀ ਜਾਣਾ ਹੈ। ਗੁਰਦੇਵ ਮਹਾਰਾਜ ਕਿਰਪਾਲੂ ਜੀ ਕਹਿੰਦੇ ਨੇ ਇਹ ਮਾਤ ਲੋਕ ਚ ਹੈ ਪ੍ਰਾਹੁਣਾ, ਕਹਿੰਦਾ ਆ ਵੀ ਕੰਮ ਅੱਜ ਕਰ ਹੀ ਨਾ ਲਵਾਂ, ਰਾਤ ਪੈਂਦਿਆਂ ਪੈਂਦਿਆਂ ਆ ਵੀ ਕਰ ਹੀ ਨਾ ਲਵਾਂ, ਪਰ ਜਿਹੜਾ ਕਰਨਾ ਸੀ ਨਾ ਉਹਦੇ ਵੱਲੇ ਧਿਆਨ ਕੋਈ ਨਹੀਂ ਹੈ। ਸਾਹਿਬ ਜੀ ਕਹਿੰਦੇ ਨੇ ਫਰੀਦਾ ਜਿੰਨੀ ਕੰਮੀ ਨਾ ਹੈ ਗੁਣ ਤੇ ਕੰਮੜੇ ਮਤ ਸ਼ਰਮਿੰਦਾ ਥੀ ਵੀ ਸਾਈ ਦਾ ਦਰਬਾਰ। ਸਾਹਿਬ ਜੀ ਕਹਿੰਦੇ ਅਸਲ ਵਿੱਚ ਜਿਹੜਾ ਕਰਨਾ ਸੀ ਉਹ ਤੇ ਉਹਦੇ ਧਿਆਨ ਨਹੀਂ ਹੈ, ਜਿਹੜਾ ਨਹੀਂ ਕਰਨਾ ਸੀ ਉਹਦੇ ਵੱਲੇ ਤੁਰਤ ਲੱਗੀ ਹੋਈ ਹੈ। ਲੱਖ ਲਸ਼ਕਰ ਲੱਗ ਵਾਚੇ ਨੇ ਜੇ ਲੱਖ ਉੱਠ ਕਰੇ ਸਲਾਮ, ਲੱਖਾਂ ਉੱਪਰ ਫਰਮਾਇਸ਼ ਤੇਰੀ, ਲੱਖ ਉੱਠ ਰਾਖੇ ਮਾਣ, ਜਾਂ ਪਤ ਦੇਖੇ ਨਾ ਪਵੇ ਤਾਂ ਸਭੇ ਕੋ ਪ੍ਰਵਾਨ। ਸਾਹਿਬ ਜੀ ਕਹਿੰਦੇ ਸਭ ਕੁਝ ਵਿਅਰਥ ਚਲਾ ਜਾਂਦਾ, ਭਾਵੇਂ ਲੱਖਾਂ ਦਾ ਤੇਰਾ ਕਾਰੋਬਾਰ ਹੈ, ਠੀਕ ਹੋਣਾ ਚਾਹੀਦਾ ਹੈ। ਘੜੀ ਮੋਹਤ ਕਾ ਪਾਉਣਾ ਕਾਜ ਸਵਾਰਨ ਹਾਰ, ਮਾਇਆ ਕਾਮ ਵਿਆਪਿਆ ਸਮਝੈ ਨਾਹੀ ਗਵਾਰ, ਮੂਰਖ ਹੈ ਮਾਇਆ ਵਿੱਚ ਵਾਸ਼ਨਾ ਵਿੱਚ ਸਮਝਦਾ ਨਹੀਂ ਹੈ। ਦਿਨ ਵੀ ਗਿਆ ਰਾਤ ਵੀ ਗਈ, ਫਰੀਦਾ ਚਾਰ ਗਵਾਇਆ ਹੰਡਕ ਹੈ ਚਾਰ ਗਵਾਇਆ ਸਮ, ਲੇਖਾ ਰੱਬ ਮਗੇਸੀਆ ਤੋਂ ਆਵੋ ਕਿਹੜੇ ਕੰਮ ਪਤਾ ਹੀ ਨਹੀਂ ਲੱਗਦਾ। ਕਬੀਰ ਕੀ ਨਹੀਂ ਪਤਾ ਲੱਗਦਾ ਜੀ, ਕਬੀਰ ਆਖੀ ਥੋੜੀ ਜਿਹੀ ਬਿੰਦੀ ਲਾਉਣੀ ਹੈ ਅੱਖਾਂ, ਕਬੀਰ ਆਖੀ ਕੇਰੇ ਮਾ ਟੁਕੇ, ਚਮਕ ਦਿਓ ਅੱਖਾਂ, ਸਵਾਸ ਗਿਆ, ਅੱਖਾਂ ਚਮਕੀਆਂ ਸਵਾਸ ਗਿਆ, ਪਤਾ ਨਹੀਂ ਲੱਗਾ ਸਵਾਸ ਨਿਕਲ ਗਿਆ, ਅੱਖਾਂ ਚਮਕਦਿਆਂ ਚਮਕਦਿਆਂ ਉਮਰ ਲੰਘ ਗਈ ਪਤਾ ਹੀ ਨਹੀਂ ਲੱਗਾ। ਕਬੀਰ ਆਖੀ ਕੇਰੇ ਮਾ ਟੁਕੇ, ਪੱਲ ਪੱਪਾ ਲੱਲਾ ਪੱਲ ਦੋ ਵਾਰ ਹੈ,

0: ਜਿਵੇਂ ਭਾਈ ਸਾਹਿਬ ਸਵੇਰ ਨੂੰ ਨਗਾਰਾ ਵਜਾਉਂਦੇ ਆ ਨਾ,
1: ਬੜਾ ਸੋਹਣਾ ਲੱਗਦਾ ਹੈ, ਚੋਟ ਵੱਜਦੀ ਹੈ, ਕਹਿੰਦੇ ਜਮ ਏਦਾਂ ਚੋਟਾਂ ਮਾਰਦਾ ਆ ਰਿਹਾ ਜੀ, ਪਲ ਪਲ ਦੇ ਵਿੱਚ ਉਮਰ ਘਟਦਿਆਂ ਘਟਦਿਆਂ ਘਟਦੀ ਜਾ ਰਹੀ ਹੈ, ਆਖੀ ਕੇਰੇ ਮਾਟ ਕੇ ਪਲ ਪਲ ਗਈ ਵਿਹਾਏ, ਮੰਜਨ ਜਾਲ ਨੇ ਛੋਡੀ ਜਮ ਦੀਆ ਦਮਾਮਾ ਆਏ। ਤਾਂ ਮਹਾਰਾਜ ਕਹਿੰਦੇ ਨੇ ਮਾਇਆ ਕਾਮ ਵਿਆਪਿਆ ਸਮਝੇ ਨਾਹੀ ਗਵਾਰ, ਉੱਠ ਚੱਲਿਆ ਪੁਛਤਾਇਆ, ਜਦੋਂ ਉੱਠ ਤੁਰਿਆ ਭਾਵ ਸਵਾਸ ਨਿਕਲ ਗਏ, ਤਾਂ ਜਮਾਂ ਨੂੰ ਦੇਖਦਾ ਹੈ, ਫਿਰ ਕਹਿੰਦਾ ਜੀ ਮੈਨੂੰ ਤਾਂ ਜਪ ਲੈਣਾ ਚਾਹੀਦਾ ਸੀ ਸਤਨਾਮ ਸ਼੍ਰੀ, ਬੋਲੋ ਸਤਨਾਮ ਸ਼੍ਰੀ। ਜਦੋਂ ਪਛਤਾਤਾਪ ਹੁੰਦਾ ਬੰਦਾ ਕਹਿੰਦਾ ਨਾ ਜੀ ਆਹ ਕੰਮ ਤਾਂ ਕਰ ਲੈਣਾ ਚਾਹੀਦਾ, ਹੁਣ ਸਾਨੂੰ ਸੋਝੀ ਆ ਰਹੀ ਹੈ ਨਾ, ਸਾਨੂੰ ਉਹ ਸਮਾਉਣ ਤੋਂ ਪਹਿਲਾਂ ਵਾਹਿਗੁਰੂ ਜਪਣਾ ਚਾਹੀਦਾ, ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ, ਨਿਤ ਨੇਮੀ ਹੋਣਾ ਚਾਹੀਦਾ, ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ, ਕਿਉਂ ਅਸੀਂ ਰੋਜ਼ਾਨਾ ਦੇ ਨੇਮੀ ਪ੍ਰੇਮੀ ਹਾਂ। ਇਹ ਨਾ ਹੋਵੇ ਉੱਠ ਚੱਲਿਆ ਪੁਛਤਾਇਆ, ਕਦੋਂ ਭਰਿਆ ਵਸ ਜੰਦਾਰ, ਜਦੋਂ ਜੰਮਾਂ ਦੇ ਵਸ ਪੈ ਗਿਆ। ਸਾਹਿਬ ਜੀ ਕਹਿੰਦੇ ਨੇ ਅੰਧੇ, ਅੰਧਾ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਹੈ, ਜਿਹਦੀ ਅੱਖਾਂ ਕੰਮ ਨਾ ਕਰਦੀਆਂ ਦਿਸਦਾ ਨਾ ਉਹਨੂੰ ਅੰਧਾ ਕਹਿੰਦੇ, ਸੂਰਮਾ ਕਹਿ ਦਿੰਦੇ ਨੇ ਨਿਹੰਗ ਸਿੰਘ। ਅੰਧੇ ਤੂੰ ਬੈਠਾ ਕੰਧੀ ਪਾਹੇ, ਵਗਦੇ ਦਰਿਆ ਦੇ ਕਿਨਾਰੇ ਤੇ ਬੈਠਾ ਹੈ, ਪਤਾ ਨਹੀਂ ਹੈ ਕਾਲ ਰੂਪੀ ਪਾਣੀ ਦੀ ਛਲ ਆਵੇ ਤੇ ਪੱਟ ਕਿਤੇ ਨੂੰ ਨਾਲ ਲੈ ਜਾਵੇ। ਫਰੀਦਾ ਨਦੀ ਕਿਨਾਰੇ ਰੁਖੜਾ, ਕਿਚਰਕ ਬੰਨੈ ਧੀਰ, ਕੱਚੇ ਭਾਂਡੇ ਰੱਖੀ ਹੈ ਕਿਚਰ ਤਾਂ ਹੀ ਨੀਰ। ਸਾਹਿਬ ਜੀ ਕਹਿੰਦੇ ਅੰਧੇ ਤੂੰ ਬੈਠਾ ਕੰਧੀ ਪਾਹੇ, ਚੇਤਾ ਰੱਖ ਜੇ ਹੋ ਵੀ ਪੂਰਬ ਲਿਖਿਆ ਤਾਂ ਗੁਰ ਕੀ ਸਰਣੀ ਪਾਹੇ। ਪਹਿਲੇ ਪੈਰ ਧੰਦੇ ਗਿਆ, ਦੂਜੇ ਪਰ ਸੋਇਆ, ਤੀਜੇ ਝਾਕ ਚਖਾਇਆ, ਚੌਥੇ ਭੋਰ ਪਿਆ। ਪਹਿਲਾ ਪੈਰ ਧੰਦਿਆਂ ਵਿੱਚ ਚਲਾ ਗਿਆ, ਪਹਿਲਾ ਪੈਰ ਧੰਦੇ ਗਿਆ, ਦੂਜੇ ਪਰ ਸੋਇਆ, ਦੂਜੇ ਕਹਿੰਦਾ ਜੇ ਥਕਾਵਟ ਲਾ ਲਈਏ ਜਾਗ ਆਈ ਵਿਕਾਰਾਂ ਚ ਖੱਚ ਧੋ ਗਿਆ, ਚੌਥਾ ਫਿਰ ਉੱਠ ਕੇ ਤੁਰ ਪਿਆ ਗਾਂਹ ਨੂੰ, ਫਿਰ ਅਗਲਾ ਪਾਸਾ ਆ ਗਿਆ। ਪਾਤਸ਼ਾਹ ਜੀ ਕਹਿੰਦੇ ਪਹਿਲਾ ਪੈਰ, ਚਾਰ ਤੇ ਪੈਰ ਹੀ ਨੇ, ਪਹਿਲੇ ਪੈਰ ਧੰਦੇ ਗਿਆ, ਦੂਜੇ ਪਰ ਸੋਇਆ, ਤੀਜੇ ਝਾਕ ਚਖਾਇਆ, ਚੌਥੇ ਭੋਰ ਪਿਆ, ਉਹ ਕਦ ਹੀ ਚੇਤਨ ਆਇਆ, ਜਿਣ ਜੀਉ ਪਿੰਡ ਦੀਆ, ਜਿਹਨੇ ਜੀਉ ਆਤਮਾ ਪਿੰਡ ਨਾਮ ਹੈ ਸਰੀਰ ਦਾ, ਜਿਸ ਵਾਹਿਗੁਰੂ ਜੀ ਨੇ ਕੰਚਨ ਵਰਗਾ ਸਰੀਰ ਦਿੱਤਾ ਉਹ ਚੇਤੇ ਨਹੀਂ ਆਇਆ। ਪੜੋ ਇਹ ਸਰੀਰਾ ਮੇਰੇ ਆ, ਪੜੋ ਇਹ

ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਇਹੋ ਆ ਸਾਡਾ ਸਾਰਿਆਂ ਦਾ, ਜੋ ਵਾਹਿਗੁਰੂ ਜੀ ਨੇ ਪੰਜ ਭੂਤਕ ਸਰੀਰ ਦਿੱਤਾ ਸਾਡਾ ਨਹੀਂ ਹੈ, ਇਹ ਗੁਰੂ ਦਾ ਪ੍ਰਵਾਨ ਹੋ ਜਾਵੇ, ਉਹਦੇ ਦਰ ਤੇ ਲੇਖੇ ਲੱਗ ਜਾਵੇ। ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਹੜਾ ਪ੍ਰਵਾਨ ਹੋ ਗਿਆ ਗੁਰੂ ਦੀ ਕਿਰਪਾ, ਗੁਰ ਗੁਰੂ ਦੇ ਨਾਲ, ਗੁਰੂ ਦੇ ਚਰਨਾਂ ਨਾਲ, ਗੁਰੂ ਦੇ ਸ਼ਬਦ ਨਾਲ ਜਿਹਦਾ ਚਿੱਤ ਲੱਗ ਗਿਆ ਹੈ। ਆਓ ਮਿੰਟ ਤਿੰਨ ਬਾਕੀ ਬਚੇ ਨੇ, ਆਪਾਂ ਯਤਨ ਕੀਤਾ ਹੈ ਕੇਵਲ ਗੁਰੂ ਕੀ ਅੰਮ੍ਰਿਤ ਬਾਣੀ ਦੀ ਸਾਂਝ ਪਾਉਣ ਦਾ, ਤਿੰਨ ਕੁ ਮਿੰਟ ਦਾ ਸਮਾਂ ਮਤਾ ਸਾਨੂੰ ਪਛਤਾਤਾਵ ਕਰਨਾ ਪਵੇ। ਚੇਤਾ ਰੱਖ ਲਿਓ, ਘੜੀ ਮੋਹਤ ਕੇ ਪਹੁਣਾ, ਕਾਜ ਸਵਾਰਨ ਹਾਰ, ਮਾਇਆ ਕਾਮ ਵਿਆਪਿਆ, ਸਮਝੈ ਨਾਹੀ ਗਵਾਰ, ਉੱਠ ਚੱਲਿਆ ਪੁਛਤਾਇਆ। ਪਛਤਾਉਣਾ ਨਾ ਪਵੇ, ਇੱਕ ਇੱਕ ਸਵਾਹ ਜਿਹੜਾ ਲੇਖੇ ਲੱਗ ਜਾਵੇ। ਕਿਉਂ? ਇਕੱਲੇ ਜਪਣਾ ਹੈ, ਇਕੱਲੇ ਦਾ ਬਾਤ ਬਣ ਜਾਣੀ ਹੈ। ਆ ਸੰਗਤ ਵਿੱਚ ਰੋਮ ਰੋਮ ਚੋਂ ਆਵਾਜ਼ ਆਉਂਦੀ ਹੈ, ਸਾਰੇ ਮਾਈ ਭਾਈ ਗੱਜ ਕੇ ਆਖਿਓ।

0: ਮਾਏ ਧਿਆਨ ਦਿਓ ਗੁਰ ਕੀ ਕਾਰ ਕਮਾਏ ਫਿਰ ਅਰਜ ਕਰ ਲੱਗੋ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਸਾਰੇ ਆਖੋ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਫਿਰ ਅਰਜ ਕਰਾਂ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਮੇਰੀਆਂ ਭੁੱਲਾਂ ਮੈਨੂੰ ਮਾਫ਼ ਕਰ ਦਿਓ ਗੁਰੂ ਕੇ ਬੋਲ ਤੁਹਾਡੇ ਸਾਡੇ ਹਿਰਦੇ 'ਚ ਵੱਸ ਜਾਣ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਣੇ ਮੇਲੇ ਆਓ ਅਗਲਾ ਪ੍ਰੋਗਰਾਮ ਗੁਰਮੁਖਾਂ ਪਾਸੋਂ ਸਰਵਣ ਕਰੋ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਆ ਕਰੋ ਭਾਈ ਸੰਗਣ ਦੀ ਲੋੜ ਨਹੀਂ ਹੁੰਦੀ ਫਤਿਹ ਬੁਲਾਉਣ ਲੱਗਿਆਂ ਆਖੋ ਗੱਜ ਕੇ ਵਾਹਿਗੁਰੂ ਜੀ ਕਾ
1: ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਭਾਈ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਵਾਬ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਾਡੇ ਅਤਿ ਸਤਿਕਾਰਯੋਗ ਰਾਗੀ ਭਾਈ ਗੁਰਮੇਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਰਾਗੀ ਜਥਾ ਸਵਾਬ ਸੰਗਤਾਂ ਨੂੰ ਬੇਨਤੀ ਹੈ ਜੀ ਕਿ ਜੋ ਗੁਰਮੁਖਾਂ ਪਿਆਰੇ ਵੱਲੋਂ ਉਪਰਾਲਾ ਕੀਤਾ ਗਿਆ ਹੈ ਜਿਸ ਤਰ੍ਹਾਂ ਪਿੱਛੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਅਤੇ ਉਹਨਾਂ ਨੇ ਇੱਕ ਜੋ ਸ਼ੋਅ ਤਿਆਰ ਕੀਤਾ ਸੀ ਤੁਸੀਂ ਦੇਖਿਆ ਹੋਣਾ ਕਿ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਇੰਟਰ ਹੁੰਦੇ ਹਾਂ ਜਿਹੜਾ ਖੱਬੇ ਪਾਸੇ ਚਿੱਟੇ ਰੰਗ ਦਾ ਟੈਂਟ ਲੱਗਾ ਉਹਦੇ ਵਿੱਚ ਉਹਨਾਂ ਨੇ ਉਦੋਂ ਦਿਖਾਇਆ ਸੀ ਕੱਲ੍ਹ ਤੋਂ ਫਿਰ ਜੋ ਉਹਨਾਂ ਨੇ ਸ਼ੁਰੂ ਕਰਨਾ ਹੈ ਨਵਾਂ ਜੋ ਆਪ ਜੀ ਵਾਸਤੇ ਸੱਚਾ ਸੌਦਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੇ ਜੀਵਨ 'ਤੇ ਉਹ ਲੈ ਕੇ ਆਏ ਹਨ ਕੱਲ੍ਹ ਨੂੰ 6:30 ਵਜੇ ਉਹਨਾਂ ਨੇ ਸ਼ੁਰੂ ਕਰਨਾ ਹੈ ਫਿਰ ਲਗਾਤਾਰ ਆਪ ਸੰਗਤਾਂ ਨੂੰ ਉਹ ਦਿਖਾਇਆ ਕਰਨਗੇ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀਆਂ ਨੇ ਉਸ ਚੀਜ਼ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ ਆਓ ਕੀਰਤਨ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਗੁਰੂ ਪਿਆਰੀ ਸਾਧ ਸੰਗਤ, ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਬਖਸ਼ਿਸ਼ਾਂ ਦਾ ਦਰ ਹੈ। ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾ, ਜੰਮਣ ਮਰਨਾ ਵੀ ਮਿਟ ਜਾਂਦਾ ਹੈ। ਕਬੀਰ ਸਾਹਿਬ ਨੇ ਆਪਣੇ ਬਚਨਾਂ ਵਿੱਚ ਸਤਿਗੁਰ ਤੋਂ ਮੰਗ ਕੀਤੀ ਹੈ, ਇੱਕ ਦੁੱਖ ਰਾਮ ਰਾਏ ਕਾਟੋ, ਮੇਰਾ ਅਗਨ ਦਹੈ ਅਰ ਗਰਭ ਵਸੇ। ਤੋ ਪਿਆਰੀ ਸਾਧ ਸੰਗਤ, ਜਿਹੜਾ ਵੀ ਗੁਰੂ ਘਰ ਸ਼ਰਧਾ ਅਤੇ ਭਾਵਨਾ ਨਾਲ ਆਉਂਦਾ, ਦੁੱਖਾਂ ਦਾ ਛੁਟਕਾਰਾ ਹੋ ਜਾਂਦਾ। ਪਰ ਇੱਕ ਗੱਲ ਨਾਲ ਯਾਦ ਰੱਖਣੀ ਜ਼ਰੂਰੀ ਹੈ ਕਿ ਗੁਰੂ ਦਾ ਬਚਨ ਮੰਨੀਏ, ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਧਾਰਨ ਕਰੀਏ, ਅਤੇ ਫਿਰ ਗੁਰੂ ਤੁਹਾਡੇ ਤੋਂ ਕਿਸੇ ਚੀਜ਼ ਦਾ ਓਹਲਾ ਨਹੀਂ ਰੱਖਦਾ, ਕੋਈ ਪੜਦਾ ਨਹੀਂ ਰੱਖਦਾ, ਸਾਰੀਆਂ ਦਾਤਾਂ ਸਾਡੀ ਝੋਲੀ ਵਿੱਚ ਪਾਉਂਦਾ। ਗੱਜ ਕੇ ਆਖੋ ਸ੍ਰੀ ਵਾਹਿਗੁਰੂ। ਸੋ ਪਿਆਰੀ ਸਾਧ ਸੰਗਤ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣ ਹਾਰੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ, ਸੁਖ ਸਾਗਰ ਗੁਰਦੇਵ ਹੈ, ਸੁਖ ਦੇ ਮੇਲ ਲਏ ਦੁਖਿਆਰੇ, ਗੁਰਪੂਰਾ ਨਿਰਵੈਰ ਹੈ, ਨਿੰਦਕ ਦੁਖੀ ਬੇਮੁਖ ਤਾਰੇ। ਸਤਿਗੁਰ ਦੇ ਦਰ ਤੋਂ ਸਾਰਿਆਂ ਨੂੰ ਬਖਸ਼ਿਸ਼ਾਂ ਹਾਸਲ ਹੁੰਦੀਆਂ। ਸਾਰੀ ਸੰਗਤ ਅਸੀਸ ਬਖਸ਼ਿਓ ਕਿ ਸਾਡੀ ਅਤੇ ਸੀਸ ਤੇ ਸਤਿਗੁਰ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ। ਅਖੀਰਲੇ ਸਵਾਸ ਤੱਕ ਸਤਿਗੁਰ ਆਪ ਦੇ ਚਰਨਾਂ ਨਾਲ ਜੋੜ ਕੇ ਲੋਕ ਪਰਲੋਕ ਸਹਾਈ ਹੋਣ। ਆਓ ਸਾਰੇ ਰਲ ਕੇ ਨਾਲ ਸਭ ਦਾ ਜਾਪ।

ਆਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿਹ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਨਾਰਿਆਂ ਨਾਲ ਜਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਆਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।

ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਜੀ ਦਰਕਰ ਦੇ ਪ੍ਰੀਤਵਾਨ ਭਾਈ ਅੰਮ੍ਰਿਤਪਾਲ ਸਿੰਘ ਬੀਬੀ ਇੰਦਰਜੀਤ ਕੌਰ ਸਮੂਹ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਜਗਦੀਸ਼ ਪਟੇਲ ਦੀ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਰਥ ਰੱਖਣਾ ਰੋਹਿਣ ਸਿੰਘ ਕਾਦਰਾ ਜੋਬ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਮੇਰਾ ਪ੍ਰਾਰਥ ਰੱਖਣਾ ਭਾਈ ਸੁਖਦੇਵ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਜੋਬ ਮਿਲਣ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਕਰਵਾਉਂਦੇ ਹਨ ਮੇਰਾ ਪ੍ਰਾਰਥ ਰੱਖਣਾ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਦਕੇ ਹਾਜ਼ਰ ਹੈ ਕਰੀ ਪਾਤਸ਼ਾਹ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ

ਹਰ ਜਗਦੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਪਾ, ਤਾਤੀ ਵਾਉ ਨਾ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲੱਗਾ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੁ ਨਾਨਕ ਕਿਰਪਾ ਭਈ, ਪ੍ਰਭ ਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ, ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ, ਚਿਤਵਨੀ ਉਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਏ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੁ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਮਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸਬਦ ਵਾਜੰਤ ਭੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਿਸ ਮੂਰਤ, ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ, ਏਕ ਪਦ ਗੰਧ ਬਿਨ। ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰੈ ਨਾਇ ਬਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਬ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ। ਆਗੈ ਬਸਨ ਸੁਹੇਲਾ, ਔਦ ਕਟੈ ਦਿਨ ਸਰਹਿਣ ਆਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੇ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਹਾਜੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

Do. Do.

ਅੰਦਰ ਸਤਿਗੁਰ ਪ੍ਰਸਾਦ ਅੰਤਰ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ ਹਿਰਦੈ ਕਮਲ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹ ਜੁਗਾਦ ਗੁਰਾਏ ਨਮਹ ਸਤ ਗੁਰਾਏ ਨਮਹ ਸ੍ਰੀ ਗੁਰਦੇਵੇ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ

ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ

ਪ੍ਰਭੂ ਕੈ ਸਿਮਰਨ ਰਿੱਧ ਸਿੱਧ ਨਾਉ ਨਿੱਧ ਪ੍ਰਭੂ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭੂ ਕੈ ਸਿਮਰਨ ਜਪਤਾ ਪੂਜਾ ਪ੍ਰਭੂ ਕੈ ਸਿਮਰਨ ਬਿਨਸੈ ਦੂਜਾ ਪ੍ਰਭੂ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭੂ ਕੈ ਸਿਮਰਨ ਦਰਗਹਿ ਮਾਨੀ ਪ੍ਰਭੂ ਕੈ ਸਿਮਰਨ ਹੋਏ ਸੋ ਭਲਾ ਪ੍ਰਭੂ ਕੈ ਸਿਮਰਨ ਸਫਲ ਫਲਾ ਸੇ ਸਿਮਰੇ ਜਨ ਆਪ ਸਿਮਰਾਹੇ ਨਾਨਕ ਤਾਕੇ ਲਾਗੋਂ ਪਾਏ ਪ੍ਰਭੂ ਕਾ ਸਿਮਰਨ ਸਭ ਤੇ ਉੱਚਾ ਪ੍ਰਭੂ ਕੈ ਸਿਮਰਨ ਉਦਰੈ ਮੁੱਛਾ ਪ੍ਰਭੂ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭੂ ਕੈ ਸਿਮਰਨ ਸਭ ਕਿਛ ਸੁੱਜੈ ਪ੍ਰਭੂ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭੂ ਕੈ ਸਿਮਰਨ ਪੂਰਨ ਆਸਾ ਪ੍ਰਭੂ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹੇ ਸਮਾਏ ਪ੍ਰਭੂ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭੂ ਗੋ ਸਿਮਰੇ ਸੇ ਧਨਵੰਤੇ ਪ੍ਰਭੂ ਗੋ ਸਿਮਰੇ ਸੇ ਪਤਵੰਤੇ ਪ੍ਰਭੂ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭੂ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭੂ ਗੋ ਸਿਮਰੇ ਸੇ ਬੇ ਮੋਹਤਾਜੇ ਪ੍ਰਭੂ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭੂ ਗੋ ਸਿਮਰੇ ਸੇ ਸੁਖਵਾਸੀ ਪ੍ਰਭੂ ਗੋ ਸਿਮਰੇ ਸਦਾ ਬਿਨਾਸੀ ਸਿਮਰਨ ਦੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭੂ ਗੋ ਸਿਮਰੇ ਸੇ ਪਰਉਪਕਾਰੀ ਪ੍ਰਭੂ ਗੋ ਸਿਮਰੇ ਤਿਨ ਸਦ ਬਲਿਹਾਰੀ ਪ੍ਰਭੂ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭੂ ਗੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭੂ ਗੋ ਸਿਮਰੇ ਤਿਨ ਆਤਮ ਜੀਤਾ ਪ੍ਰਭੂ ਗੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭੂ ਗੋ ਸਿਮਰੇ ਤਿਨ ਆਨੰਦ ਘਨੇਰੇ ਪ੍ਰਭੂ ਗੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰਾ ਭਾਗ ਪ੍ਰਭੂ ਗੈ ਸਿਮਰਨ ਕਾਰਜ ਪੂਰੇ ਪ੍ਰਭੂ ਗੈ ਸਿਮਰਨ ਕਬੂ ਨਾ ਝੂਰੇ ਪ੍ਰਭੂ ਗੈ ਸਿਮਰਨ ਹਰ ਗੁਣ ਬਾਨੀ ਪ੍ਰਭੂ ਗੈ ਸਿਮਰਨ ਸਹਿਸ ਮਾਨੀ ਪ੍ਰਭੂ ਗੈ ਸਿਮਰਨ ਨੇਚਲ ਆਸਨ ਪ੍ਰਭੂ ਗੈ ਸਿਮਰਨ ਕਮਲ ਵਿਗਾਸਨ ਪ੍ਰਭੂ ਗੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿੰਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭਏ ਸਿਧ ਜਤੀ ਦਾਤੇ ਹਰ ਸਿਮਰਨੀ ਚੌਂਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਗਲਿਆ ਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋ

ਅਰਕਾ ਨਾਮ ਜਨ ਕੋ ਮੁਕਤ ਜੁਗਤ, ਹਰਕੇ ਨਾਮ ਜਨ ਕੋ ਤ੍ਰਿਪਤ ਭੁਗਤ। ਅਰਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ, ਜਪਤ ਕਾ ਪਰੇ ਨਾ ਭੰਗ। ਅਰਕਾ

ਕਾਮ ਤਿਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤ੍ਰਿਤ ਵਸਾ ਸੰਤ ਪ੍ਰਤਾਪ ਤੁਰਤ ਸਵਨਸਾ ਸੰਤ ਕਾ ਸੰਗਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਈਐ ਨਾਮ ਤੁਲ ਕਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸੇਮ੍ਰਤੀ ਪੇਖੇ ਸਰਬਟ ਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘੜ ਸ਼ਾਸਤਰ ਸੇਮ੍ਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਗਿਰਿਆ।

ਨਿਮਤ ਸਾਧਨ ਨਿਮਕ ਨਿਮਕ ਕਰ ਸਰੀਰ ਘਟਾਵੇ ਤਾਪੀ ਹਉਮੈ ਮੈਲ ਨਾ ਜਾਵੇ ਅਰਕੇ ਨਾਮ ਸੰਸਰ ਕਾਸ਼ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟਾ ਗਰਭ

ਮੂਚ ਬਹੁਤ ਸਿਆਣ ਪਜਮਕਾ ਭਾਉ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਤਰਾਪੈ ਭੇਖ ਅਨੇਕ ਅਗਨਹੀ ਬੁੱਝੈ ਕੋਟ ਭਾਵ ਦਰਗਹਿ ਨਹੀਂ ਸਿੱਜੈ ਛੂਟ ਸਨਾਹੀ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਮਿੰਦ ਨਹੀਂ ਮਾਨੈ ਹਰਕਾ ਨਾਮ ਜਪਤ ਹੋ ਜਾਏ ਨਾਨਕ ਬੁੱਲੇ ਸਹਿ ਸੁਭਾਏ ਚਾਰ

ਜਿਨ ਕੀ ਯਾਦ ਸੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਬ ਅਗਨ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆਉ ਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੁ ਪਰ ਸੁਖ ਵਸੈ ਸੁਤ ਪ੍ਰੀਤ ਸੁਤ ਪ੍ਰਾਤ ਮੀਤ ਬੰਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਸਾਦ ਵਸਾ ਦਿਨੇ ਹਸਤ ਪਾਮ ਕਰਨ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਬਣ ਅੰਧ ਵਿਆਪੇ ਨਾਨਕ ਕਾਢ ਲਿਓ ਪਰ ਵਿਆਪੇ ਆਦ ਅੰਧ ਜੋ ਰੱਖਣ ਹਾਰ ਤਿਸਿਓ

ਸਿੰਧ ਸਿਬ ਸਾਰੇ ਮੁਗਧ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆ ਕੌਟੀ ਸੰਘ ਰਚੈ ਸਾ ਛੋੜ ਝੂਠ ਸੰਘ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਘ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਏ ਘਰ ਦਾ ਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਿਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਯਾਲ ਕਰਦੂਤ ਪਸੂ ਕੀ ਮਾਨਸ ਜਾਤ ਲੋਕ ਬਚਾਰਾ ਕਰੇ ਦਿਨ ਰਾਤ ਬਾਹਰ ਭੇਖਨ ਧਰਮ ਰਮਾਇਆ ਸ਼ਬ ਸਨਾਹੇ ਕਸ਼ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਏ ਲਿਹ ਓੜ ਨਿਭਾਵੈ ਕਹਾਂ ਬੁਝਾਰਤ ਬੁੱਝੇ ਡੂਰਾ ਨਿਸਕਈਆ ਤੋਂ ਸਮਝੇ ਭੂਰਾ ਕਹਾਂ ਬਿਸਨਬਤ ਗਾਵੇ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰਾਏ ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬੈ ਰਾਈ ਤਾਸੋ ਪ੍ਰੀਤ ਬਲਵਾ ਕੈ ਗ੍ਰਹਿ ਪੀਤਰ ਬਸੇ ਅਣਦ ਖੇਲ ਮਾਇਆ ਰੰਗ ਰਸੈ ਦ੍ਰਿੜ ਕਰ ਮਾਨੇ ਮਨੇ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਬਿਨ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਲਗ ਤੇਰੇ ਤੁਮਰੀ ਕਿਰਪਾ ਮੈਂ ਸੁੱਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁ ਆਗਿਆਕਾਰੀ ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾ ਸਦਾ ਕੁਰਬਾਨੀ ਸਲੋਕ

ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖਮਨ ਮਾਹੇ ਜੇ ਪ੍ਰਸਾਦ ਸੁਗੰਧਤ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਸੇ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਸੇ ਧਿਆ ਕਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੇ ਮਨ ਆਠ ਪਹਿਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕਹੋ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦੁਰਗੇ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਵਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਠਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਥਾਕੈ ਜੇ ਪ੍ਰਸਾਦ ਤੁਜ ਗੋ ਨਾ ਬਹੁ ਉੱਚੇ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੁਖਨ ਪਹਿ ਰਿਜੈ ਮੰਤ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਭ ਹਸਤ ਸੁਵਾਰੀ ਮੰਤ ਸਿ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਊਠਤ ਬੈਠਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਹੈ ਈਹਾ ਊਹਾ ਨਾਨਕ ਤੇਰੀ ਰੱਖਾ ਜੇ ਪ੍ਰਸਾਦ ਕਰੇ ਪੁਨ ਬਹੁ ਦਾਨ ਮਨਾ ਆਠ ਪਹਿਰ ਕਰ ਤਿਸਗਾ ਧਿਆਨ ਜੇ ਪ੍ਰਸਾਦ ਨੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੁਭਰਵ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੁਭਰਵ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹਾਏ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਗ ਹੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੇਂ ਸਾਜ ਰੇ ਮਨ ਮੇਰੇ ਤੂੰ ਤਾ ਸਿਵਰਾਜ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਦੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਿਗਾਸ ਪ੍ਰਭ ਸੁਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨੂ ਹੋ ਲਾਇਆ ਜਿਤ ਜਿਤ ਲਾਭੋ ਤਿਤ ਲੱਗੇ ਹਰ ਨਾਥ ਨਾਨਕ ਇਨਕਾ ਕਛੂ ਨਾ ਹਾਥ ਸਲੋਕ ਅਗੰਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਸੁਨਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਜਲ ਹੋਤ ਸਾਧ ਸੰਗ ਬਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟਾ ਸੁਗਿਆਨ ਸਾਧਕ ਸੰਗ ਬਜੇ ਬ੍ਰਹਮ ਨੇਰਾ ਸਾਧ ਸੰਗ ਸਭੋ ਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏ ਗੁਬਰ ਜਤਨ ਸਾਧਕੀ ਮਹਿਮਾ ਬਰਨੇ ਕੌਣ ਬਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲਾਇ ਸਾਧਕ ਸੰਗ ਸਦਾ ਪ੍ਰਫੁਲਾਇ ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਛਾ ਸਾਧ ਸੰਗ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਤ ਮਨ ਭਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਨ ਸਮੀਤ ਸਾਧੂ ਕੈ ਸੰਗ ਮਹਾਪਨੀਤ ਸਾਧ ਸੰਗ ਸਿਉ ਨਹੀਂ ਬੈਰ ਸਾਧਕ ਸੰਗ ਨਾ ਵਿੰਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਨੇ ਪਰਮਾਨੰਦਾ ਸਾਧਕ ਸੰਗ ਨਾ ਹੀ ਹੋ ਤਾਪ ਸਾਧਕ ਸੰਗ ਤਜੇ ਸਭ ਆਪ ਆਪੇ ਜਾਨੇ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨ ਆਈ ਸਾਧਕ ਸੰਗ ਨਾ ਕਬੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸ ਅਗੋਚਰ ਲਾਹੈ ਸਾਧੂ ਕੈ ਸੰਗ ਆਜਾਰ ਸਹਾਇ ਸਾਧਕ ਸੰਗ ਬਸੇ ਤਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕ ਸੰਗ ਦ੍ਰਿੜੈ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਗੁਰਬਾਨ ਸਾਧਕ ਸੰਗ ਸਭ ਕੁਲ ਉਧਾਰੈ ਸਾਧ ਸੰਗ ਸਾਜਰ ਮੀਤ ਕੁਟੰਬ ਨਿਸਤਾਰੈ

ਸਾਧ ਕੀ ਸੋਭਾ ਪੁੱਛਦੇ ਉੱਚੀ, ਸਾਧ ਕੀ ਸੋਭਾ ਪੁੱਛਦੇ ਮੁੱਚੀ, ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਬਿਰਾ ਭੇਦ ਨਾ ਭਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਹੇ, ਅਵਰਨਾ ਪੇਖਾ ਏਕ ਸਬਨ ਕੋਹੇ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ, ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲਮੇ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਗ ਜੈਸੇ ਸੂਰ ਸਰਬ ਕੋ ਸੋਕ, ਬ੍ਰਹਮ ਗਿਆਨੀ ਕਹਿ ਦ੍ਰਿੜ ਸਮਾਨ ਜੈਸੇ ਰਾਜ ਰੰਗੋ ਲਾਗੇ ਤੁਲ ਭਵਾਨ, ਬ੍ਰਹਮ ਗਿਆਨੀ ਕਹਿ ਧੀਰਜ ਏਕ ਜੋ ਵਸੁਦਾ ਗਊ ਖੋਦੇ ਗਊ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੇ ਜਲਾ, ਬ੍ਰਹਮ ਗਿਆਨੀ ਕਹਿ ਮਨੋਏ ਪ੍ਰਕਾਸ਼ ਜੈਸੇ ਧਰ ਪ੍ਰਿਆ ਆਕਾਸ, ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾ ਇਹ ਬਿਮਾਰ, ਬ੍ਰਹਮ ਗਿਆਨੀ ਉਚਦੇ ਉੱਚਾ ਮਨਪਨੈ ਸਪਤੇ ਨੀਚਾ, ਬ੍ਰਹਮ ਗਿਆਨੀ ਸੇਜਨ ਬਹੇ ਨਾਨਕ ਜਨ ਪਰ ਭਿਆਪ ਕਰੇ, ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ,

ਬ੍ਰਹਮ ਗਿਆਨੀ ਸਭ ਸਿਰਡਕਾ ਕਰ

ਨਾਨਕ ਅਭਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਬਰਸ ਮਨਮੈ ਪ੍ਰੀਤ ਨਿਰੰਜਨ ਦਰਸ ਪਰ ਤ੍ਰ ਰੂਪ ਨ ਵੇਖੈ ਰਿਤਰ ਸਾਧਗੀ ਟਹਿਲ ਸੰਸੰਗਹੇਤ ਕਰਨਾ ਸੁਣੇ ਗਾਹੂ ਗਿਰਿੰਦਾ ਸਪਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਠਰੈ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕੋਟ ਮਦੇ ਕੋ ਐਸਾ ਅਪਰਸ ਵੈਸਨੋ ਸਹਜ ਸੁਪਰ ਸੁਪਰਸਨ ਬਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਬੈ ਨਿਹ ਕਰਮ ਤਿਸ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਸ਼ਹਿ ਕੇਵਲ ਭਗਤ ਕੀਰਤਨ ਸੰਗਰਾਛਾ ਮੰਤਨ ਅੰਦਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਰੇ ਵਰੇ ਨਾਮ ਜਪਾਵੇ ਨਾਨਕੋ ਵੈਸ਼ਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਦੇ ਬਿਨਸੇ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾ ਸੰਗ ਪਾਪਾ ਮਨ ਖੋਬੈ ਤਿਸ ਭਗਵਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰਾਇ ਨਤਨੀਤ ਮੰਤਨ ਅਰਭੈ ਬਿਸ਼ਨ ਪ੍ਰੀਤ ਅਰਗੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਹੈ ਸੋਧੈ ਰਾਮ ਨਾਮ ਸਾਰਸ ਪੀਬਸ ਪੰਡਿਤ ਗੇ

ਨਾਨਕ ਸੁਪੰਡਤ ਕੋ ਸਦਾ ਆਦੇਸ ਬੀਜ ਮੰਤਰ ਸਰਬ ਕੋ ਗਿਆਨ ਚੌਹਰਨਾ ਮੈਂ ਜਪੇ ਕਉ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਪਸ ਪ੍ਰੇਤ ਮੁਕਤ ਪਾਥਰ ਕੋ ਤਾਰੈ।

ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮੇ ਤਾਵੈ ਜੀਵਨ ਮੁਕਤ ਸਭ ਕਹਾਵੈ ਤੈਸਾ ਅਰਗ ਤੈਸਾ ਸੋਗ ਸਦਾ ਅਨੰਤ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸੁਮਾਟੀ ਤੈਸਾ ਅੰਮ੍ਰਿਤ ਤੈਸੀ ਵੀ ਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਗੇ ਸਗਲੇ ਠਾਉ ਜਿਸ ਜਿਤ ਕਰ ਰਾਖੇ ਤੈਸਾ ਤਿੰਨ ਨਾਉ ਆਪੇ ਕਰਨ ਕਰਾਵਨ ਜੋਗ ਪ੍ਰਭਾਵੇ ਸੋਈ ਫਨ ਹੋਗ ਪਸੁਰਿਆ ਪਏ ਅੰਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਧ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ

ਆਪੇ ਰਜਿਆ ਸਭ ਕਹਿ ਸਾਧ ਆਪ ਕਿਨੂੰ ਆਪਣ ਵਿਸਤਾਰ ਸਭ ਕਛ ਸੁਗਾਉ ਕਰਨੇ ਹਾਰ ਉਸਤੇ ਭਿੰਨ ਕਹੋ ਕਿਛੁ ਹੋਏ ਅੰਤਰ ਅੰਤਰ ਏਕਾ ਸੋਏ ਆਪਣੇ ਚਲਤਾਪ ਕਰਨੇ ਹਾਰ ਕਵਤਾ ਕਰੇ ਰੰਗ ਆਭਾਰ ਮਨਮਿਆ ਮਨ ਬਨੇ ਮਾਹੇ ਨਾਨਕ ਕੀਮਤ ਕਹਿ ਨਾ ਜਾਏ ਸਤ ਸਤ ਸਤਿਪੁਰਪ ਸਵਾਮੀ ਗੁਰਪ੍ਰਸਾਦ ਗਨੈ ਵਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਗਨੈ ਬਿਰਲਾ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਕਟਗੜ ਸੁਣੀ ਸਰਵਨ ਵਖਿਆਨੀ ਪਵਿੱਤਰ ਪਵਿੱਤਰ ਪਵਿੱਤਰ ਪਨੀਤ ਨਾਮ

ਰਾਸ਼ਟਰਪਤੀ ਸੰਗੇ ਦੁਖਨ ਯਾਰ ਜਾ ਘਟੇ, ਸੰਗੇ ਦੁਖਨ ਜਮਤੇ ਨਹੀਂ ਛੁਟੇ, ਸੰਗੇ ਦੁਖਨ ਸੁਖ ਸਭ ਜਾਏ, ਸੰਗੇ ਦੁਖਨ ਨਰਕ ਮੈਂ ਪਾਏ, ਸੰਗੇ ਦੁਖਨ ਮਤ ਹੋਏ ਬਲੀਨ, ਸੰਗੇ ਦੁਖਨ ਸੁਭਾਤੇ ਹੀਨ।

ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਚਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨੀਚ ਆਏ ਸੰਤੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਓਏ ਵਿਗਤ ਪਾਹੇ ਸੰਤ ਕਾ ਨਿੰਦਕ ਮਹਾ ਤਾਈ ਸੰਤ ਕਾ ਨਿੰਦਕ ਖੰਡ ਕੰਨਾ ਬਾਈ ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ ਸੰਤ ਕਾ ਨਿੰਦਕ ਸਰਬ ਰੋਗ ਸੰਤ ਕਾ ਨਿੰਦਕ ਸਦਾ ਵੀ ਯੋਗ ਸੰਤ ਕੇ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਉਸ ਤਾਂ ਉਸਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਨ ਲਾਗੇ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਠਰੈ ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੇ ਤਲੈ ਮਿਲਾਏ ਸੰਤ ਕਾ ਦੁਖੀ ਅਦ ਬੀਜ ਤੇ ਟੁੱਟਾਏ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੇ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਦਰ ਦੇ ਤੋਥਾ ਜੋ ਸਾਸ ਬਿਨਾ ਮ੍ਰਿਤ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਬਨ ਵੀ ਜਾਪੇ ਹੀ ਖਾਹੇ ਸੰਤ ਕੇ ਦੁਖੀ ਕਬਰ ਨਾ ਰੱਖਣਹਾਰ ਨਾਨਕ ਸੰਤ ਭਾਵੇ ਤਾਂ ਲਏ ਉਭਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜੋ ਜਲ ਵੀ ਹੁਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵਕ ਇੰਦਨ ਨੀ ਧਰਾਬਾ ਸੰਤ ਕਾ ਦੁਖੀ ਛੁੱਟ ਅਕੇਲਾ ਜੋ ਬੁਆੜ ਤੇ ਲਿਖੇ ਤਮਾਏ ਦੁਵੇਲਾ ਸੰਤ ਕਾ ਦੁਖੀ ਧਰਮ ਤਿਰੈ ਸੰਤ ਕਾ ਦੁਖੀ ਸੰਤ ਮਿਥਿਆ ਕਹਿਤ ਕਿਰਤ ਨਿੰਦਕਾ ਧੁਰੀ ਭਇਆ ਨਾਨਕ ਜੋ ਤਸਭਾਵੇ ਸੋਈ ਥਿਆ ਸੰਤ ਕਾ ਦੁਖੀ ਵਿਗੜੂ ਪੋਏ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੈ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜੀ ਵਾਈਐ ਸੰਤ ਕੇ ਦੁਖੀ ਪੁਜੇ ਨਾ ਆਸਾ ਸੰਤ ਕਾ ਦੁਖੀ ਉਠ ਚਲੇ ਨਿਰਾਸਾ ਸੰਤ ਕੇ ਦੁਖ ਨਾ ਦ੍ਰਿਸ਼ਟਾ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿੱਠਾ ਕੋਏ ਨਾਨਕ ਜਾਣੈ ਸੱਚਾ ਸੋਏ ਸਭ ਗੜ ਦਿਸਕੇ ਉਹ ਕਰਨਿਹਾਰ ਸਦਾ ਸਦਾ ਦਿਸਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾ ਸਭ ਕੁਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨਿਹਾਰ ਦੂਸਰ ਕੌਣ ਗਾਏ ਵਿਚਾਰ ਜਿਸਨੂੰ ਕਿਰਪਾ ਕਰੇ ਤਸਾਫ ਨਾਮ ਦੇ ਬਡਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨ ਬਸੁਰ ਜਨ ਸਿਮਰੋ ਹਰ ਹਰ ਰਾਏ ਏਗਾ ਸਿਰ ਮਨ ਰੱਖੋ ਨਾਨਕ ਦੁਖ ਭਰਮ ਭਾਉ ਜਾਏ ਅਸ਼ਟਪਦੀ ਮਾਨੂ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਕਹਿ ਭਗਵਾਨ ਜਿਸ ਗਹਿ ਦੀਆ ਰਹੇ ਅਗਾਹੇ ਬੌਰ ਨਾ ਦਰਸ਼ਨਾ ਲਾਗੇ ਆਏ ਮਾਰੇ ਰਾਖੇ ਏਕ ਵਾ ਮਾਨੂ ਗੈ ਕਿਸ਼ਨਾਈ ਹਾ ਤਿਸਕਾ ਹੁਕਮ ਬੂ ਸੁਖ ਹੋਏ ਤਿਸਕਾ ਨਾਮ ਰਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨਾ ਲਾਗਾ ਖੋਏ ਉਸ ਤੋਂ ਮਨ ਮੈਂ ਕਰਨ ਨਿਰੰਕਾਰ ਕਰ ਮਨ ਮੇਰੇ ਸਦ ਵਿਵਹਾਰ ਨਿਰਮਲ ਰਸਨਾਮ੍ਰਿਤ ਪੀਓ ਸਦਾ ਸੁਹਿਲਾ ਕਰ ਲਹਿ ਜੀਓ ਨੈਨੋ ਬੇਗ ਠਾਕੁਰ ਕਾ ਰੰਗ ਸਾਧ ਸੰਗ ਬਿਨਸੈ ਸਭ ਸੰਗ ਚਰਨ ਚਲੋ ਮਾਰਗੋ ਬਿੰਦ ਮਿਟੇ ਬਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੇ ਨਾਨਕ ਹੂ ਜਨਮ ਥਾਪਟ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਗੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਰਮੰਦ ਕਰੀ ਸੰਸਾਰ ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਪਛਾਣੈ ਇਹ ਤੁਤ ਕੀਓ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤੈਨੇ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣੇ ਆਪ ਸੁੱਜਾ ਹੈ ਤਿਸਕੀ ਜਾਨੋ ਤ੍ਰਿਸ਼ਨਾ ਬੁੱਝਾ ਸਾ ਸੰਗ ਹਰ ਹਰ ਜਿਸ ਕਹਿਤ ਸਰਬ ਰੋਗ ਤੇ ਹਰਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਘਟੀ ਹੈ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸਕੋ ਹਰ ਪ੍ਰਭ ਮਨ ਚਿਤੇ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰਾਇ ਸੋ ਸੇਵਕ ਹੋ ਕਿਸ ਤੇ ਡਰਾਇ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਾ ਸਿਜਿਆ ਗੁਰਪ੍ਰਸਾਦ ਤਸਾ ਬੁੱਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਾ ਕਿ ਜਨਮੈ ਨਾ ਕਿਛ ਮਰੇ ਆਪਨ ਚਲ ਤੇ ਆਪ ਹੀ ਕਰੇ ਆਪਨ ਜਾਮਨ ਦ੍ਰਿਸ਼ਟਾਨ ਦ੍ਰਿਸ਼ਟਾ ਗਿਆ ਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਜ ਥਾਪ ਥਾਪ ਵਿਨਾਸੀ ਨਾਇਕ ਸਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਤਰੇ ਧਨਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਪਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਸਨੂੰ ਕਿਰਪਾ ਕਰੇ ਪਟਭਾਗੇ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪ੍ਰਭ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋ ਬੈ ਸੋ ਇਹ ਕਰਨੇ ਹਾਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸਦੇ ਵਜੇ ਤਸਮਾਏ ਸਮਾਏ ਹੋਏ ਸੁਖ ਨਿਧਾਨ ਉਨਹੋ ਬਨਿਆ

ਹਾਰ ਅਸ਼ਟਪਦੀ ਟੁੱਟੀ ਗਾਂਢਨ ਹਾਰ ਗੋਪਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸਮਨ ਮਾਹੇ ਦੱਸੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਵਿਨਾਸੀ ਪ੍ਰਭ ਆਪੇ ਆਪ ਆਪਨ ਕੀ ਆਕਸ਼ੁ ਨਾ ਹੋਏ ਜੇਸੋ ਪ੍ਰਾਣੀ ਲੋਚਾ ਗੋਏ ਤਸਮਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏਕ ਹਰਨਾਮ ਰੂਬਨ ਤੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੁਖੈ ਧਰਮੰਤੋਏ ਕਾਕੋ ਗਰਭੈ ਜਾ ਸਭ ਕਿਛ ਤਿਸਕਾ ਦੀਆ ਦਰਬਾ ਅਤ ਸੂਰਾ ਜੇ ਕਹੂ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਾਰ ਜਾਨੇ ਗਾਵਾਰ ਜਿਸ ਗੁਰਪ੍ਰਸਾਦ ਟੁੱਟੇ ਹਉ ਰੋਗ ਨਾਨਕ ਸੋਜਨ ਸਦਾ ਅਰੋਗ ਜਿਉ ਮੰਦਰ ਕੋ ਥਾਮੇ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ ਜਿਉ ਪਾਖਾਣ ਲਾਭ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾਵਧਿਆਨ ਮੈਂ ਮਾਰਗ ਬਾਪ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਂਝੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇਗਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਸੈ ਚਿਤਾਰ ਜੋ ਕਿਛ ਕਰੇ ਸੋਈ ਸੁਖਮਾਨ ਭੁੱਲਾ ਖਾਏ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟਾ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਬਦ ਸੇਤੀ ਕਰ ਜਾਹੇ ਜਿਸ ਵਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾਂ ਜਬ ਮਾਨ ਲਿਓ ਮਨ ਮੋਰ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇਪ ਸੰਤੇ ਸੰਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਗਏ ਸਭ ਗੋਏ ਮਖੂਜ ਰਹਿ ਦਰਗੇ ਸੋਏ ਏ ਵਾਪਾਰ ਵਿਰਲਾ ਵਾਪਾਰੇ ਨਾਨਕ ਤਾਕੇ ਸਤ ਬਲਹਾਰੇ ਚਰਨ ਸਾਧ ਗਏ ਧੋਏ ਧੋਏ ਪਿਓਰ ਪ੍ਰਸਾਦੁ ਕਪਨਾ ਜੀਓ ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਵਰਜਾਈਏ ਗੁਰਬਾਨ ਸਾਧ ਸੇਵਾ ਪਟਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖਾਏ ਓੜ ਗਈ ਸੰਤੇਂਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ ਮ੍ਰਿਤਕ ਕਹੋ ਜੀ ਬਾਲਣ ਹਾਰ ਭੁੱਖੇ ਕੋ ਦੇਵ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪ੍ਰਭ ਲਿਖੇ ਕਾ ਲਹਿਣਾ ਪਾਏ ਸਭ ਕੀ ਤਿਸਕਾ ਉਹ ਕਰਨੇ ਯੋਗ ਇਸਮਿਨ ਦੂਸਰ ਹੋਆ ਨਾ ਹੋ ਜਬ ਜਨ ਸਦਾ ਸਦਾ ਦਿਨ ਰਹਿਣੀ ਸਭ ਦੇ ਉਜ ਨਿਰਮਲ ਇਹ ਕਰਨੀ ਕਰ ਗਿਰ ਬਸ ਗੋ ਨਾਮ ਦੀਆ ਨਾਨਕ ਸੋਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਜਿਨੇ ਆਵੇ ਹਰ ਪ੍ਰਭਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੈ ਇੱਕ ਹੋਏ ਸਚ ਕਰਨੀ ਸਚ ਤਾਂ ਕੀ ਰਹਿਤ ਸਚ ਹਿਰਦੇ ਸਤਿਮੁਖ ਸਾਚੀ ਦ੍ਰਿਸਾਚੀ ਦ੍ਰਿਸਾਚਾ ਆਕਾਰ

ਭਾਈ ਆਪਣੇ ਸੇਵਕ ਹੀ ਆਪਤ ਰਾਖੇ ਥਾ ਕੀ ਗਦਮਿਤ ਕੋਈ ਨਾ ਰਾਖੇ ਪ੍ਰਭ ਕੇ ਸੇਵਕ ਕੋ ਨਾ ਬਹੁ ਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ ਨਾਨਕ ਸੋ ਸੇਵਕ ਦੈ ਤਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰੈ ਲਸ਼ਕਰ ਕੋਟ ਲਾਖੈ ਜਿਸਕਾ ਸਾਸਨਾ ਕਾਟ ਤਿਆਵ ਤਾਕ ਰਾਖਾ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਨ ਤਿਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਅਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਬੇਡਾਣੀ ਬਾਲੰਗ ਬਾਹਰ ਬਾਰ ਪ੍ਰਭ ਜਪੀਆ ਪੀ ਅਮਰਤੇ ਮਨ ਤੰਤਰ ਪੀਆ ਨਾਮ ਰਤਨ ਜਨ ਗੁਰਮੁਖ ਪਾਇਆ ਤਿਸਕ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਤਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਜੰਤਰ ਪਸਾਨੇ ਪੰਥਾ ਨਾਪੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੇ ਸਤਗਾਮ ਬੋਲੋ ਦਸ ਜੇ ਬਾਦ ਰਾਤ ਪ੍ਰਭ ਨੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ

ਸਰਬ ਸੁਖਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਸਕੇ ਦਰ ਸਭ ਪਾਪ ਮਿਟਾਵੇ ਅਵਰ ਸਿਆਨਮ ਸਗਲੀ ਛਾਟ ਤੇ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਾ ਮੈਂ ਤੇਰਾ ਨਾਨਕ ਤੇ ਜਨ ਕੇ ਪੂਜੋ ਸਦ ਪੈਰਾ ਸਰੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕਾ ਸੰਗ ਸਿੱਖ ਉਤਰਾਏ ਨਾਨਕ ਹਰ ਗੁਣ ਗਾਵ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਗੁਰ ਸਦਾ ਦਇਆਲ ਸਿੱਖੀ ਗੁਰ ਦੁਰਮਤ ਮਲ ਹਰੈ ਗੁਰਬਚਨੀ ਹਰ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਾਲਤ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆ ਗਿਆ ਮਨ ਮੈਂ ਸਹਾਇ ਆਪ ਜਿਗੋ ਕਰ ਕਾਸ਼ ਨਾ ਜਨਾਵੈ ਹਰ ਹਰ ਨਾਮ ਹਿਰਦੇ ਸਤਿ ਆਵੈ

ਆਪਣਾ ਹੀ ਕਛ ਭਰਮ ਸਹਿ ਸਿਆਨ ਮਰਿਆ ਨਾ ਜਾਈਐ। ਨਾਨਕ ਐਸਾ ਗੁਰ ਬੜਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਫਿਰ ਪ੍ਰਸਤ ਚਰਨ ਗਤ ਨਿਰਮਲ ਰੀਤ, ਭੇਟ ਸੰਗਰਾਮ ਗੁਣ ਨਰਵੇ ਪਾਰ, ਬ੍ਰਹਮ ਕੀ ਦਰਗੇ ਗਵੇ। ਸੁਨਕਰ ਭਜਨ ਕਰਨ ਆਗਾਨੇ, ਮਨ ਸੰਤੋ ਖਾਤਮ ਪਤੀਆਨੇ, ਪੂਰਾ ਗੁਰਖਿਓ ਜਾਕਾ ਮੰਤਰ, ਅਮਰਦਿਸ਼ਟ ਵੇਖੇ ਹੋਏ ਸੰਤ, ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵਿਤ ਸਲਾਈ ਮਿਲਾਏ।

ਆਈ ਆਨਕ ਭਗਤ ਬੰਧਨਤ ਕਰਹਿ ਚਰਨ ਕਮਲ ਹਿਰਦੈ ਸਿਮਰੈ ਸਤਿਬਲਹਾਰੀ ਸਤਿਗੁਰ ਅਪਰੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਗੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖਾ ਨਾਹੀਂ ਕਦੇ ਬਿਨਾ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸਚ ਦੇ ਸੇਵਕ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੇ ਰਾਖੇ ਹਰ ਹਰੇਖ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਨੰਤ ਭਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਵਦੇਸੇ ਭਾਉ ਚੁੱਕਾ ਨਿਰਭੋਏ ਬਸ ਹੋਏ ਬਸੇ ਸਗਲ ਵਿਆਹ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਜਮ ਨਾਮ ਮੁਰਾਰੀ ਤਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਸਰਵਣ ਨਿਰਗੁਣ ਆਪ ਸਰਗੁਣ ਪੀਓ ਹੀ ਕਲਾ ਧਾਰਨ ਸਗਲੀ ਮੋਹੀ ਅਪਨੇ ਚਰਿਤ ਪ੍ਰਭਾਵ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਈ ਗੋਏ ਸਰਬ ਨਿਰੰਤਰ ਏਕੋ ਸੋਏ ਓਤ ਬੋਧ ਰਵਿਆ ਰੂਪਰੰਗ ਭਏ ਪ੍ਰਗਾ ਸਾਧ ਕੇ ਸੰਗਰਸ ਰਚਨਾ ਆਪਣੀ ਗਲ ਧਾਰੀ ਅਨਗਵਾਰ ਨਾਨਕ ਬਲਿਹਾਰੀ ਸਲੋਕ ਸਾਧਨਾ ਚਾਲੈ ਬਿਨ ਭਜਨ ਮਿਖਿਆ ਸਗਲੀ ਵਿਚਾਰ ਹਰ ਹਰ ਨਾਮ ਕਮਾਵਨਾ ਨਾਨਕੇ ਧੰਨ ਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਪਾਪ ਸਮੀਤ ਵਿਸਾਰੋ ਚਰਨ ਕਮਲ ਹਿਰਦਮੈ ਉਰਤਾਰੋ ਕਰਨ ਕਾਨ ਸੋ ਪ੍ਰਭ ਸਮਰਾਥ ਦ੍ਰਿੜ ਕਰ ਗਹੋ ਨਾਮ ਅਲਵਥ ਏ ਧਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਵ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਗੁਣ ਉੜਤਾ ਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਕੋ ਨਿਤ ਬਾਛੇ ਮੀਤ ਸੋ ਸੋ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਣੀ ਅਨੁਗ ਭਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਆਪ ਖਦਲਾਏ

ਸਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਮਨ ਚਤਨਾਨੰਗ ਫਲ ਪਾਏ ਸਗਲਾ ਚਾਲ ਤੇਰੇ ਧਰਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੁਤਮੀਤ ਗੁਟਮ ਅਰ ਬਨਤਾ ਇੰਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹਾਓ ਕਮਨ ਛੁਟਗਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਪਾਸਾਰੀ ਜਿੰਦੀ ਏ ਤਸ ਬਜੇ ਨਾਮੇ ਗਾਨਾ ਨਾਮ ਮਿਸਾਰ ਨਾਨਕ ਪਛਤਾਨਾ ਗੁਰਕੀ ਮਾਤੂਲੇ ਇਆਨੇ ਭਗਤ ਬਨਾਬੋ ਡੁੱਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਜੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਗਿਲ ਬਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁੰਦ ਗੈ ਦਰੈ ਤਗਤ ਪਾਵੋ ਸਾਰ ਪੂਜ ਸਤਨ ਕੋ ਨਾਉ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤਰੀ ਉਦਰ ਸਮੈਲ ਬਿਨ ਜਾਏ ਹੋਮੇ ਬਿਖ ਫੈਲ ਹੋਏ ਚੰਦ ਬਸੇ ਸੁਖ ਨਾਲ ਸਾਸ ਗਰਾਸਰ ਨਾਮ ਸੰਭਾਲ ਛਾਟ ਸਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਜ ਕਰੋ ਬਿਵਹਾਰੀ ਹਾਂ ਸੁਖ ਦਰਗਹਿ ਜਾਏ ਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾ ਲਾਹ ਏਕ ਸਿਮਰ ਏਕੋ ਮਨ ਆਹ ਇੱਕ ਸਕੇ ਗੁਣ ਗਾਵ ਅਨੰਤ ਬੰਧਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹੋ ਪ੍ਰਭ ਆਪ ਅਨਕ ਵਿਸਤਾਰ ਏਕ ਦੇ ਬਹੇ ਏਕ ਰਾਧ

ਭਰਮ ਗਿਆ। ਇਸ਼ਮੁਨੀ ਸਰਦਾ ਸਪੂਰੀ ਰਵਰਿਆ ਸਤਸੰਗ ਹਜੂਰੀ, ਜਿਸਕਾ ਸਤਿ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ। ਸੁਗ ਬਿਸਰੇ ਜੇ ਘਾਲ ਨਾ ਭਾਨੇ, ਸੁਗ ਬਿਸਰੇ ਜੇ ਕੀਆ ਜਾਨੇ, ਸੁਗ ਬਿਸਰੇ ਜਿਨ ਸਭ ਕੁਛ ਦੀਆ, ਸੁਗ ਬਿਸਰੇ ਜੇ ਜੀਵਨ ਜੀਆ, ਸੁਗ ਬਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ, ਸੁਗ ਬਿਸਰੇ ਜੇ ਵਿਖਦੇ ਕਾਢੇ,

ਹਰ ਨਾਨਕੇ ਕੋ ਪਸਰਿਆ, ਦੂਜਾ ਕਹਿ ਦਸਟਾਰ ਅਸ਼ਟਪਦੀ। ਆਪ ਕਥੇ ਆਪ ਸੁਣੇ ਹਾਰ, ਆਪੇ ਕਾ ਵਿਸਥਾਰ, ਜਾਤ ਸੁਭਾਵਿਤਾ ਸ੍ਰਿਸ਼ਟੋ ਪਾਏ, ਆਪਣੇ ਭਾਣੇ ਲਏ ਸਮਾਏ, ਤੁਮ ਤੇ ਭਿੰਨ ਨਹੀਂ ਕੁਛ ਹੋਇਆ, ਆਪਣ ਸੋ ਸਭ ਜਗਤ ਜਗਤ ਪਰੋਹੇ, ਜਾਗੋ ਪ੍ਰਭ ਜੀਵ ਆਪ ਜਾਏ, ਸੱਚ ਨਾਮ ਸੋਈ ਜਨ ਪਾਏ, ਸੋ ਸਮਦਰਸੀ ਤਦ ਗਾਵੇ ਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ, ਜੀ ਜੰਤਰ ਸਭ ਤਾ ਕਿਹਾ, ਦੀਨ ਦਿਆਲ ਨਾਥ ਕੋ ਨਾਥ, ਜਿਸ ਰਾਗਤ ਸਗੋਏ ਨਾ ਮਾਰੇ, ਸੋ ਮੂਆ ਜਮਨੋ ਵਿਸਾਰੇ, ਤਿਸ ਤਜ ਅਬਰ ਕਾਂ ਕੋ ਜਾਏ, ਉਭਰੇ ਰੱਖ ਨਾ ਹਾਰ ਧਿਆਏ, ਤਿਸ ਤਜ ਅਬਰ ਕਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ, ਜਿਗੀ ਜੁਗਤ ਜਾ ਕੇ ਸਭ ਹਾਤ, ਅੰਤਰ ਬਾਹਰ ਜਾਨੋ ਸਾਥ, ਗੁਣ ਨਿਧਾਨ ਬੇਅੰਤ ਪਾਰ, ਨਾਨਕ ਦਾ ਸਦਾ ਬਲਿਹਾਰ, ਪੂਰਨ ਪੂਰ ਰਹੇ ਦਯਾਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਬ ਜਾਣੇ ਆਪ, ਅੰਦਰ ਜਾਮੇ ਰਹੋ ਬਿਆਪ, ਪ੍ਰਤਪਾਲੇ ਜੀਵਨ ਬਾਬਾ, ਜੋ ਜੋ ਰਚਿਓ ਸੁਤ ਸੇ ਤਿਆਹਤ,

ਪੂਜਾ ਪਰਮਤ ਪਾਈ ਇਸੇ ਪ੍ਰਣਈ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਅੰਦਰ ਪੂਜੇ ਗੁਰ ਕੈ ਪੈ ਰੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭਿਆ ਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਦ ਕਰੋ ਵਿਚਾਰ ਦੁਰਲਭ ਦੇਗਾ ਕਰੋ ਉਧਾਰ ਅੰਮ੍ਰਿਤ ਬਚਨ ਅਰਗੇ ਗੁਣ ਗਾਓ ਪ੍ਰਾਨ ਤਰਨ ਗਾ ਇਹਾ ਸੁਭਾਓ ਆਠ ਪੈਰ ਪ੍ਰਭੇਖੋ ਹਨੇਰਾ ਮਿਟਿਆ ਗਿਆਨ ਮਨ ਸੇ ਅੰਧੇਰਾ ਸੁਣ ਵਿਦੇਸ ਹਿਰਦੇ ਵਸਾਓ ਮਨ ਛੇ ਨਾਨਕ ਫਲ ਪਾਵੋ ਹਲਤ ਪਲ ਦੁਏ ਲਿਓ ਸਵਾਰ ਰਾਮ ਨਾਮ ਅੰਤਰ ਉਰਤਾਰ ਪੂਰੇ ਗੁਰੂ ਕੀ ਪੂਰੀ ਦੀਖਿਆ ਜਿਸ ਮਨ ਬਸਤ ਸਾਜ ਪ੍ਰੀਖਿਆ ਮੰਤਨ ਨਾਮ ਜਪੋ ਲਿਬਲਾਏ ਦੁਖ ਦਰਦ ਮੰਦੇ ਭਾਉ ਜਾਏ

ਪੂਰਾ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਪੇਖਤ ਉਦਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੇ ਸੋਤ ਨਿਹਾਲ

ਵਿਸ਼ਵਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੈ ਸਭ ਧਰਮ ਸੰਜਨਾ ਸੁਣੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਇਹ ਰਾਹਤ ਸਦ ਭਜਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਮ ਨਿਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਵੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕ ਅੰਕਾਰ ਅਨਕਲਾ ਲਖੀ ਨਾ ਜਾਏ ਜਿਸ ਭਾਵੇ ਤਿਸ ਲਏ ਮਿਲਾਏ ਕਮਨ ਨਿਕਟ ਕਮਨ ਕਹੀਆ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਵਰਤਾਰਾ ਸਰਵਨੈਣ ਆਪੇ ਖਣਹਾਰਾ ਸਗਲ ਸਮੱਗਰੀ ਜਾਕਾ ਤਨਾ ਆਪਣ ਜਸ ਆਪ ਹੀ ਸੁਣਾ

ਆਵੈ ਆਗਿਆ ਜਾਏ। ਨਾਨਕ ਜਾ ਭਾਵੈ ਤਾ ਲੈ ਸਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਉਰੈ ਕਹਾਉ ਕਿਨੈ ਕਛੁ ਕਰਾ, ਆਪ ਭਲਾ ਕਰਤੂ ਤਦ ਨੀ ਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗਰਾਚ, ਤਾਂ ਕਿ ਗਤਮਿੰਦ ਕਹੀ ਨਾ ਜਾਏ, ਦੂਸਰੇ ਤਾਂ ਸੋ ਜੀ ਪਾਏ, ਜਿਸਕਾ ਕਿਹਾ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਾਏ ਪ੍ਰਭ ਸੋਏ, ਓ ਤਲਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਸਿਰਦੈ ਭਗਵੰਤ, ਧੰਨ ਧੰਨ ਧੰਨ ਜਨ ਆਇਆ, ਜਿਸ ਪਰ ਸਾ ਸਭ ਜਗਤ।

ਬੇਨਤੀ ਕਰਹੋ ਸਾਧ ਸੰਗ ਅਗਨ ਸਾਗਰ ਤਰਹੋ ਔਰ ਧਨਕੇ ਪਰਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਭਾਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵੋ ਨਾਰਾਇਣ ਏਕ ਏ ਗੁਰੂ ਬਜਾਗੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਗਵਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਗਏ ਬਚਨ ਅਮਲੀਕ ਲਾਲ ਏ ਰਤਨ ਸੁਨਤ ਗਮਾਵਤ ਹੋਤ ਉਧਾਰ ਆਪ ਤਰੇ ਲੋਕੇ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਾਹਦ ਵਾਜੈ ਸੁਨ ਸੁਨ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਾਂਧ ਕੇ ਮਾਥੇ ਨਾਨਕ ਉਧਰੇ ਤਿਨ ਕੇ ਸਾਥੇ ਸਰਨ ਜੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੰਰਚਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨਿਵੀ ਖੇਪ ਹਮਾਰੀ ਪ੍ਰਭ ਕੀ ਉਸਤ ਗੁਰੋ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹਰ ਨਾ ਹੋਵੇ ਆਮ ਨ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬਦੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮੱਧ ਸਗਲ ਦੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਵਖਾਣੀ ਸਗਲ ਮਤਾਂਧ ਕੇਵਲ ਹਰ ਨਾਮ ਗੋਬਿੰਦ ਭਗਤ ਗੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮਤੇ ਛੁਟੈ ਜਾ ਕੇ ਮਸਤਕ ਕਰਮ ਪ੍ਰਭਾਏ ਸਾਧ ਸਰ ਨਾਨਕ ਦੇ ਆਏ ਜਿਸ ਮਨ ਵਸੈ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਜੀਤ

Aber,

ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਇ ਰਹਾ ਲਿਵਤਾਰ।

ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦ

ਹੈ ਨਾ ਸਕਤ ਕਿਹ ਅਚਾਲ ਮੂਰਤਿ ਅਨੁਭਉ ਪ੍ਰਕਾਸ਼ ਮਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤਿਰਭਉ ਮਹੀਪ ਸੁਰ ਨਰ ਅਸੁਰ ਨੇਤ ਨੇ ਦੁਬਾਨ ਤ੍ਰਿਨ ਕਹਿਤ ਤਵੈ ਸਰਬਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤਿ।

ਤਾਂਦਿਆਲੰ ਅਸ਼ੇਦੀਆਂ ਭੇਦੀਆਂ ਨਾਮੰ ਕਾਮੰ ਸਮਸਤ ਪਰਾਜੀ ਸਮਸਤਸਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਪੀਤ ਹੈ ਪੇਹ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ।

ਸੌਖੇ ਨਮੋ ਸਰਬ ਰੋਗੇ ਨਮੋ ਸਰਬ ਪਹੁਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਨਮੋ ਸਰਬ ਗਿਆਨੰ ਨਮੋ ਪਰਮਤਾਨੰ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਨਾਸੀ ਸਦਾ ਸਰਬਦਾ ਰਿੱਧ ਸਿੱਧੰ ਨਿਵਾਸੀ ਚਰ ਪ੍ਰਸ਼ਾਂਤ ਵੇ ਪ੍ਰਸਾਦ।

ਪ੍ਰਾਣ ਉਸਤਤ ਏਕ ਪੁਰਖ ਅਵਤੂਤ ਗਰਭ ਗੰਜਣ ਸਰਬ ਭੰਜਣ ਆਦਿ ਰੂਪ ਅਸੂਤ ਅਗਹੀਣ ਅਭੰਗ ਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਗੋਪ੍ਰਤ ਪਾਰ

ਕਾਲ ਅਣਭੂਤੇ ਅੰਗ ਆਭਾ ਅਭੰਗ ਗਤ ਮੇਤੇ ਅਪਾਰ ਗੁਣ ਗਾਣੇ ਉਦਾਰ ਮੁਨ ਗਨ ਪ੍ਰਣਾਮ ਨਿਰਭੈ ਨਿਕਾਮ ਆਤ ਦੁੱਧ ਪ੍ਰਚੰਡ ਮਿਤ ਗਾਤੇ ਅਖੰਡ ਅਲਿਸੇ ਕਰਮ ਅਦ੍ਰਿਸੇ ਧਰਮ ਸਰਬਾ ਪ੍ਰਨਾਡ ਅੰਡ ਬਾਡ ਚਾਚਰੀ ਸ਼ਾਂਤ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਗ ਕਰੀ ਅੰਗ ਨਿਰਨਾਮੇ ਕਾਮੇ ਪਜਹੰਗ ਪ੍ਰਿਆ ਛੰਦ ਚਤਰ ਚੱਕ

ਪਾਇ ਪਧਾਰੇ ਜੀਤ ਫਿਰੈ ਸਭ ਦੇ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿੱਖ ਭਵਾਨ ਕੇ ਭੂਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮਦਾਨ ਸੁਸੰਜਮ ਨੇਮ ਅਨੇਕ ਬਸੇਖੇ ਵੇਦ ਪੁਰਾਨ ਕਤੇਵ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੇ

ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਇਓ। ਕਉ ਬਤਾਨ ਕਉ ਪੂਜਿਤ ਹੈ ਪਾਸ, ਕਉ ਮਿਰਤਾਨ ਕ ਪੂਜਨ ਧਾਇਓ।

ਦੁਨੀਆ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ।

ਦੀਹ ਨਿਰਮਲ ਬਾਰਹ, ਨਿਰਮਲ ਬਾਰਹ ਤਾ ਨਿਰਮਲ ਦੀਹ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸਚ ਸਮਾਣੀ, ਜਨਮ ਰਤਨ ਜਿਨੀ ਖਟਿਆ, ਭਲੇ ਸੇਵਨ ਜਾਰੇ ਕਹਿ ਨਾਨਕ, ਜਨਮ ਨਿਰਮਲ ਸਦਾ ਰਹਿ ਗੁਰ ਨਾਲੇ।

ਆਤਮੈ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨੇ ਅਵਰ ਨ ਜਾਣੇ ਕੋਇ ਕਹੇ ਨਾਨਕ ਸੁਨਹੁ ਸੰਤ ਹੋ ਸੋ ਸਿੱਖ ਸਨਮੁਖ ਹੋਏ।

ਮਨ ਚਾਉ ਭਇਆ ਪ੍ਰਭਾਗਮ ਸੁਨਿਆ ਹਰ ਮੰਗਲ ਗਾਉ ਸਖੀ ਗ੍ਰਿਹ ਮੰਦਿਰ ਬਣਿਆ ਹਰ ਗਾਉ ਮੰਗਲ ਨਿਤ ਸਖੀ ਐ ਸੋਗ ਦੁਖ ਨਾ ਵਿਆਪੈ।

ਚਿਤ ਲਾਇਆ। ਏ ਨੇਤਰ ਹੋ ਮੇਰੇ ਹੋ, ਹਰ ਤੁਮ ਮੈਂ ਜੋ ਧਰੀ, ਹਰ ਬਿਨਿਆ ਵਰ ਨਾ ਦੇਖੋ ਕੋਈ, ਹਰ ਬਿਨਿਆ ਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਬੇਸ ਸੰਸਾਰ ਤੁਮ ਦੇਖਦੇ ਹੋ, ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ, ਹਰ ਇੱਕ ਹੈ, ਹਰ ਬਿਨਿਆ ਵਰ ਨਾ ਕੋਈ। ਕਹਿ ਨਾਨਕ ਇਹ ਨੇਤਰ ਅੰਸੇ ਸਤਿਗੁਰੂ ਮਿਲਿਆ, ਦਿਵ ਦ੍ਰਿਸ਼ਟ ਹੋਈ। ਏ ਸਰਵਨ ਹੋ ਮੇਰੇ ਹੋ, ਸਾਚੈ ਸੁਣ ਨੈਨੋ ਪਠਾਏ, ਸਾਚੈ ਸੁਣ ਨੈਨੋ ਪਠਾਏ, ਸਰੀਰ ਲਾਏ ਸੁਣੋ ਸਤਬਾਣੀ।

ਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋਕੇ ਦਰਸ਼ਨ ਦੇ ਦਾਰ ਬਖਸ਼ੇ। ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਨੇਮ ਅਤੇ ਸ੍ਰੀ ਮੁਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਸੰਗਤਾਂ ਦੀ ਦਾਸਰਿਆਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਸੋ ਆਓ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਗੁਰਮੁਖਾਂ ਪਿਆਰਿਆਂ ਨੇ ਬੜੀ ਮਿਹਨਤ ਨਾਲ ਇੱਕ ਸ਼ੋਅ ਤਿਆਰ ਕੀਤਾ ਹੈ, ਸੱਚਾ ਸੌਦਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਯਾਦ ਵਿੱਚ ਜਦੋਂ ਆਪਾਂ ਗੁਰੂ ਘਰ ਅੰਦਰ ਦਾਖਲ ਹੁੰਦੇ ਹਾਂ ਅਤੇ ਖੱਬੇ ਪਾਸੇ ਜੋ ਚਿੱਟੇ ਰੰਗ ਦਾ ਟੈਂਟ ਲੱਗਾ ਹੈ ਉਹਦੇ ਵਿੱਚ ਉਹਨਾਂ ਨੇ ਸ਼ਾਮਾਂ ਨੂੰ ਉਹ ਸ਼ੋਅ ਦਿਖਾਇਆ ਕਰਨਾ ਹੈ। ਬਹੁਤ ਹੀ ਉਹਨਾਂ ਨੇ ਮਿਹਨਤ ਕੀਤੀ ਹੈ, ਅੱਜ ਸ਼ਾਮੀ 6:30 ਵਜੇ ਤੋਂ ਉਹਦੀ ਰਮਤਾ ਹੋ ਰਹੀ ਹੈ, ਰੋਜ਼ ਸ਼ਾਮਾਂ ਨੂੰ ਦਿਖਾਇਆ ਕਰਨਗੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਪ ਜੀਆਂ ਨੇ ਵੀ ਸਮੇਂ ਸਿਰ ਉਹਦਾ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹਨਾਂ ਦੇ ਸੰਪੂਰਨਤਾ ਦਿਵਸ 30 ਅਗਸਤ ਨੂੰ ਐਤਵਾਰ ਵਾਲੇ ਦਿਨ ਆ ਰਹੇ ਹਨ। ਸੋ ਉਸੇ ਦਿਨ ਹੀ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਦੀ ਸੇਵਾ ਹੋਣੀ ਹੈ, ਨਾਲ ਨਾਲ ਸੰਤਾਂ ਮਹਾਂਪੁਰਸ਼ਾਂ ਦੀਆਂ ਯਾਦਾਂ ਮਨਾਈਆਂ ਜਾਣੀਆਂ ਹਨ। ਆਪ ਸੰਗਤਾਂ ਨੇ ਇਹਨਾਂ ਸਮਾਗਮ ਵਿੱਚ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

राम नाम देवा मैं सुन ले प्रत्यय नंत

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੇ ਗੁਰਦੁਆਰਾ ਸਾਹਿਬ ਫਰੀ ਮੁੜ ਤੋਂ ਅੰਮ੍ਰਿਤ ਵੇਲੇ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ ਭਾਈ ਜਸਪਾਲ ਸਿੰਘ ਜੀ। ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਦਾ ਕੀਰਤਨ ਜਥਾ ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਆਮ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਪਿੱਤਰ ਅੰਮ੍ਰਿਤ ਵੇਲੇ ਮੁਖਵਾਗ ਦੀ ਕਥਾ ਆਪ ਜੀ ਨੂੰ ਸਰਵਨ ਕਰਨਗੇ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ। ਉਹਨਾਂ ਪਾਸੋਂ ਪਿਆਰ ਸਿਕਾ ਸਰਵਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗ੍ਰੰਥ ਸਾਹਿਬ ਜੀਓ। ਗੁਰੂ ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਅੰਮ੍ਰਿਤ ਵੇਲੇ ਤੋਂ ਆਪ ਗੁਰਮੁਖ ਜਨਾਂ ਨੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ, ਗੁਰਸਿੱਖਾਂ ਦੀ ਸੰਗਤ ਪ੍ਰਾਪਤ ਹੋਈ ਹੈ। ਕਿਧਰੇ ਗੁਰੂ ਘਰ ਵਿੱਚ ਆਉਂਦਿਆਂ ਆਉਂਦਿਆਂ

ਨਿਕੜੇ ਸਰੀਰ ਦੇ ਟੁਕੜੇ ਹੋ ਜਾਵਣ, ਨਿਕੜੇ ਨਿਕੜੇ ਜੇ ਟੁਕੜੇ ਹੋ ਜਾਵਣ, ਫਿਰ ਉਹਨੂੰ ਅੱਗ ਦੇ ਵਿੱਚ ਸਾੜਿਆ ਵੀ ਜਾਵੇ, ਫਿਰ ਉਹਨੂੰ ਚੱਕੀ ਵਿੱਚ ਪੀਸਿਆ ਵੀ ਜਾਵੇ। ਕਮਾਲ ਹੈ,

ਘਰ ਵਾਲੀਆਂ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ, ਨੱਕ ਮਸਤਕ ਹੁੰਦੀਆਂ ਨੇ, ਦੇਗਾਂ ਪ੍ਰਾਪਤ ਹੁੰਦੀਆਂ ਨੇ, ਮੁੱਖ ਵਾਕ ਸਰਵਣ ਕਰਦੇ ਨੇ, ਅੰਮ੍ਰਿਤ ਬਾਣੀ ਸਰਵਣ ਕੀਤੀ ਜਾਂਦੀ ਹੈ, ਜੀਵਨ ਦਾ ਬੇੜਾ ਪਾਰ ਉਤਾਰਾ ਹੋ ਜਾਂਦਾ ਹੈ। ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰ

ਕੋਸ਼ਿਸ਼ ਕੀਤੀ ਹੈ। ਰੋਜ਼ਾਨਾ ਹੁੰਦੀ ਹੈ, ਰੋਜ਼ਾਨਾ ਗੁਰਸਿੱਖ ਬਾਣੀ ਸਰਵਣ ਕਰਦੇ ਨੇ। ਅੱਜ ਦੇ ਅੰਮ੍ਰਿਤ ਬਚਨ ਸਾਧ ਸੰਗਤ ਜੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 525 ਅਤੇ 526 ਤੇ ਸਤਿਗੁਰਾਂ ਦਾ ਸ਼ਬਦ ਸੁਭਾਇਮਾਨ ਹੈ। ਗੂਜਰੀ ਰਾਗ ਦੀ ਭਗਤ ਬਾਣੀ ਵਿੱਚੋਂ ਭਗਤ ਸਾਹਿਬ ਜੀ ਭਗਤ ਤਰਲੋਚਨ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ।

ਦਾ ਅਭਿਆਸ ਕਰਨ ਦੁਆਰੇ ਪ੍ਰਾਪਤ ਹੋਇਆ ਕਰਦੀ ਹੈ। ਭਗਤ ਸਾਹਿਬ ਜੀ ਨੇ ਕਿਰਪਾ ਕੀਤੀ, ਜਿਸ ਵੇਲੇ ਆਪਾਂ ਭਗਤ ਤਰਲੋਚਨ ਜੀ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ ਤਾਂ ਭਗਤ ਤਰਲੋਚਨ ਜੀ ਦੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਾਣੀ ਵਿੱਚ ਚਾਰ ਸ਼ਬਦ ਨੇ,

ਸ੍ਰੀ ਰਾਗ ਦੀ ਭਗਤ ਬਾਣੀ ਵਿੱਚ ਹੈ, ਮਾਇਆ ਮੋਹ ਮਨ ਆਗ ਲੜਾ ਪ੍ਰਾਣੀ, ਜਰਾ ਮਰਨ ਭਉ ਬਿਸਰ ਗਿਆ, ਕੁਟੰਬ ਦੇਖ ਬਿਕਸੈ ਕਮਲਾ ਜਿਉ, ਪਰ ਕਰ ਜੋ ਹੈ ਕਪਟ ਨਰਾ, ਦੂੜਾ ਆਇਓ ਹੇ ਜਮੈ ਤਨਾ, ਤਿਨ ਆਗ ਲੜੇ ਮੈਂ ਰਹਿਣ ਨਾ ਜਾਏ, ਕੋਈ ਕੋਈ ਸਾਜਣ ਆਏ ਕਹੈ, ਮਿਲ ਮੇਰੇ ਬੀਠ ਲਾ ਲੈ ਬਾਹੜੀ ਬਿਲਾਏ, ਮਿਲ ਮੇਰੇ ਰਮਈਆ ਮੈਂ ਲੇਹ ਛਡਾਏ, ਅਨਕ ਅਨਕ ਭੋਗ ਰਾਜ ਵਿਸਰੈ ਪ੍ਰਾਣੀ, ਸੰਸਾਰ ਸਾਗਰ ਪੈ ਅਮਰ ਭਇਆ, ਮਾਇਆ ਮੂਠਾ ਚੇਤਸ ਨਾਹੀ, ਜਨਮ ਗਵਾਇਓ ਆਲਸੀਆ, ਬੇਖਮ ਘੋਰ ਪੰਥ ਚਲ ਨਾ ਪ੍ਰਾਣੀ, ਰਵ ਸਸ ਤਹਿ ਨਾ ਪਰਵੇਸੰਗ, ਮਾਇਆ ਮੋਹਤਾ ਬਿਸਰ ਗਿਆ ਜਾਂ ਤਜੀ ਅਲੇ ਸੰਸਾਰ, ਆਜ ਮੇਰੇ ਮਨ ਪ੍ਰਗਟ ਭਇਆ ਹੈ, ਪੇਖੀ ਅਲੇ ਧਰਮ ਰਾਓ, ਤਹਿ ਕਰ ਦਲ ਕਰਨ ਮਹਾਂਬਲੀ, ਤਿਨ ਆਗ ਲੜੇ ਮੈਂ ਰਹਿਣ ਨਾ ਜਾਏ, ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਵਣਤਨ ਰਤੜਾ ਨਾਰਾਇਣ ਬੱਧ ਤਰਲੋਚਨ, ਤਰਲੋਚਨ ਸਾਹਿਬ ਜੀ ਕਹਿੰਦੇ ਨੇ ਜਿਹੜਾ ਨਾਮ ਦੇ ਵਿੱਚ ਰਤਾ ਰਹਿੰਦਾ ਉਹਦੇ ਜੀਵਨ ਦਾ ਬੇੜਾ ਪਾਰ ਉਤਾਰਾ ਹੋ ਜਾਂਦਾ। ਦੋ ਸ਼ਬਦ ਜਿਹੜੇ ਨੇ ਬੂਜ਼ਰੀ ਰਾਗ ਦੇ ਵਿੱਚ ਨੇ ਤੇ ਚੌਥਾ ਸ਼ਬਦ ਜਿਹੜਾ ਉਹ ਤਨਹਾਸਰੀ ਰਾਗ ਵਿੱਚ ਹੈ। ਭਗਤ ਤਰਲੋਚਨ ਜੀ ਭਗਤ ਸਾਹਿਬ ਭਗਤ ਨਾਮਦੇਵ ਜੀ ਦੇ ਸਮਕਾਲੀ ਹੋਏ ਔਰ ਨਾਮਦੇਵ ਜੀ ਦੇ ਨਾਲ ਭਗਤ ਤਰਲੋਚਨ ਜੀ ਦਾ ਅੱਤ ਦਾ ਜ਼ਿਆਦਾ ਪਿਆਰ ਹੁੰਦਾ ਸੀ। ਦੋਨੋਂ ਜਾਣੇ ਮਿਲ ਕੇ ਮੇਰੇ ਵਾਹਿਗੁਰੂ ਨਿਰੰਕਾਰ ਜੀ ਦੀ ਇਬਾਦਤ ਬੰਦਗੀ ਕਰਦੇ ਨੇ। ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਭਗਤ ਤਰਲੋਚਨ ਜੀ ਦੀ ਪੌੜੀ ਦਸਵੀਂ ਵਾਰ ਦੇ ਵਿੱਚ ਬਹੁਤ ਪਿਆਰੀ ਕਲਮ ਬੰਦ ਕੀਤੀ ਹੈ। ਇੱਕ ਤਰਲੋਚਨ ਉਹ ਵੀ ਬ੍ਰਾਹਮਣ ਸੀ ਜਿਸ ਨੇ ਭਗਤ ਸਾਹਿਬ ਭਗਤ ਧੰਨਾ ਜੀ ਨੂੰ ਪੱਥਰ ਦਿੱਤਾ ਸੀ ਜਿਹੜਾ ਬਾਹਰਲਾ ਹੀ ਲਿਬਾਸ ਵਾਲਾ ਪਖੰਡ ਵਾਲਾ ਸੀ, ਉਹਦਾ ਨਾਮ ਵੀ ਤਰਲੋਚਨ ਸੀ। ਇਹ ਰੱਬ ਦਾ ਪਿਆਰਾ ਤਰਲੋਚਨ ਭਗਤ ਹੈ, ਉਹ ਨਹੀਂ ਹੈ। ਇਹ ਚਾਰ ਸ਼ਬਦ ਜਿਹੜੇ ਨੇ ਜਿਸ ਵੇਲੇ ਭਗਤ ਨਾਮਦੇਵ ਜੀ ਦਾ ਸੰਗ ਹੋਇਆ ਹੈ, ਬੜੇ ਪਿਆਰ ਵਿੱਚ ਬਚਨ ਬਲਾਸ ਹੁੰਦੇ ਨੇ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਦਰਸ਼ਨ ਵੇਖਣ ਨਾਮ ਦਿਓ ਭਲਕੇ ਉੱਠ ਤਰਲੋਚਣ ਆਵੇ। ਰੋਜ਼ਾਨਾ ਅੰਮ੍ਰਿਤ ਵੇਲੇ ਜਾਂਦੇ ਨੇ, ਭਗਤ ਕਰਨ ਮਿਲ ਦੋ ਜਣੇ, ਭਗਤ ਕਰਨ ਮਿਲ ਦੋ ਜਣੇ, ਨਾਮ ਦਿਓ ਹਰ ਚਲ ਤੋਂ ਸੁਣਾਵੇ, ਇੱਕ ਸਿੱਖ ਦੋਏ ਸਾਧ ਸੰਗ। ਤਾਂ ਦੋਨੋਂ

ਰੱਬ ਵਿੱਚ ਕੋਈ ਫਰਕ ਨਹੀਂ ਰਹਿ ਗਿਆ, ਤੈਨੂੰ ਦੀਦਾਰ ਹੁੰਦੇ ਨੇ ਕਿਧਰੇ ਮੈਨੂੰ ਵੀ ਹੋ ਸਕਦੇ ਨੇ, ਮੇਰੀ ਵੀ ਬੇਨਤੀ ਕਰ ਕਿਧਰੇ ਮੈਨੂੰ ਵੀ ਦਰਸ਼ਨ ਦੀਦਾਰੇ ਹੋ ਜਾਣ। ਠਾਕੁਰ ਜੀ ਨੂੰ ਪੁੱਛੀ ਉਸ ਦਰਸ਼ਨ ਕਿਵੇਂ ਤਰਲੋਚਣ ਪਾਵੇ, ਮੇਰੀ ਵੀ ਕਰ ਬੇਨਤੀ। ਜਿਵੇਂ ਕਿਸੇ ਕਹਿੰਦਾ ਵੀ ਤੈਨੂੰ ਆਹ ਵਸਤੂ ਮਿਲ ਗਈ ਹੈ ਜਾਂ ਤੈਨੂੰ ਪ੍ਰਾਪਤੀ ਹੋ ਗਈ ਹੈ, ਮੇਰੇ ਵਾਸਤੇ ਵੀ ਜਰਾ ਉੱਦਮ ਕਰ। ਠਾਕੁਰ ਜੀ ਨੂੰ ਪੁੱਛੀ ਉਸ ਦਰਸ਼ਨ ਕਿਵੇਂ ਤਰਲੋਚਨ ਪਾਵੇ, ਤਾਂ ਨਾਮਦੇਵ ਜੀ ਨੇ ਪਰਮ ਪਿਤਾ ਪਰਮਾਤਮਾ ਨੂੰ ਪੁੱਛਿਆ ਵੀ ਪਰਮਾਤਮਾ ਮੇਰਾ ਇੱਕ ਪਿਆਰਾ ਮਿੱਤਰ ਹੈ, ਉਹ ਬੇਨਤੀ ਕਰਦਾ ਹੈ ਵੀ ਦਰਸ਼ਨ ਕਿਵੇਂ ਹੋ ਸਕਦੇ, ਕਿਧਰੇ ਮੇਰੇ ਮਿੱਤਰ ਨੂੰ ਵੀ ਦਰਸ਼ਨ ਹੋ ਸਕਦੇ ਨੇ। ਠਾਕੁਰ ਜੀ ਨੂੰ ਪੁੱਛੀ ਉਸ ਕੇ ਨਾਮਦੇਵ ਜੀ ਨੇ ਦਰਸ਼ਨ ਕਿਵੇਂ ਤਰਲੋਚਨ ਪਾਵੇ, ਤਾਂ ਜਦੋਂ ਪੁੱਛਿਆ ਤਾਂ ਪਰਮਾਤਮਾ ਜਵਾਬ ਦਿੰਦੇ ਨੇ ਹੱਸ ਕੇ ਠਾਕੁਰ ਬੋਲਿਆ। ਰੱਬ ਦੇ ਪਿਆਰਿਆਂ ਦੇ ਬਚਨ ਬਲਾਸ ਹੁੰਦੇ ਨੇ, ਹੱਸ ਕੇ ਠਾਕੁਰ ਬੋਲਿਆ। ਨਾਮਦੇਵ ਨੂੰ ਕਹਿ ਸਮਝਾਵੇ, ਪਰਮਾਤਮਾ ਕਹਿਣ ਲੱਗੇ ਹੱਥ ਨ ਆਵੇ ਭੇਟ ਸੋ, ਤੁਹੇ ਤਰਲੋਚਣ ਮੈਂ ਮੋਹੇ ਲਾਵੇ, ਹੋ ਅਧੀਨ ਹਾਂ ਭਗਤ ਦੇ ਪਹੁੰਚ ਨ ਹੰਗਾ ਭਗਤੀ ਭਾਵੈ, ਹੋਏ ਵਿਚੋਲਾ ਆਣ ਮਿਲਾਵੈ, ਵਿਸ਼ਟ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ। ਰੱਬ ਜੀ ਕਹਿਣ ਲੱਗੇ ਪਰਮਾਤਮਾ ਨਾਮਦੇਵ ਜੀ ਮੈਂ ਬਾਹਰਲੀਆਂ ਭੇਟਾਵਾਂ ਕਰਕੇ ਵਸ ਨਹੀਂ ਆਉਂਦਾ, ਮੈਂ ਕੇਵਲ ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ, ਨਾ ਤੂੰ ਆਵੇ ਬਸ ਬਹੁਤ ਕਿਨਾਵਣੇ, ਨਾ ਤੂੰ ਆਵੇ ਬਸ ਵੇਦ ਪੜਾਵਣੇ, ਨਾ ਤੂੰ ਆਵੇ ਬਸ ਤੀਰਥ ਨਾਈਐ, ਸਭ ਕੋ ਤੇਰੇ ਵਸ ਅਗਮਾ ਗੋਚਰਾ, ਤੂੰ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ। ਨਾਮਦੇਵ ਜੀ ਨੂੰ ਕਹਿਣ ਲੱਗੇ ਨਾਮਦੇਵ ਜੀ ਮੈਂ ਭੇਟਾਂ ਨਾਲ ਨਹੀਂ ਆਉਂਦਾ, ਹੋਂ ਅਧੀਨ ਹਾਂ ਭਗਤ ਦੇ, ਤੇ ਜਿਹੜੇ ਭਗਤੀ ਕਰਨ ਵਾਲੇ ਨੇ ਮੈਂ ਉਹਨਾਂ ਦੀ ਆਗਿਆ ਮੰਨਦਾ ਹਾਂ। ਜੋ ਹਮ ਬੰਧੇ ਮੋਹ ਫਾਸ, ਪ੍ਰੇਮ ਬੰਧਣ ਤੁਮ ਬੰਧੇ, ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਅਰਾਧੇ, ਮਾਧਵੇ ਜਾਣਤ ਹੋ ਜੈਸੀ ਤੈਸੀ, ਅਬ ਕਹਾਂ ਕਰੋਗੇ ਐਸੀ, ਮੀਨ ਪੱਕਰ ਫਾਂਕਿਓ ਅਰ ਕਾਂਟਿਓ, ਰਾਂਧ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਵਿਸਰਿਓ ਪਾਨੀ, ਆਪਣ ਬਾਪੇ ਨਾਹੀ ਕਿਸੀ ਕੋ ਭਾਵਣ ਕੋ ਹਰ ਰਾਜਾ, ਮੋਹ ਪਟਲ ਸਭ ਜਗਤ ਵਿਆਪਿਓ, ਭਗਤ ਨਹੀਂ ਸੰਤਾਪਾ। ਕਹਿੰਦੇ ਭਗਤ ਜਿਹੜੇ ਉਹ ਰੱਬ ਨੂੰ ਵਸ ਕਰ ਲੈਂਦੇ ਨੇ ਪ੍ਰੇਮ ਦੇ ਵਿੱਚ, ਹੋਂ ਅਧੀਨ ਹਾਂ ਭਗਤ ਦੇ ਪਹੁੰਚ ਨਾ ਹੰਗਾ ਭਗਤੀ ਭਾਵੈ, ਹੋਏ ਵਿਚੋਲਾ ਆਣ ਮਿਲਾਵੈ। ਜਦੋਂ ਵਿਚੋਲਾ ਬਣ ਜਾਂਦਾ ਮਿਲਾਪ ਹੋ ਜਾਂਦਾ, ਕਹਿੰਦੇ ਦਰਸ਼ਨ ਜ਼ਰੂਰ ਹੋਣਗੇ, ਫਿਕਰ ਨਾ ਕਰ ਤਰਲੋਚਣ ਜੀ ਨੂੰ, ਮੇਰੇ ਵੱਲੋਂ ਕਹਿ ਦੇ ਵੀ ਆਵਾਂਗਾ ਮੈਂ ਜ਼ਰੂਰ, ਪਰ ਮੈਨੂੰ ਪਛਾਣ ਲਵੇ। ਆਖੋ ਸਤਨਾਮ ਸ਼੍ਰੀ, ਮੈਨੂੰ ਪਛਾਣ ਲਵੇ। ਛੋਟੀ ਜਿਹੀ ਬਾਤ ਪਾ ਲਈਏ ਆਰੰਭ ਤੋਂ ਪਹਿਲਾਂ, ਭਗਤ ਤਰਲੋਚਨ ਜੀ ਦੇ ਘਰ ਰੱਬ ਦੀਆਂ ਪਿਆਰ ਵਾਲੀਆਂ ਬਖਸ਼ੀਆਂ ਹੋਈਆਂ, ਰੂਹਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ, ਅੰਨ ਜਲ ਛਕਦੇ ਛਕਾਉਂਦੇ ਰਹਿੰਦੇ ਨੇ। ਨਾ ਭਗਤ ਤਰਲੋਚਨ ਦੀ ਜੀ ਧਰਮ ਸੁਪਤਨੀ ਜਿਹੜੀ ਹੈ ਕੁਝ ਬਿਰਧ ਹੈ, ਸਰੀਰ ਪੂਰਾ ਕੰਮ ਨਹੀਂ ਕਰਦਾ। ਇੱਕ ਦਿਨ ਸੁਭਾਵਕ ਕਹਿਣ ਲੱਗੀ, ਭਗਤ ਜੀ ਸਵਾਮੀ ਜੀ ਮਾਲਕ ਜੀ, ਆਪਾਂ ਕੋਈ ਨੌਕਰੀ ਨਾ ਰੱਖ ਲਈਏ, ਜਿਹੜੇ ਪਿਆਰੇ ਰੱਬ ਦੇ ਆਉਂਦੇ ਨੇ ਉਹਨਾਂ ਨੂੰ ਅੰਨ ਜਲ ਵਧੀਆ ਕਰਕੇ ਛਕਾਇਆ ਜਾਵੇਗਾ, ਜਰਾ ਟਹਿਲ ਸੇਵਾ ਜ਼ਿਆਦੀ ਹੋ ਜਾਇਆ ਕਰੇਗੀ। ਭਗਤ ਤਰਲੋਚਨ ਜੀ ਕਹਿਣ ਲੱਗੇ, ਗੱਲ ਤਾਂ ਤੇਰੀ ਠੀਕ ਹੈ। ਕਹਿਣ ਲੱਗੀ, ਫਿਰ ਇਉਂ ਕਰੋ ਵੀ ਸ਼ਹਿਰ ਵਿੱਚ ਕਿਧਰੇ ਜਾਓ ਤੇ ਕੋਈ ਨਾ ਕੋਈ 10-12 ਸਾਲਾਂ 14-15 ਸਾਲਾਂ ਦਾ ਕੋਈ ਛੋਟਾ ਜਿਹਾ ਬੱਚਾ ਮਿਲ ਜਾਣਾ, ਕਾਕਾ ਕੋਈ ਮੁੰਡਾ ਮਿਲ ਜੇ, ਮੁੰਡਾ ਕਾਕਾ ਜਿਹੜਾ ਸੁੱਟ ਛੋਟਾ ਜਿਹਾ ਹੋਵੇ, ਆਪਣਾ ਕਹਿਣਾ ਵਧੀਆ ਮੰਨੇਗਾ, ਤੇ ਤੁਸੀਂ ਉਹਨੂੰ ਕਿਧਰੇ ਲੈ ਆਓ, ਦੇਖੋ ਕਿਧਰੇ ਸ਼ਹਿਰ 'ਚ ਭਾਲ ਕਰੋ। ਤਾਂ ਤਰਲੋਚਨ ਜਿਹੜੇ ਨੇ ਉਹ ਨੌਕਰ ਦੀ ਭਾਲ ਵਾਸਤੇ ਬਾਜ਼ਾਰ ਨੂੰ ਗਏ ਨੇ, ਚੌਂਕ ਵਿੱਚ ਵੇਖਿਆ ਇੱਕ 12-13 ਸਾਲਾਂ ਦਾ ਕਾਕਾ ਖੜਾ ਹੈ। ਉਹਨੂੰ ਸੁਭਾਵਕ ਕਹਿਣ ਲੱਗੇ ਵੀ ਕਾਕਾ ਬੱਚਾ ਤੂੰ ਨੌਕਰੀ ਕਰਨੀ ਚਾਹੁੰਦਾ ਹੈ? ਕਹਿ ਲੱਗਾ ਨੌਕਰੀ ਤੇ ਮੈਂ ਹੀ ਲੱਭਦਾ ਫਿਰਦਾ ਹਾਂ, ਮੈਂ ਨੌਕਰੀ ਲੱਭਦਾ ਫਿਰਦਾ ਹਾਂ, ਮੈਂ ਜੌਬ ਹੀ ਲੱਭਦਾ ਫਿਰਦਾ ਹਾਂ। ਭਗਤ ਨਾਮਦੇਵ ਜੀ ਕਹਿੰਦੇ ਮੈਂ ਵੀ ਇਹੋ ਹੀ ਲੱਭਦਾ ਫਿਰਦਾ, ਮੈਨੂੰ ਕੋਈ ਮਿਲ ਜਾਵੇ। ਸਹਿਜੇ ਜੇ ਭਗਤ ਤਰਲੋਚਨ ਜੀ ਕਹਿਣ ਲੱਗੇ ਵੀ ਤੇਰੀ ਤਨਖਾਹ ਕਿੰਨੀ ਕੁ ਲਵੇਗਾ, ਮਹੀਨਾ ਕਿੰਨਾ ਕੁ ਲਵੇਗਾ?
ਤੇ ਅੱਗੋਂ ਬੱਚਾ ਕਹਿ ਲੱਗਾ ਭਗਤ ਜੀ ਮੈਂ ਮਹੀਨੇ ਮਹੀਨੇ ਦੀ ਤੇ ਗੱਲ ਕੋਈ ਨਹੀਂ ਜੇ ਕਰਦਾ, ਇੱਕ ਗੱਲ ਜ਼ਰੂਰ ਜੇ ਮੇਰੀ ਇਹ ਤੁਹਾਡੇ ਨਾਲ ਸ਼ਰਤ ਜੇ ਤਨਖਾਹ ਦੀ ਮੈਨੂੰ ਲੋੜ ਕੋਈ ਨਹੀਂ ਹੈ, ਤੁਸੀਂ ਮੈਨੂੰ ਪ੍ਰਸ਼ਾਦਾ ਛਕਾ ਦਿਆ ਕਰਿਓ ਤੇ ਮੈਂ ਛਕ ਲਿਆ ਕਰਾਂਗਾ, ਪਰ ਇੱਕ ਗੱਲ ਹੈ ਉਹ ਕਿਹੜੀ, ਜਦੋਂ ਮੈਂ ਛਕਦਾ ਹੋਵਾਂਗਾ ਜਿੰਨਾ ਕੁ ਤੁਸੀਂ ਛਕਾ ਦਿਆ ਕਰੋਗੇ ਮੈਂ ਛਕ ਲਿਆ ਕਰਾਂਗਾ, ਜਦੋਂ ਤੁਸੀਂ ਬਸ ਕਰ ਜਿਆ ਕਰੋਗੇ ਮੈਂ ਬਸ ਕਰ ਜਿਆ ਕਰਾਂਗਾ, ਮੈਂ ਹੋਰ ਮੰਗਾਂ ਕੋਈ ਨਹੀਂ, ਅਗਾਂਹ ਮੰਗਾਂਗਾ ਨਹੀਂ। ਭਗਤ ਜੀ ਕਹਿਣ ਲੱਗੇ ਬੱਚਾ ਤੇ ਚੰਗਾ ਸਿਆਣਾ ਲੱਗਦਾ, ਕਹਿੰਦੇ ਤੇਰਾ ਨਾਂ ਕੀ ਹੈ? ਕਹਿਣ ਲੱਗਾ ਜੀ ਨਾਂ ਮੇਰਾ ਜੇ ਅੰਤਰਜਾਮੀ। ਕਹਿਣ ਲੱਗੇ ਚੱਲ ਭਾਈ ਲੈ ਇਹਨੇ ਨੂੰ ਆ। ਘਰ ਵਾਲੀ ਨੂੰ ਆ ਕੇ ਕਹਿਣ ਲੱਗੇ ਵੀ ਮੈਂ ਨੌਕਰ ਲੱਭ ਲਿਆਂਦਾ ਹੈ, ਬੱਚਾ ਮਿਲ ਗਿਆ ਹੈ, ਰੱਬ ਦੀ ਕਿਰਪਾ ਹੋ ਗਈ ਹੈ। ਹੋਂ ਅਧੀਨ ਹਾਂ ਭਗਤ ਦੇ ਪਹੁੰਚ ਨਾ ਹੰਗਾ, ਭਗਤੀ ਭਾਵੇ ਹੋਏ ਵਿਚੋਲਾ। ਆਣ ਵੇਲਾਵੇ ਬੋਲ ਫਿਰ ਤਰਲੋਚਨ ਜੀ ਦੇ ਉੱਥੇ ਹੀ ਆ ਜਾਣਗੇ। ਕਹਿੰਦੇ ਜਿਸ ਵੇਲੇ ਘਰ ਵਿੱਚ ਆ ਗਿਆ ਤਾਂ ਤਰਲੋਚਨ ਜੀ ਕਹਿਣ ਲੱਗੇ ਵੀ ਸਾਡੇ ਘਰ ਵਿੱਚ ਰੱਬ ਦੇ ਪਿਆਰਿਆਂ ਦੀ ਆਵਾਜਾਈ ਬੜੀ ਰਹਿੰਦੀ ਹੈ, ਕਿਸੇ ਨੂੰ ਅੰਨ ਛਕਾਉਣਾ, ਕਿਸੇ ਨੂੰ ਜਲ ਛਕਾਉਣਾ, ਕਿਸੇ ਨੂੰ ਕੋਈ ਟਹਿਲ ਸੇਵਾ ਕਰਨੀ ਹੈ, ਕਿਸੇ ਦੇ ਵਸਤਰ ਵੀ ਧੋਣੇ ਪੈਣੇ ਨੇ। ਤੇ ਅੰਤਰਜਾਮੀ ਜੀ ਕਹਿਣ ਲੱਗੇ ਹੱਥ ਜੋੜ ਕੇ ਪ੍ਰਭੂ ਦੀ ਬੰਦਗੀ ਕਰਨ ਵਾਲੇ ਭਗਤ ਜੀ ਜੋ ਜੋ ਹੁਕਮ ਕਰੋਗੇ ਮੈਂ ਸੋ ਸੋ ਕਰੀ ਜਾਵਾਂਗਾ, ਪਰ ਇੱਕ ਗੱਲ ਜ਼ਰੂਰ ਉਦੋਂ ਕਹਿ ਦਿੱਤੀ ਵੀ ਮੇਰੀ ਕਿਧਰੇ ਨਿੰਦਿਆ ਨਹੀਂ ਕਰਨੀ, ਮੈਨੂੰ ਕਿਧਰੇ ਬੁਰਾ ਬੋਲ ਬਿਲਕੁਲ ਨਹੀਂ ਬੋਲਣਾ, ਮੈਂ ਤੁਹਾਡਾ ਕਹਿਣਾ ਮੰਨਾਂਗਾ। ਭਗਤ ਜੀ ਨੂੰ ਸਾਰਾ ਜਿਹੜਾ ਸੀ ਜੋ ਭਗਤ ਤਰਲੋਚਨ ਜੀ ਨੇ ਕਾਰੋਬਾਰ ਸਮਝਾ ਦਿੱਤਾ, ਸਮਝ ਲਿਆ ਤੇ ਰੱਬ ਦੇ ਪਿਆਰੇ ਬੰਦਗੀ ਕਰਨ ਵਾਲੇ ਆਉਂਦੇ ਨੇ, ਅੰਤਰਜਾਮੀ ਜੀ ਭੱਜ ਭੱਜ ਕੇ ਦੌੜ ਦੌੜ ਕੇ ਸੇਵਾ ਕਰਦੇ ਨੇ, ਬੜੇ ਪ੍ਰਸੰਨ ਨੇ ਭਗਤ ਤਰਲੋਚਨ ਜੀ ਵੀ, ਭਗਤ ਤਰਲੋਚਨ ਜੀ ਦੀ ਧਰਮ ਸੁਪਤਨੀ ਵੀ ਸਾਨੂੰ ਨੌਕਰ ਚੰਗਾ ਲੱਗ ਗਿਆ, ਵੇ ਅੰਤਰਜਾਮੀ ਉਹ ਵੀ ਕੰਮ ਕਰ ਲਾ, ਵੇ ਅੰਤਰਜਾਮੀ ਉਹ ਵੀ ਕਰ ਲਾ। ਤਾਂ ਅੰਤਰਜਾਮੀ ਛਾਲਾਂ ਮਾਰ ਮਾਰ ਕੇ ਕਰਦੇ ਨੇ, ਪਤਾ ਨਹੀਂ ਲੱਗਦਾ ਵੀ ਕੰਮ ਕਿਵੇਂ ਨਿਪਟ ਜਾਂਦਾ। ਤੁਸੀਂ ਸਿਆਣੇ ਬੈਠੇ ਹੋ, ਅੰਤਰਜਾਮੀ ਦੇ ਸਾਹਮਣੇ ਕੰਮ ਰਹੇਗਾ ਕਿਹੜਾ ਜਿਹੜਾ ਨਾ ਹੋਵੇ, ਉਹ ਕਿਹੜਾ ਕੰਮ ਜਿਹੜਾ ਨਾ ਹੋਵੇ, ਉਹਨਾਂ ਨੂੰ ਕੀ ਪਤਾ ਸੀ ਵੀ ਪਰਮਾਤਮਾ ਅੰਤਰਜਾਮੀ ਆਪ ਹੀ ਆਇਆ ਹੋਇਆ। ਸਮਾਂ ਲੰਘਦਾ ਗਿਆ, ਭਗਤ ਤਰਲੋਚਨ ਜੀ ਦੀ ਧਰਮ ਸੁਪਤਨੀ ਜਿੰਨਾ ਕੁ ਪ੍ਰਸ਼ਾਦਾ ਪਾਣੀ ਛਕਾਉਂਦੀ ਹੈ ਉਹਨਾਂ ਕੁ ਛਕ ਲੈਂਦੇ ਨੇ। ਇੱਕ ਦਿਨ ਵਿਚਾਰ ਆਈ ਵੀ ਇਹ ਕੰਮ ਬੜਾ ਕਰਦਾ, ਆਖੋ ਸਤਨਾਮ ਸ਼੍ਰੀ, ਇਹ ਕੰਮ ਬੜਾ ਕਰਦਾ, ਇਸ਼ਾਰਾ ਹੀ ਵੇਖਦਾ ਹੈ, ਇਸ਼ਾਰੇ ਦੇ ਨਾਲ ਹੀ ਸਾਰੇ ਕੰਮ ਨੂੰ ਪਟਾ ਦਿੰਦਾ ਹੈ। ਕਿਧਰੇ ਭੁੱਖਾ ਹੀ ਨਾ ਰਹਿੰਦਾ ਹੋਵੇ, ਮੈਂ ਜੇ ਦੋ ਪ੍ਰਸ਼ਾਦੇ ਦਿੰਦੀ ਹਾਂ ਤੇ ਚੁੱਪ ਕਰਕੇ ਦੋ ਹੀ ਛਕ ਲੈਂਦਾ, ਜੇ ਮੈਂ ਚਾਰ ਦੇ ਦਿੰਦੀ ਹਾਂ ਤੇ ਕਿਧਰੇ ਚਾਰ ਛਕ ਲੈਂਦਾ, ਜੇ ਕਿਧਰੇ ਇੱਕ ਦੇ ਦਿੰਦੀ ਹਾਂ ਤੇ ਇੱਕ ਹੀ ਛਕ ਲੈਂਦਾ, ਅੱਗੇ ਤੇ ਮੰਗਦਾ ਵੀ ਨਹੀਂ, ਕਿਧਰੇ ਭੁੱਖਾ ਹੀ ਨਾ ਰਹਿੰਦਾ ਹੋਵੇ। ਅੰਦਰ ਤਰਸ ਜੇ ਆਇਆ, ਕਹਿਣ ਲੱਗੀ ਅੱਜ ਮੈਂ ਇਹਨੂੰ ਛਕਾ ਕੇ ਨਾ ਵੇਖਾ ਕਿੰਨੇ ਕੁ ਛਕ ਲੂਗਾ, ਆਪੇ ਬਸ ਆਖੂਗਾ ਹੀ ਨਾ ਵੀ ਹੋਰ ਨਹੀਂ ਚਾਹੀਦਾ, ਦੋ ਛਕ ਲਓ, ਚਾਰ ਛਕ ਲਓ, ਛੇ ਛਕ ਲਓ, ਆਪੇ ਜਦੋਂ ਕਵੇਗਾ ਬਸ ਪਈ ਮਾਤਾ ਹੋਰ ਮੈਨੂੰ ਨਹੀਂ ਚਾਹੀਦੇ ਤੇ ਮੈਂ ਪ੍ਰਸੰਨ ਹੋ ਜਾਵਾਂਗੀ ਵੀ ਇਹ ਰੱਜ ਗਿਆ, ਕਿਧਰੇ ਭੁੱਖਾ ਹੀ ਨਾ ਰਹਿੰਦਾ ਹੋਵੇ। ਆਟਾ ਗੁੰਨ ਕੇ ਪ੍ਰਾਤ ਵਿੱਚ ਭਗਤ ਤਰਲੋਚਨ ਜੀ ਦੀ ਧਰਮ ਸੁਪਤਨੀ ਨੇ ਕਹਿ ਲੱਗੀ ਅੰਤਰਜਾਮੀ ਆ ਜਾ, ਕੋਲ ਹੀ ਬਹਿ ਜਾ ਮੇਰੇ ਕੋਲ ਫੱਟੀ ਤੇ, ਚੌਂਕਿਆ ਛਕਿਆ ਹੁੰਦਾ ਸੀ ਨਾ ਫੱਟੀ ਦੇ ਕੋਲ ਹੀ ਵੇਖ ਕੇ ਛਕ ਲਾ, ਛਕਣਾ ਸ਼ੁਰੂ ਕਰ ਦਿੱਤਾ, ਇੱਕ ਛਕ, ਦੋ ਛਕ, ਤਿੰਨ ਛਕ, ਚਾਰ ਛਕ, ਨਾਲੇ ਛਕਾਈ ਜਾਂਦੀ ਹੈ ਤੇ ਨਾਲੇ ਸਹਿਜੇ ਜੇ ਟੇਢੀ ਜੀ ਨਿਗਾਹ ਕਰਕੇ ਆਟੇ ਜਿਹੜਾ ਪੂਣਾ ਦਿੱਤਾ ਨਾ ਉਹਦੇ ਵੱਲੇ ਝਾਕਦੀ ਵੀ ਆਟਾ ਕਿੰਨਾ ਕੁ ਰਹਿ ਗਿਆ, ਸਹਿਜੇ ਜੇ ਨਿਗਾਹ ਉਹਦੇ ਵੱਲੇ ਵੀ ਝਾਕਦੀ ਹੈ ਵੀ ਕਿੰਨਾ ਕੁ ਰਹਿ ਗਿਆ। ਛਕਦਿਆਂ ਛਕਦਿਆਂ ਮਨ ਚ ਸੋਚਿਆ ਸੀ ਵੀ ਕਿੰਨੇ ਕੁ ਛਕ ਲਏਗਾ, ਆਟਾ ਭੰਡੋਲੀ ਚੋਂ ਪਾ ਕੇ ਗੁੰਨ ਲਿਆ, ਛਕਦੇ ਗਏ ਸਾਰੇ ਦਾ ਸਾਰਾ ਹੀ ਛਕ ਗਏ, ਅੰਤਰਜਾਮੀ ਹੋਣਾ ਨੇ ਫਤਿਹ ਹੀ ਨਾ ਕੀਤੀ, ਬਾਸੀ ਨਾ ਕੀਤੀ, ਸਾਰੇ ਛਕ ਲਏ, ਆਟਾ ਹੋ ਗਿਆ ਸਮਾਪਤ। ਉਹਨਾਂ ਚਿਰ ਨੂੰ ਕੀ ਹੋਇਆ ਵੀ ਭਗਤ ਤਰਲੋਚਨ ਜੀ ਦੇ ਰੱਬ ਦੇ ਪਿਆਰ ਵਾਲੇ, ਭਗਤੀ ਕਰਨ ਵਾਲੇ, ਬੰਦਗੀ ਕਰਨ ਵਾਲੇ ਭਗਤ ਆ ਗਏ, ਆਖੋ ਸਤਨਾਮ ਸ਼੍ਰੀ। ਆਉਂਦਿਆਂ ਸਾਰ ਕਹਿਣ ਲੱਗੇ ਭਗਤ ਤਰਲੋਚਨ ਜੀ ਭੁੱਖ ਬੜੀ ਲੱਗੀ ਜੇ, ਆਉਂਦਿਆਂ ਸਾਰ ਉਹ ਭਗਤ ਕਹਿਣ ਲੱਗੇ ਭੁੱਖ ਬੜੀ ਲੱਗੀ ਜੇ ਤੇ ਪ੍ਰਸ਼ਾਦਾ ਹੋਣਾ ਹੀ ਚਾਹੀਦਾ ਜੇ। ਜਿਸ ਵੇਲੇ ਤਰਲੋਚਨ ਜੀ ਨੇ ਕਿਹਾ, ਆਵਾਜ਼ ਦਿੱਤੀ ਧਰਮ ਸੁਪਤਨੀ ਨੂੰ ਵੀ ਰੱਬ ਦੇ ਪਿਆਰ ਵਾਲੀਆਂ ਰੂਹਾਂ ਆਈਆਂ ਨੇ, ਅੰਨ ਮੰਗਦੇ ਨੇ, ਪ੍ਰਸ਼ਾਦਾ ਮੰਗਦੇ ਨੇ, ਭੜੋਲੀ ਵੱਲੇ ਧਿਆਨ ਮਾਰਿਆ, ਆਟਾ ਨਜ਼ਰ ਨਾ ਆਇਆ, ਇੱਕਦਮ ਆਪਣਾ ਪਰਾਜੀ ਚੁੱਕ ਕੇ ਤੇ ਨਾਲ ਗੁਆਂਢੀਆਂ ਦੇ ਘਰ ਜਾ ਕੇ ਕਹਿਣ ਲੱਗੀ ਹੈ ਮੈਨੂੰ ਆਟਾ ਚਾਹੀਦਾ ਆਟਾ। ਉਹ ਕਹਿਣ ਲੱਗੇ ਅੱਜ ਤੱਕ ਤੇ ਤੂੰ ਕਿਤੇ ਮੰਗਣ ਨਹੀਂ ਆਈ,
ਅੱਜ ਪਹਿਲਾ ਦਿਨ ਹੈ ਤੂੰ ਆਟਾ ਮੰਗਣ ਵਾਸਤੇ ਆ ਗਈ। ਆਂਢ ਗੁਆਂਢ ਤੋਂ ਕਈ ਵਾਰ ਬੰਦਾ ਲੈ ਹੀ ਆਉਂਦਾ ਸੀ ਪਿੰਡਾਂ ਥਾਵਾਂ ਦਾ, ਤੇ ਜਿਸ ਵੇਲੇ ਆਟਾ ਮੰਗਣ ਲੱਗੇ ਆਟਾ ਉਹ ਦੇਣ ਲੱਗੇ, ਕਹਿਣ ਲੱਗੀ ਆਟਾ ਮੈਂ ਕੀ ਮੰਗਣਾ ਸੀ ਭੈਣੇ, ਆ ਜਿਹੜਾ ਨੌਕਰ ਰੱਖਿਆ ਨਾ ਅਸੀਂ, ਨੌਕਰ ਅੰਤਰਜਾਮੀ ਜਿਹਨੂੰ ਅਸੀਂ ਕਹਿੰਦੇ ਹਾਂ, ਕੀ ਦੱਸਾਂ ਭੈਣੇ ਅੱਜ ਤੇ ਸਾਰਾ ਹੀ ਆਟਾ ਖਾ ਗਿਆ ਜੀ। ਆਖੋ ਸਤਨਾਮ ਸ਼੍ਰੀ, ਅੱਜ ਤੇ ਸਾਰਾ ਹੀ ਛੱਡ ਗਿਆ ਜੇ, ਛੱਡਿਆ ਹੀ ਕੋਈ ਨਹੀਂ। ਉਧਰ ਕੀ ਕਿਹਾ ਸੀ ਅੰਤਰਜਾਮੀ ਨੇ, ਮੇਰੀ ਨਿੰਦਿਆ ਨਹੀਂ ਕਰਨੀ, ਮੈਂ ਲੈਣਾ ਦੇਣਾ ਕੁਝ ਨਹੀਂ ਹੈ। ਉਧਰੋਂ ਧਰਮ ਸੁਪਤਨੀ ਤਰਲੋਚਨ ਜੀ ਦੀ ਆਟਾ ਲੈ ਕੇ ਆਈ ਹੈ, ਸੀਧਾ ਲੈ ਕੇ ਆਈ ਹੈ, ਤੇ ਜਦੋਂ ਘਰ ਵਿੱਚ ਪਹੁੰਚੀ ਤੇ ਅੰਤਰਜਾਮੀ ਹੋਣੀ ਆ ਲੋਪ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅੰਦਰ ਆਵਾਜ਼ਾਂ ਮਾਰਦੀ ਵੇ ਅੰਤਰਜਾਮੀ, ਕਿਧਰੇ ਬਾਹਰ ਵੇਖਦੀ ਵੇ ਅੰਤਰਜਾਮੀ, ਕਿਧਰੇ ਸੱਜੇ ਖੱਬੇ ਆਵਾਜ਼ਾਂ ਮਾਰਦੀ, ਪਰ ਅੰਤਰਜਾਮੀ ਤਾਂ ਨਿਰੰਕਾਰ ਮੇਰੇ ਵਾਹਿਗੁਰੂ ਜੀ ਨਜ਼ਰ ਨਾ ਆਏ। ਜਿਸ ਵੇਲੇ ਆਵਾਜ਼ਾਂ ਮਾਰ ਮਾਰ ਕੇ ਹੰਬ ਗਈ ਨਾ, ਆਮ ਬੋਲੀ ਪਿੰਡਾਂ ਦੀ, ਹੰਬ ਗਈ ਕਿ ਥੱਕ ਗਈ, ਉਦੋਂ ਕਹਿੰਦੀ ਭਗਤ ਜੀ ਤੁਸੀਂ ਅੰਤਰਜਾਮੀ ਨੀ ਭਲਾ ਵੇਖਿਆ। ਉਹ ਕਹਿਣ ਲੱਗੇ ਹੁਣੇ ਤੇ ਇੱਥੇ ਸੀ, ਤੇਰੇ ਆਉਣ ਤੋਂ ਪਹਿਲਾਂ ਪਹਿਲਾਂ ਪਤਾ ਨੀ ਕਿੱਥੇ ਹੀ। ਜਿਸ ਵੇਲੇ ਵੇਖਿਆ ਇੱਧਰ ਉੱਧਰ ਨਜ਼ਰ ਨਾ ਆਇਆ ਤਾਂ ਪਤਾ ਲੱਗਾ ਉਹ ਪ੍ਰਮਾਤਮਾ ਆ ਗਿਆ। ਕਹਿਣ ਲੱਗੇ ਤੈਨੂੰ ਮੈਂ ਦੋ ਚਾਰ ਗੱਲਾਂ ਕਹੀਆਂ ਸੀ ਨਾ, ਆਪਣੇ ਕੋਲ ਇੰਨਾ ਚਿਰ ਰਹਿ ਗਿਆ ਆਪਾਂ ਨੂੰ ਪਤਾ ਹੀ ਨੀ ਲੱਗਾ। ਤੇ ਉਸ ਵੇਲੇ ਕਹਿਣ ਲੱਗੇ ਕਿਧਰੇ ਨਿੰਦਿਆ ਤਾਂ ਨਹੀਂ ਉਹ ਕਰ ਦਿੱਤੀ ਉਹਦੀ। ਕਹਿਣ ਲੱਗੀ ਆਖਿਆ ਤੇ ਮੈਂ ਕੁਛ ਨਹੀਂ ਆ, ਬਸ ਇੰਨੀ ਕੀ ਗੱਲ ਆਖੀ ਜੇ ਸਵਾਮੀ ਜੀ ਆਪਣੀ ਗਵਾਂਢ ਨੂੰ ਆਹ ਜਿਹੜਾ ਅੰਤਰਜਾਮੀ ਨੌਕਰ ਰੱਖਿਆ ਸਾਰਾ ਆਟਾ ਹੀ ਖਾ ਗਿਆ। ਤਾਂ ਭਗਤ ਸਾਹਿਬ ਜੀ ਕਹਿਣ ਲੱਗੇ ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ। ਕਹਿਣ ਲੱਗੇ ਹੇ ਗਵਾਰ ਨਾਰਾਇਣ ਆਇਆ ਭੁੱਲ ਕੇ ਉਹਦੀ ਨਿੰਦਿਆ ਕਿਉਂ ਕਰ ਦਿੱਤੀ, ਉਹ ਤੇ ਰੱਬ ਆਇਆ ਸੀ। ਨਾਰਾਇਣ ਨਿੰਦ ਸਕਾਏ ਭੂਲੀ ਗਵਾਰੀ, ਉਹ ਸਾਰੇ ਦਾ ਸਾਰਾ ਸ਼ਬਦ ਜਿਹੜਾ ਉਹ ਕਰਮਾਂ ਵਾਸਤੇ ਭਗਤ ਜੀ ਨੇ ਉੱਥੇ ਉਚਾਰਨ ਕੀਤਾ। ਤੇਵੇਂ ਭਗਤ ਸਾਹਿਬ ਜੀ ਦੇ ਅੰਮ੍ਰਿਤ ਬਾਣੀ ਵਿੱਚ ਚਾਰ ਸ਼ਬਦ ਨੇ, ਇੱਕ ਗੂਜਰੀ ਰਾਗ ਦੇ ਵਿੱਚ ਸ਼ਬਦ ਇਹ ਵੀ ਜੇ, ਅੰਤ ਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਵਲ ਵਲ ਔ ਤਰੈ ਅਰੀਬਾ ਈ ਗੋਬਿੰਦ ਨਾਮ ਮਤ ਬੀਸਰੈ, ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਲ ਵਲ ਔ ਤਰੈ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਵੇਸਵਾ ਜੋਨ ਵਲ ਵਲ ਔ ਤਰੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਵਲ ਵਲ ਔ ਤਰੈ ਬਦਤ ਤਰਲੋਚਨ ਅੰਤ ਕਾਲ ਜੋ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਰਲੋਚਨ ਤੇ ਦਰ ਮੁਕਤਾ ਪੀਤੰਬਰ ਵਾਕੈ ਹਿਰਦੈ ਵਸੈ। ਤੇਵੇਂ ਅੱਜ ਭਗਤ ਸਾਹਿਬ ਜੀ ਨੇ ਸਾਨੂੰ ਬਾਹਰਲੇ ਪਖੰਡਾਂ ਤੋਂ ਵਰਜ ਕੇ ਕੇਵਲ ਸ਼ਬਦ ਨਾਲ ਜੋੜਿਆ, ਨਾਮ ਨਾਲ ਜੋੜਿਆ, ਔਰ ਨਾਲ ਦੀ ਨਾਲ ਗਿਆਨ ਕਰਵਾਇਆ। ਕਦੇ ਵੀ ਕਿਸੇ ਦੀ ਨਿੰਦਿਆ ਨਹੀਂ ਹੈ, ਹਰ ਇੱਕ ਨੂੰ ਪ੍ਰੇਮ ਦੇ ਬੋਲ ਵਿੱਚ ਪ੍ਰਸੰਨ ਕਰਨ ਵਾਸਤੇ ਉਪਦੇਸ਼ ਦੇ ਰਹੇ ਨੇ। ਆਓ ਜਿਵੇਂ ਕਿਰਪਾ ਕਰਦੇ ਨੇ, ਚੰਦ ਮਿੰਟ ਬਾਕੀ ਬੱਚੇ ਨੇ, ਸਾਂਝ ਪਾਈਏ।

ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਅੰਤਰ ਮਲ, ਮਲ ਨਾਮ ਹੈ ਮੈਲ ਦਾ। ਨਿਰਮਲ ਨਹੀਂ ਕੀਨਾ, ਹਿਰਦੇ ਨੂੰ ਨਿਰਮਲ ਨਹੀਂ ਕੀਤਾ, ਬਾਹਰ ਭੇਖ ਉਦਾਸੀ ਬਾਹਰਲਾ ਲਿਬਾਸ ਪਹਿਨ ਲੈਣਾ ਕੀਤਾ ਹੈ ਤਾਂ ਲਿਬਾਸ ਦੇ ਨਾਲ ਮੇਰੇ ਵਾਹਿਗੁਰੂ ਪਤੀ ਪਰਮਾਤਮਾ ਦੀ ਭਾਈ ਕਦੇ ਪ੍ਰਾਪਤੀ ਨਹੀਂ ਹੁੰਦੀ। ਇੱਕ ਗੱਲ ਤਾਂ ਪੱਕੀ ਹੈ ਨਾ ਜੀ, ਸਰੀਰ ਦਾ ਆਪਾਂ ਇੱਕ ਦਿਨ ਇਸ਼ਨਾਨ ਨਾ ਕਰੀਏ, ਇੱਕ ਦਿਨ ਸਰੀਰ ਦਾ ਇਸ਼ਨਾਨ ਨਾ ਕਰੀਏ, ਨਹਾਤਾ ਨਾ ਜਾਵੇ ਤਾਂ ਅਗਲੇ ਦਿਨ ਸਰੀਰ ਚੋਂ ਬਦਬੂ ਪੈਦਾ ਹੋ ਜਾਂਦੀ ਹੈ। ਇੱਕ ਦਿਨ ਦੀ ਗੱਲ ਛੱਡੋ, ਤੁਸੀਂ ਥੋੜੀ ਜਿਹੀ ਵਾਕ ਵੂਕ ਸੈਰ ਸੂਰ ਕਰਕੇ ਆ ਜਾਓ, ਉਸ ਤੋਂ ਬਾਅਦ ਵੀ ਸਰੀਰ ਵਿੱਚੋਂ ਬਦਬੂ ਪੈਦਾ ਹੋ ਜਾਂਦੀ ਹੈ, ਮੈਲ ਨਿਕਲਦੀ ਹੈ, ਮਲ ਨਾਲ ਭਰਿਆ ਹੋਇਆ। ਪਰ ਵਾਸਤਵ ਵਿੱਚ ਵੇਖਿਆ ਜਾਵੇ ਜੰਗਲ ਵਿੱਚ ਉਡਾਰੀਆਂ ਮਾਰਨ ਵਾਲੇ ਪੰਛੀ ਬੜੇ ਨੇ, ਬੜੇ ਪੰਛੀ ਨੇ, ਉਹਨਾਂ ਤੇ ਕਦੇ ਇਸ਼ਨਾਨ ਕੀਤਾ ਹੀ ਨਹੀਂ, ਉਹਨਾਂ ਕੋਲੋਂ ਤੇ ਮੈਲ ਆਉਂਦੀ ਨਹੀਂ, ਉਹਨਾਂ ਕੋਲੋਂ ਤੇ ਬਦਬੂ ਆਉਂਦੀ ਨਹੀਂ। ਇੱਕ ਮਨੁੱਖੀ ਐਸਾ ਪੈਦਾ ਕੀਤਾ ਹੈ। ਭਾਈ ਸਾਹਿਬ ਜੀ ਕਹਿੰਦੇ ਸਭ ਸਰੀਰ ਸਕਾਰ ਥੇ ਅਤ ਪਵਿੱਤਰ ਸੋ ਮਾਨਸ ਦੇਹੀ ਬਹੁ ਬਿੰਜਨ ਮਿਸਟਾਣ ਪਾਣ ਹੋਏ ਮਲ ਮੂਤਰ ਕਸੂਤਰ ਵੇਹੀ ਪਾਟ ਪਟੰਬਰ ਵਿਗੜ ਦੇ ਪਾਣ ਕਪੂਰ ਸੰਗ ਸਨੇਹੀ ਚੋਵਾ ਚੰਦਨ ਅਰ ਗਜ ਹੋਏ ਦੁਰਗੰਧ ਸੁਗੰਧ ਹਰੇਹੀ ਸਾਧ ਸੰਗਤ ਗੁਰ ਸ਼ਬਦ ਵਿਣ ਨੇ ਫਲ ਮਾਨਸੋ ਦੇਹ ਅਵੇਹੀ ਚਰਨ ਸ਼ਰਨ ਮਸਕੀਨੀ ਜੇਹੀ। ਕਮਾਲ ਦੇ ਬੋਲ ਕਹਿ ਦਿੱਤੇ, ਕਹਿੰਦੇ ਸਭ ਸਰੀਰ ਸਕਾਰ ਥੇ, ਸਾਰੇ ਹੀ ਚੰਗੇ ਨੇ, ਅਤ ਪਵਿੱਤਰ ਅਤਿਅੰਤ ਕਰਕੇ ਸੋ ਮਾਨਸ ਦੇਹੀ, ਕਮਾਲ ਹੈ, ਬਹੁ ਬਿੰਜਣ ਤਰ੍ਹਾਂ ਤਰ੍ਹਾਂ ਦੇ ਭੋਜਨ ਬੰਦਾ ਛਕਦਾ, ਸਾਰੇ ਹੀ ਛਕਦੇ ਆ, ਬਹੁ ਬਿੰਜਣ ਮਿਸਟਾਣ ਪਾਣ ਹੋਏ ਮਲ ਮੂਤਰ ਕਸੂਤਰ ਵੇਹੀ, ਸਭ ਕੁਝ ਵਿਗੜ ਗਿਆ। ਫਿਰ ਅਗਲਾ ਬੋਲ ਕਹਿੰਦੇ ਪਾਟ ਪਟੰਬਰ ਵਿਗੜ ਦੇ, ਪਾਟ ਪਸ਼ਮੀਨੇ ਦੇ ਕੱਪੜੇ ਸੁੰਦਰ ਤੋਂ ਸੁੰਦਰ ਸਰੀਰ ਨੂੰ ਲਾ ਕੇ ਦੇ ਵਿਗੜ ਜਾਂਦੇ ਨੇ, ਖਰਾਬ ਹੋ ਜਾਂਦੇ ਨੇ, ਪਾਟ ਪਟੰਬਰ ਵਿਗੜ ਦੇ ਪਾਣ ਕਪੂਰ ਕੁਸੰਗ ਸਨੇਹੀ, ਇੱਥੇ ਬਸ ਨਹੀਂ। ਕਹਿੰਦੇ ਚੋਵਾ ਚੰਦਨ ਅਰ ਗਜਾ ਹੋਏ ਦੁਰਗੰਧ ਸੁਗੰਧ ਹਰੇਹੀ। ਭਾਈ ਸਾਹਿਬ ਜੀ, ਇਹ ਪਵਿੱਤਰ ਕਿਵੇਂ ਹੋਵੇ? ਸਾਧ ਸੰਗਤ ਗੁਰ ਸ਼ਬਦ ਵਿਣ ਨੇ ਫਲ ਮਾਨਸੋ ਦੇਹ ਅਵੇਹੀ ਚਰਨ ਸ਼ਰਨ ਮਸਕੀਨੀ ਜੇਹੀ। ਗੁਰੂ ਦੀ ਸੰਗਤ ਵਿੱਚ ਆ ਕੇ ਮਲ ਲੈਂਦੀ ਹੈ। ਇੱਕ ਬੋਲ ਤੁਸੀਂ ਹੋਰ ਸੁਣ ਲਓ, ਸਰੀਰ ਦੀ ਮਲ ਜਿਹੜੀ ਹੈ ਉਹ ਆਪਾਂ ਲਾਉਣ ਦਾ ਯਤਨ ਤਾਂ ਰੋਜ਼ਾਨਾ ਕਰਦੇ ਹਾਂ, ਰੋਜ਼ਾਨਾ ਹਰ ਇੱਕ ਬੰਦਾ ਕਰਦਾ ਹੈ। ਕੋਈ ਬੰਦਾ ਕਿਸੇ ਢੰਗ ਨਾਲ ਕਰਦਾ, ਕੋਈ ਕਿਸੇ ਢੰਗ ਨਾਲ ਕਰਦਾ ਹੈ, ਮੇਰੇ ਕੋਲੋਂ ਸੁਗੰਧੀ ਆਵੇ। ਪਰ ਗਰੀਬ ਨਿਵਾਸ ਸਾਹਿਬ ਜੀ ਕਹਿੰਦੇ ਜਿਹੜੀ ਮਲ ਅੰਦਰ ਦੀ ਮੈਲ ਹੈ, ਮਲਨ ਅਵਰਨ ਵਿਕਸ਼ੇਪ, ਜਿਹੜੀ ਇਹ ਮਲ ਲੱਗੀ ਹੈ, ਇਹ ਮਨ ਨੂੰ ਮੈਲ ਲੱਗੀ ਹੈ, ਜਿਹਨੂੰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਵਾ ਸਿਆਹ ਖੰਨਲੀ ਧੋਤੀ ਉਜਲੀ ਨਾ ਹੋਵੇ ਜੇ ਸੋ ਧੋਵਣ ਪਾਹੋ। ਭਾਵੇਂ ਸੌ ਵਾਰੀ ਹਜ਼ਾਰਾਂ ਵਾਰੀ ਧੋ ਦਈਏ, ਉਹ ਕਦੇ ਸਾਫ਼ ਹੁੰਦੀ ਨਹੀਂ ਹੈ। ਤਾਂ ਤੁਸੀਂ ਇੱਕ ਗੱਲ ਨੂੰ ਹੋਰ ਨੋਟ ਕਰੋਗੇ, ਜਿਹਦਾ ਮਨ ਮੈਲਾ ਹੋਵੇਗਾ ਨਾ ਜੀ, ਆਖੋ ਸਤਨਾਮ ਸ਼੍ਰੀ, ਜਿਹਦਾ ਮਨ ਨੂੰ ਮੈਲ ਲੱਗੀ ਹੋਵੇਗੀ, ਇਹ ਗੱਲ ਪੱਕੀ ਜੇ, ਉਹਦੀ ਵੇਖਣੀ ਵੀ ਮੈਲੀ ਹੋਵੇਗੀ। ਜਿਹਦਾ ਮਨ ਨੂੰ ਮੈਲ ਹੈ ਨਾ, ਉਹਦੀ ਵੇਖਣੀ ਪਰਾਏ ਵੱਲੇ ਮੈਲੀ ਹੋਵੇਗੀ। ਜਿਹਦਾ ਮਨ ਮੈਲਾ, ਉਹਦੀ ਜ਼ਬਾਨ ਵੀ ਮੈਲੀ ਹੈ, ਉਹਦਾ ਝੂਠ ਬੋਲੇਗਾ। ਜਿਹਦਾ ਮਨ ਮੈਲਾ ਹੈ, ਉਹਦੇ ਹੱਥ ਵੀ ਮੈਲੇ ਨੇ। ਜਿਹਦਾ ਮਨ ਮੈਲਾ, ਉਹਦੇ ਪੈਰ ਵੀ ਮੈਲੇ ਨੇ। ਜਿਹਦਾ ਮਨ ਮੈਲਾ, ਉਹਦੇ ਕੰਨ ਵੀ ਮੈਲੇ ਨੇ, ਕਿਉਂਕਿ ਉਹ ਮਲ ਹੀ ਸੁਣੇਗਾ। ਸਾਹਿਬ ਜੀ ਅੱਜ ਕਿਰਪਾ ਕਰਦੇ ਨੇ, ਮਨ ਮੈਲਾ ਸਭ ਕਿਛ ਹੈ ਮੈਲਾ, ਤਨ ਧੋਤੇ ਮਨ ਹਛਾ ਨਾ ਹੋਏ, ਹਾਹਾ ਤੇ ਛੱਛਾ ਹਛਾ, ਇਹ ਪਵਿੱਤਰ ਨਹੀਂ ਹੁੰਦਾ। ਪਵਿੱਤਰ ਕੇਵਲ ਗੁਰੂ ਦੇ ਸ਼ਬਦ ਨਾਲ ਹੁੰਦਾ। ਇੱਕ ਬੋਲ ਬੜਾ ਪਿਆਰਾ ਆਉਂਦਾ ਜੇ, ਸਾਹਿਬ ਜੀ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਮਿਲ ਸੰਗਤ ਮਲ ਲਹਿ ਜਾਵੇ, ਸੰਗਤ ਵਿੱਚ ਆ ਕੇ ਮਲ ਲਹਿ ਜਾਂਦੀ ਹੈ। ਤੇਵੇਂ ਭਗਤ ਤਰਲੋਚਨ ਜੀ ਕਿਰਪਾ

ਕੀਰਤ ਪੁਰਬ ਸਭੇ ਫਿਰ ਦੇਖੇ ਭਾਉ ਨਾ ਬ੍ਰਹਮੇ ਲਿਖਿਆ ਚਾਰ ਵੇਦ ਸਿਮਰਤ ਪੜ ਦੇਖੇ ਢੂੰਡੀ ਸਗਲੀ ਪ੍ਰਥਮੀ ਸਤਜੁਗ ਆਦਿ ਦੁਆਪਰ ਤ੍ਰੇਤੈ ਕਲਯੁਗ ਧੁੰਦੂ ਘਾਰ ਹੈ ਭਰਮ ਭਲਾਈ ਬਹੁ ਵਿਦ ਭੇਖ ਹੈ ਭੇਖੀ ਪ੍ਰਭੂ ਨਾ ਪਾਈਐ ਆਪ ਗਵਾਏ ਰੂਪ ਨਾ ਰੇਖੈ। ਜਦੋਂ ਗੁਰੂ ਨਾਨਕ ਮਹਾਰਾਜ ਨੇ ਉਦਾਸੀ ਕੀਤੀ ਹੈ ਤਾਂ ਮਹਾਰਾਜ ਨੇ ਤੀਰਥ ਯਾਤਰਾ ਆਰੰਭ ਕਰ ਲਈ, ਭੇਖਾਂ ਵਾਲਿਆਂ ਨੂੰ ਵੇਖਿਆ। ਗੁਰਦੇਵ ਮਹਾਰਾਜ ਕਹਿੰਦੇ ਬਸ ਸਭ ਮਲ ਦੇ ਭਰੇ ਹੋਏ ਨੇ, ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾ ਲੱਥੀ ਨਾਤਿਆਂ ਦੋਏ ਭਾ ਚੜੀਓ ਸੋ ਹੋਰ, ਬਾਹਰ ਧੋਤੀ ਤੋਂਬੜੀ ਅੰਦਰ ਵੇਸਨ ਕੋਰ, ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ। ਗਰੀਬ ਬਨਵਾਸ ਸਾਹਿਬ ਜੀ ਕਹਿੰਦੇ ਬਾਹਰਲਾ ਲਿਬਾਸ ਉਦਾਸੀਆਂ ਵਾਲਾ ਹੈ। ਹਿਰਦੈ ਕਮਲ ਘੱਟ ਬ੍ਰਹਮ ਨਾ ਚੀਨਾ, ਹਿਰਦੇ ਰੂਪੀ ਕਮਲ ਹਿਰਦੇ ਵਿੱਚ ਜੋ ਬ੍ਰਹਮ ਹੈ ਜਰੇ ਜਰੇ ਵਿੱਚ ਸਮਾਇਆ ਹੈ, ਚੀਨਾ ਉਹਨੂੰ ਵੇਖਿਆ ਹੀ ਨਹੀਂ, ਬਾਰੀ ਵੇਖਦਾ ਰਿਹਾ ਹੈ। ਸਾਹਿਬ ਜੀ ਕਿਰਪਾ ਕਰਦੇ ਕਾਹੇ ਭਇਆ ਸੰਨਿਆਸੀ, ਭਈ ਸੰਨਿਆਸ ਧਾਰਨ ਕਿਉਂ ਕਰ ਲਿਆ ਹੈ, ਇਹਦੇ ਨਾਲ ਰੱਬ ਦੀ ਪ੍ਰਾਪਤੀ ਥੋੜੀ ਹੈ। ਇਹ ਹੀ ਬੋਲਤਾ ਕਬੀਰ ਸਾਹਿਬ ਜੀ ਨੇ ਗੌੜੀ ਰਾਗ ਦੀ ਭਗਤ ਬਾਣੀ ਵਿੱਚ ਕਹੇ ਸਨ। ਸ਼ਬਦ ਕੇਵਲ ਸੁਣਾ ਦੇ, ਅਰਥ ਨਹੀਂ ਕਰਨੇ। ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਂਧੇ ਚਾਮ, ਜਬ ਨੇ ਚੀਨਸ ਆਤਮ ਰਾਮ, ਮੂੰਡ ਮੜਾਏ ਜੋ ਸਿੰਧ ਪਾਈ, ਮੁਕਤੀ ਭੇਡ ਨਾ ਗਈਆ ਕਾਈ, ਬਿੰਦ ਰਾਖ ਜੋ ਤਰੀਐ ਭਾਈ, ਖੁਸਰੈ ਕਿਉਣਾ ਖੁਸਰੈ ਕਿਉਣਾ ਪਰਮਗਤ ਪਾਈ, ਕਹਿਤ ਕਬੀਰ ਸੁਣੋ ਨਰ ਭਾਈ, ਰਾਮ ਨਾਮ ਬਿਣ ਕਿਨ ਗਤ ਪਾਈ। ਤੁਸੀਂ ਸਾਰੇ ਅਰਥ ਜਾਣ ਗਏ। ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਭਰਮੇ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ, ਹੇ ਜੈ ਚੰਦਾ ਬ੍ਰਾਹਮਣ ਜੀ ਜੈ ਚੰਦ ਜੀ, ਭਰਮ ਵਿੱਚ ਭੁੱਲ ਗਏ ਉਹ ਜੀਵ ਰੂਪ ਇਸਤਰੀ ਭੁੱਲ ਗਈ ਹੈ, ਨਹੀਂ ਭਾਈ ਨਹੀਂ ਚੀਨਿਆ ਨਹੀਂ ਸਮਝਿਆ ਪਰਮਾਨੰਦਾ, ਜੋ ਪਰਮਾਨੰਦ ਪਰਮ ਪਿਤਾ ਪਰਮਾਤਮਾ ਆਨੰਦ ਦੇਣ ਵਾਲਾ ਹੈ, ਉਹਦੇ ਨਾਲ ਤੇ ਸਾਂਝ ਕੀਤੀ ਨਹੀਂ। ਲਿਬਾਸਾਂ ਨਾਲ ਤਾਂ ਸਾਂਝ ਕਰ ਲਈ ਹੈ, ਭੇਖਾਂ ਨਾਲ ਤਾਂ ਸਾਂਝ ਕਰ ਲਈ ਹੈ, ਭੇਸ ਤੇ ਸੱਜਣ ਦਾ ਵੀ ਬੜਾ ਵਧੀਆ ਸੀ। ਸਾਹਿਬ ਜੀ ਨੇ ਇਹੋ ਤਾਂ ਮਹਾਰਾਜ ਨੇ ਆਖਿਆ ਸੀ, ਉੱਜਲ ਕਹਿਹਾ ਚਨਕਲ ਕੋਟ ਮਕਾਲੜੀ ਮਸ, ਧੋਤਿਆਂ ਜੂਠ ਨਾ ਉੱਤਰੈ ਜੇ ਸੋ ਧੋਵਣ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਣ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਸਾਨ, ਕੋਠੇ ਮੰਡੋ ਮਾੜੀਆਂ ਬਾਹਰ ਚਿਤਵੀਆਂ, ਟੱਠੀਆਂ ਕਾਮਣ ਆਵਣੀ ਵਿੱਚੋਂ ਸੱਖਣੀਆਂ, ਉਹ ਬੱਗਾ ਬੱਗੇ ਕੱਪੜੇ ਤੀਰਥ ਮੰਜ ਵਸਨ, ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਹੀਆ ਨਾ, ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭੁਲਾਨਾ, ਮੈਂ ਜਨ ਤੋਤਾ, ਉਹ ਫੁੱਲਾਂ ਨੂੰ ਵੇਖ ਕੇ ਭੁੱਲ ਜਾਂਦਾ, ਬੜਾ ਸੋਹਣਾ ਫੁੱਲ ਹੈ, ਫਲ ਫਿੱਕੇ ਫੁੱਲ ਬੱਕ ਬੱਕੇ ਕੰਮ ਨਾ ਆਵਾ ਪਤ। ਸਾਹਿਬ ਜੀ ਏਦਾਂ ਕਹਿੰਦੇ, ਵੇਖੀ ਕਿਤੇ ਬਾਹਰਲੇ ਲਿਬਾਸ ਵੱਲੇ ਕਿਸੇ ਵੱਲੇ ਵੇਖ ਕੇ ਰੱਬ ਨੂੰ ਨਾ ਭੁੱਲ ਜਾਵੀ, ਵੀ ਲੱਭ ਭੇਖ ਚੋ ਰੱਬ ਮਿਲ ਜਾਣਾ, ਬਿਲਕੁਲ ਨਹੀਂ, ਉਹ ਮਿਲਦਾ ਇਹ ਨਾਮ ਦੇ ਨਾਲ, ਕਮਾਈ ਦੇ ਨਾਲ ਮਿਲਦਾ ਹੈ। ਰਹਾ ਘਰ ਘਰ ਖਾਇਆ

ਘਰ ਘਰ ਹੈ। ਅੱਜ ਬਾਬਾ ਜੀ ਦਾ ਪ੍ਰਸ਼ਾਦਾ ਸਾਡੇ ਘਰ ਹੈ, ਕੱਲ੍ਹ ਨੂੰ ਬਾਬਾ ਜੀ ਦਾ ਪ੍ਰਸ਼ਾਦਾ, ਸ਼ਾਮ ਨੂੰ ਉੱਧਰ ਹੈ, ਪਿੰਡ ਵਧਾਇਆ, ਗੋਬਰ ਤੱਕੜੀ ਵੱਧ ਗਈ ਹੈ, ਅਤੇ ਜਪਿਆ ਹੈ ਹੀ ਨਹੀਂ ਸਤਨਾਮ ਸ਼੍ਰੀ ਵਾਹਿਗੁਰੂ। ਦਸ਼ਮੇਸ਼ ਪਾਤਸ਼ਾਹ ਜੀ ਦੇ ਇੱਕ ਅੰਮ੍ਰਿਤ ਬਚਨ ਆਉਂਦੇ ਨੇ, ਕਹਿੰਦੇ ਜੋ ਜੋ ਜਾਕੋ ਡਿੰਬ ਦਿਖਾਵੈ, ਲੋਗਣ ਮੂੰਡ ਅਧਿਕ ਸੁੱਖ ਪਾਵੈ, ਨਾਸਾ ਮੂਦ ਕਰੈ ਪਰ ਨਾਮਗ, ਫੋਕਟ ਕਰਮ ਨਾ ਕੌਡੀ ਕਾਮਗ, ਫੋਕਟ ਕਰਮ ਜਿਤੇ ਨਰ ਕਰਹੀ ਨਰਕ ਕੁੰਡ, ਭੀਤਰ ਤੇ ਪਰਹੀ ਹਾਥ ਹੀ ਲਾਏ ਸੁਰਗ ਨਾ ਜਾਹੂ, ਜੋ ਮਨ ਜੀਤ ਸਕਾ ਨਹੀਂ ਕਾਹੂ। ਇੱਕ ਬੋਲ ਹੋਰ ਵੀ ਆਉਂਦਾ ਦਸ਼ਮੇਸ਼ ਦਾ, ਕਹਿੰਦੇ ਆਖਣ ਭੀਤਰ, ਧਿਆਨ ਦੇ ਕੇ ਸੁਣੇ, ਆਖਣ ਭੀਤਰ ਤੇਲ ਕੁਡਾਰ, ਸੋ ਲੋਗਣ ਨੀਰ ਬਹਾਏ ਵਖਾਵੈ। ਅਗਲੇ ਬੋਲ, ਜੋ ਧਨਵਾਨ ਲਖੈ ਨਿਜ ਸੇਵਕ, ਤਾਹੇ ਪਰੋਸ ਪ੍ਰਸਾਦ ਜਮਾਵੈ। ਇਹਦੀ ਤਹਿ ਵਿੱਚ ਜਾਈਏ, ਇੱਥੇ ਬੋਲਾ ਹੈ ਘਰ ਘਰ ਖਾਇਆ ਪਿੰਡ ਵਧਾਇਆ, ਘਰਾਂ ਘਰਾਂ ਵਿੱਚ ਖਾ ਕੇ ਤਕੜਾ ਗੋਗੜਾ ਬਣ ਗਿਆ। ਤਾਂ ਇਹੀ ਗੱਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤੀ, ਜੋ ਧਨਵਾਨ, ਹਾਂਜੀ, ਜੋ ਧਨਵਾਨ ਲਖੈ ਨਿਜ ਸੇਵਕ, ਤਾਹੇ ਪਰੋਸ ਪ੍ਰਸਾਦ ਜਮਾਵੈ, ਜੋ ਤਨਹੀਨ ਲਖੈ ਤਹਿ ਦੇਤਨ, ਮੰਗਣ ਜਾਤ ਮੁਖੋ ਨਾ ਦਿਖਾਵੈ। ਮੈਨੂੰ ਮਾਫ ਕਰ ਦਿਓ ਜੇ ਸੱਚ ਦੇ ਪੁਜਾਰੀ ਬਣ ਜਾਣਾ ਜੇ ਸੱਚ ਦੇ, ਜਦੋਂ ਪਤਾ ਇਹਨਾਂ ਚਾਰ ਦਮੜੇ ਮਿਲ ਜਾਣੇ ਨੇ, ਰੱਜੇ ਵੀ ਆ, ਤਾਂ ਵੀ ਪ੍ਰਸ਼ਾਦਾ ਸ਼ਗਨ ਤੁਰ ਜਾਣਾ ਜੇ। ਜੇ ਕਿਧਰੇ ਗਰੀਬ ਨੇ ਕਿਹਾ ਵੀ ਸਾਡੇ ਵੀ ਚਰਨ ਪਾ ਦਿਓ ਜੇ, ਬਹੁਤ ਬਿਜੀ ਆ, ਕਿਧਰੇ ਟਾਈਮ ਹੀ ਨਹੀਂ ਲੱਗਦਾ। ਕਲਗੀਧਰ ਪਾਤਸ਼ਾਹ ਜੀ ਦੇ ਬੱਚਾ ਨੇ ਮੇਰੇ ਹੋਣਗੇ ਤੇ ਤੁਸੀਂ ਕਹਿ ਦੇਣਾ। ਸਾਹਿਬ ਜੀ ਕਹਿੰਦੇ ਜੋ ਧਨਵਾਨ ਲਖੈ ਨਿਜ ਸੇਵਕ, ਤਾਹੇ ਪਰੋਸ ਪ੍ਰਸਾਦ ਜਮਾਵੈ, ਜੋ ਧਨਹੀਨ ਲਖੈ ਤਹਿ ਦੇਤ ਨਹਿ, ਮੰਗਣ ਜਾਤ ਮੁਖੋ ਨਾ ਦਿਖਾਵੈ, ਲੂਟਤ ਹੈ ਪਸ ਲੋਕਣ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੈ। ਇਹੀ ਬਚਨ ਭਗਤ ਸਾਹਿਬ ਜੀ ਕਹਿੰਦੇ ਘਰ ਘਰ ਖਾਇਆ ਪਿੰਡ ਵਧਾਇਆ। ਇੱਕ ਬਚਨ ਜੀ ਉੱਥੇ ਵੀ ਆਉਂਦਾ ਜੀ, ਕਿੱਥੇ ਬਣਾ, ਜਦੋਂ ਆਪਾਂ ਆਸਾ ਰਾਗ ਦੀ ਭਗਤ ਬਾਣੀ ਪੜ੍ਹਦੇ, ਜਦੋਂ ਸ਼ਬਦ ਪੜ੍ਹਦੇ ਹੋ, ਗੱਜ ਸਾਢੇ ਤਹਿ ਤੇ ਧੋਤੀਆਂ ਤੇਰੇ ਪਾਇਣ ਤੱਗ, ਗਲੀ ਜਿਨਾ ਜਪ ਮਾਲੀਆ ਲੁੱਟੇ ਹੱਥ ਨਿਬਾਗ, ਓਏ ਹਰ ਕੇ ਸੰਤਨ ਆਖੀਏ ਬਾਹ ਨਾਰਸ ਕੇ ਠੱਗ, ਐਸੇ ਸੰਤਨਾ ਮੋਕੋ ਭਾਵੈ ਡਾਲਾ ਸਿਓ ਪੇਡਾ ਗਟਕਾ ਹੈ। ਸਾਰੇ ਦਾ ਸਾਰਾ ਹੀ ਖਾ ਜਾਣ ਵਾਲੇ, ਕਹਿੰਦੇ ਨਾ ਉਹ ਨਹੀਂ ਚਾਹੀਦੇ। ਖਿੰਥਾ ਗੋਦੜੀ ਪਾਈ ਹੈ, ਮੁੰਦਾ ਕੰਨਾਂ ਵਿੱਚ ਮੁੰਦਰਾਂ ਪਾਲੀਆਂ ਨੇ। ਤਾਂ ਸਾਹਿਬ ਜੀ ਕਹਿੰਦੇ ਇੱਥੇ ਬਸ ਨਹੀਂ ਜੇ ਕੀਤੀ, ਭੋਮ ਮਸਾਣ ਕੀ ਭਾਸਮ ਲਗਾਈ, ਗੁਰਬਿਣ ਤਤ ਨਾ ਪਾਇਆ। ਮਸਾਣਾ ਦੀ ਸੁਭਾਅ ਵੀ ਸਰੀਰ ਤੇ ਮਲ ਲਈ ਜੇ। ਸਾਹਿਬ ਜੀ ਕਹਿੰਦੇ ਇਹਦੇ ਨਾਲ ਰੱਬ ਥੋੜੀ ਮਿਲਦਾ, ਸਰੀਰ ਹੀ ਖਰਾਬ ਕੀਤਾ। ਇਹਦੇ ਬੰਦੇ ਬਹਾਦਰ ਨੂੰ ਮਹਾਰਾਜ ਨੇ ਕਿਹਾ ਸੀ ਆਹ ਕੀ ਸੁਭਾਅ ਮਲੀ ਫਿਰਦਾ ਹੈ, ਸੋਹਣੇ ਤੇਰੇ ਰੋਮ ਸੀ, ਇਹ ਜੜਾਵਾਂ ਬਣਾ ਲਈਆਂ, ਇਹ ਬੁੜ ਦਾ ਦੁੱਧ ਲਾ ਲਾ ਕੇ ਇਸ਼ਨਾਨ ਕਰ, ਸੋਹਣਾ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰ, ਫਿਰ ਕੇਸਾਂ ਨੂੰ ਕੰਘਾ, ਤੂੰ ਬੰਦਾ ਹੈ ਤੇ ਤੈਨੂੰ ਅਸਲਾ ਬੰਦਾ ਬਣਾ ਦਈਏ। ਇਹੀ ਗੱਲ ਮਹਾਰਾਜ ਨੇ ਉੱਥੇ ਕਹਿ ਦਿੱਤੀ ਸੀ। ਸਾਹਿਬ ਜੀ ਕਹਿੰਦੇ ਭੂਮ ਸਾਣ ਕੀ ਭਸਮ ਲਗਾਈ, ਗੁਰਬਿਣ ਤੱਤ ਨਾ ਪਾਇਆ। ਪੂਰਿਆਂ ਗੁਰਾਂ ਤੋਂ ਬਿਨਾਂ ਸਿਧਾਂਤ ਨਹੀਂ ਮਿਲਦਾ।

ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਘਰ ਵਾਲੀ ਧਰਮ ਸੁਪਤਨੀ ਛੱਡ ਕੇ ਆ ਗਿਆ ਜੀ, ਤੇ ਬਾਹਰਾਂ ਨੂੰ ਚਿੱਤ ਲਾ ਕੇ ਬੈਠਾ ਜੀ, ਦੇਖੋ ਰੱਬ ਮਿਲ ਜਾਏਗਾ। ਕਾਇਕ ਮੰਡਲ ਕਾਪੜੀ ਆ ਰੇ, ਅੱਠ ਸੱਠ ਕਾਹੇ ਫਰਾਈ, ਕਾਹਦੇ ਵਾਸਤੇ ਠਾਠ ਤੀਰਥਾਂ ਤੇ ਤੁਰਿਆ ਫਿਰਦਾ। ਬਦਤ ਤਰਲੋਚਨ ਸੁਣ ਰੇ ਪ੍ਰਾਣੀ, ਕੰਨ ਬਿਨ ਗਾਹੋ ਕੇ ਪਾਹੀ। ਭਈ ਭਰੀਆਂ ਤੋਂ ਬਿਨਾ ਹੀ, ਕੰਨ ਤੋਂ ਬਿਨਾ ਹੀ ਗਾਹ ਪਾਇਆ ਈ, ਕੰਨ ਬਿਨਾ ਜੈਸੇ ਥੋਥਰ ਧੁਖਾ, ਨਾਮ ਬਿਹੂਣ ਸੂਨੇ ਸੇ ਮੁਖਾ। ਕੰਨ ਤੇ ਹੈ ਹੀ ਨਹੀਂ, ਗਾਹ ਪਾ ਕੇ ਬੈਠਾ। ਕਹਿੰਦੇ ਪਰਮਾਤਮਾ ਇੱਦਾਂ ਨਹੀਂ ਮਿਲਦਾ। ਅੱਜ ਭਗਤ ਤਰਲੋਚਨ ਜੀ ਨੇ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ, ਜੇ ਗੁਰੂ ਰਹਿਮਤਾਂ ਕਰਨ ਸਾਨੂੰ ਸ਼ਬਦ ਦੀ ਦਾਤ ਮਿਲ ਜਾਵੇ, ਕੇਵਲ ਲਿਬਾਸ ਤੋਂ ਉੱਪਰ ਉੱਠ ਕੇ ਗੁਰੂ ਗੁਰੂ ਨੂੰ ਜਪ ਕੇ ਲੋਕ ਸੁਖੀਏ, ਪਰ ਲੋਕ ਸੁਹੇਲੇ ਕਰਨੇ ਨੇ। ਬੇਅੰਤ ਭੁੱਲਾਂ ਦੀਆਂ ਮਾਫੀਆਂ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿਆ ਬਤਾਏ, ਸਭ ਥਾਈ ਹੋਏ ਸਹਾਏ। ਤਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ, ਜਪੀਆਂ ਤਪੀਆਂ, ਜਿਨ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਅਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਛੈ ਰਿਆਇਤ ਦੇਖ ਦੇਖ ਫਤਿਹ। ਬਿਰਦ ਕੀ ਬਹਿਜ ਪੰਥ ਕੀ ਜੀਤਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਤ ਨੂੰ ਵਿਛੋੜਿਆ ਗਿਆ, ਕੁਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ, ਅੰਮ੍ਰਿਤ ਵੇਲੇ ਤੋਂ ਹੀ ਆਪ ਜੀ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ, ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੁੱਖ ਕੇ ਦਰਸ਼ਨ ਦਾਰੇ ਬਖਸ਼ੇ, ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ, ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ, ਛੇ ਪੌੜੀਆਂ ਅਨੰਦ ਸਾਹਿਬ ਜੀ ਕੇ ਜਾਪ ਇਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ, ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸਤਿਸ਼੍ਰਿਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ, ਇਸ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਾ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਿਤ ਕਰਨਦਾਤਾਂ ਬਖਸ਼ਣੀਆਂ, ਜਸਵੰਤ ਕੌਰ ਭੁੱਲਰ ਵੱਲੋਂ ਸਿਹਤ ਜਾਬੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ, ਸੇਵਕ ਪਰਿਵਾਰ ਆਪਣੇ ਬੱਚੇ ਜਗਸ਼ਾਨ ਸਿੰਘ ਦੀ ਸਿਹਤ ਜਾਬੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ, ਮਨਵੀਰ ਸਿੰਘ, ਹਰਵਿੰਦਰ ਸਿੰਘ ਵੱਲੋਂ ਇਮੀਗ੍ਰੇਸ਼ਨ ਦੇ ਕਾਰਜ ਸਫਲਤਾ ਵਾਸਤੇ, ਕਾਰੋਬਾਰ ਦੇ ਵਾਧੇ ਬਰਕਤਾਂ ਵਾਸਤੇ ਅਰਦਾਸ ਬੇਨਤੀ ਕਰਨ, ਪਰਿਵਾਰਾਂ ਦੀ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਖ ਸਕੇ, ਹਾਜ਼ਰਤ ਔਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ, ਬਖਸ਼ਣ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਨੀਆਂ, ਸਹੀ ਪਿਆਰੇ ਮੇਲ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਤਸੰਗ ਜੀਓ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨ ਬਖਸ਼ਿਸ਼ ਰਹਿਮਤ ਹੋਈ ਹੈ। ਅੰਮ੍ਰਿਤ ਵੇਲੇ ਤੋਂ ਨਾਮ ਸਿਮਰਨ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜਾਂ ਬਾਣੀਆਂ ਦੇ ਨਿਤਨੇਮ, ਉਪਰੰਤ ਆਸਾ ਕੀ ਵਾਰ ਦੇ ਕੀਰਤਨ, ਆਏ ਹੋਏ ਹੁਕਮਨਾਮੇ ਦੀ ਕਥਾ ਸਰਵਣ ਕੀਤੀ ਹੈ। ਸਤਿਗੁਰੂ ਕਿਰਪਾ ਕਰਨ, ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਸਭ ਨੂੰ ਗੁਰਸਿੱਖੀ ਜੀਵਨ ਸਨਮੁੱਖ ਬਣਾ ਕੇ ਰੱਖਣ, ਕਿਰਪਾ ਕਰਨ, ਐਸੀ ਮਤ ਦੀ ਜੈ ਮੇਰੇ ਠਾਕਰ, ਸਦਾ ਸਦਾ ਤੁਦ ਤਿਹਾਈ। ਇੱਥੇ ਅੰਮ੍ਰਿਤ ਵੇਲੇ ਦੇ ਦੀਵਾਨ ਦੀ ਸਮਾਪਤੀ ਹੈ। ਸ਼ਾਮ ਨੂੰ ਫਿਰ ਇਸੇ ਤਰ੍ਹਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ, ਭੁੱਲ ਚੁੱਕ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਸਿਉ ਚਿਤ ਨ ਲਾਇਓ, ਨਾਮ ਨ ਬਸਿਓ ਮਨ ਆਏ। ਤ੍ਰਿਗ ਅਵੇਹਾ ਜੀਵਿਆ, ਕਿਆ ਯੁਗ ਮਹਿ ਪਾਇਆ ਆਈ। ਮਾਇਆ ਖੋਟੀ ਰਸ ਹੈ, ਏਕ ਚਸੇ ਮਹਿ ਭਾਜ ਲਹਿ ਜਾਏ। ਹੱਥੋਂ ਛੁੜਕੀ ਤਨ ਸਿਆਹੋ ਹੋਏ, ਬਦਨ ਜਾਏ ਕੁਮਲਾਈ। ਜਿਨ ਸਤਿਗੁਰ ਸਿਉ ਚਿਤ ਲਾਇਆ, ਤਿਨ ਸੁਖ ਵਸਿਆ ਮਨ ਆਏ। ਹਰ ਨਾਮ ਧਿਆਵ ਹੈ ਰੰਗ ਸਿਉ, ਹਰ ਨਾਮ ਰਹੇ ਲਿਵ ਲਾਈ। ਨਾਨਕ ਸਤਿਗੁਰ ਸੋ ਤਨ ਸੌਂਪਿਆ, ਜੇ ਜੀ ਮਹਿ ਰਹਿਆ ਸਮਾਏ। ਰੰਗ ਤਿਸੈ ਕੋ ਅਗਲਾ, ਵੰਨੀ ਚੜ੍ਹੈ ਚੜ੍ਹਾਏ ਮਹੱਲਾ ਤੀਜਾ। ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ। ਇਸ ਕੀ ਸੇਵਾ ਜੋ ਕਰੇ, ਤਿਸ ਹੀ ਕੋ ਫਿਰ ਖਾਏ। ਗੁਰਮੁਖ ਕੋਈ ਗਾਰੜੂ, ਤਿੰਨ ਮਲ ਦਲ ਲਾਈ ਪਾਏ। ਨਾਨਕ ਸੇਈ ਉਭਰੇ, ਜੇ ਸੱਚ ਰਹੇ ਲਿਬਲਾਏ। ਪੌੜੀ ਢਾਡੀ ਕਰੇ ਪੁਕਾਰ, ਪ੍ਰਭੂ ਸੁਣਾਏ ਸੀ। ਅੰਦਰ ਧੀਰਕ ਹੋਏ ਪੂਰਾ ਪਾਏ ਸੀ। ਜੋ ਤੁਰ ਲਿਖਿਆ ਲੇਖ, ਸੇ ਕਰਮ ਕਮਾਏ ਸੀ। ਜਾਂ ਹੋਵੇ ਖਸਮ ਦਇਆਲ, ਤਾਂ ਮਹਿਲ ਘਰ ਪਾਏ ਸੀ। ਸੋ ਪ੍ਰਭ ਮੇਰਾ ਅਤ ਵੱਡਾ, ਗੁਰਮੁਖ ਮੇਲਾਏ ਸੀ। ਸਲੋਕ ਮਹੱਲਾ ਤੀਜਾ। ਸਭਨਾ ਕਾ ਸੋਹ ਏਕ ਹੈ, ਸਦ ਹੀ ਰਹੇ ਹਜੂਰ। ਨਾਨਕ ਹੁਕਮ ਨਾ ਮੰਨੇ, ਤਾਂ ਘਰ ਹੀ ਅੰਦਰ ਦੂਰ। ਹੁਕਮ ਭੀਤ ਨਾ ਮਨਾਇ ਸੀ, ਜਿਨ ਕੋ ਨਦਰ ਕਰੇ। ਹੁਕਮ ਮਨ ਸੁਖ ਪਾਇਆ, ਪ੍ਰੇਮ ਸੁਹਾਗਣ ਹੋਏ ਮਹੱਲਾ ਤੀਜਾ। ਰਹਿਣ ਸਵਾਈ ਜਲ ਮੋਈ, ਕੰਤ ਨ ਲਾਇਓ ਭਾਉ। ਨਾਨਕ ਸੁਖ ਵਸਨ ਸੁਹਾਗਣੀ, ਜਿਨ ਪਿਆਰਾ ਪੁਰਖ ਹਰ ਰਾਉ। ਪੌੜੀ ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ। ਉਪਾਇ ਕਿਤੇ ਨਾ ਪਾਈਐ, ਹਰ ਕਰਮ ਵਿਧਾਤਾ। ਗੁਰਸਬ ਦੀ ਹਰ ਮਨ ਬਸੈ, ਹਰ ਸਹਿਜੇ ਜਾਤਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ, ਹਰ ਅੰਮ੍ਰਿਤ ਸਰ ਨਾਤਾ। ਵੱਡੀ ਵਡਿਆਈ ਵੱਡੇ ਕੀ, ਗੁਰਮੁਖ ਬੋਲਾਤਾ। ਸਲੋਕ ਮਹੱਲਾ ਤੀਜਾ। ਕਾਇਆ ਹੰਸ ਕਿਆ ਪ੍ਰੀਤ ਹੈ, ਜੇ ਪਿਆ ਹੀ ਛੱਡ ਜਾਏ। ਇਸ ਨੂੰ ਕੂੜ ਬੋਲ ਕੇ ਖੁਵਾਲੀਐ, ਜੇ ਚਲਦਿਆਂ ਨਾਲ ਨਾ ਜਾਏ। ਕਾਇਆ ਮਿੱਟੀ ਅੰਧ ਹੈ, ਪੌਣਾ ਪੁੱਛ ਹੋ ਜਾਏ। ਹਾਂ ਤਾਂ ਮਾਇਆ ਮੋਹਿਆ, ਫਿਰ ਫਿਰ ਆਵਾਂ ਜਾਏ। ਨਾਨਕ ਹੁਕਮ ਨਾ ਜਾਤੋ ਖਸਮ ਕਾ, ਜੇ ਰਹਾ ਸੱਚ ਸਮਾਏ। ਮਹੱਲਾ ਤੀਜਾ। ਏਕੋ ਨਿਚਲ ਨਾਮ ਧਨ, ਹੋਰ ਧਨ ਆਵੈ ਜਾਏ। ਇਸ ਧਨ ਕੋ ਤਸਕਰ ਜੋਹੇ ਨਾ ਸਕੇ, ਨਾ ਉਹ ਚੱਕਾ ਲੈ ਜਾਏ। ਏਹੋ ਹਰ ਧਨ ਜੀਐ, ਸੇਤੀ ਰਬ ਰਹਿਆ। ਜੀਐ ਨਾ ਲੈ ਜਾਏ, ਪੂਰੇ ਗੁਰ ਤੇ ਪਾਈਐ। ਮਨਮੁਖ ਪੱਲੇ ਨਾ ਪਾਏ, ਧਨ ਵਾਪਾਰੀ ਨਾਨਕਾ। ਜਿਨ੍ਹਾਂ ਨਾਮ ਧਨ ਖਟਿਆ ਆਏ। ਪੌੜੀ ਮੇਰਾ ਸਾਹਿਬ ਅਤ ਬੜਾ, ਸੱਚ ਗਹਿਰ ਗੰਭੀਰਾ। ਸਭ ਜਗ ਤਿਸਕੈ ਬਸ ਹੈ, ਸਭ ਤਿਸਕਾ ਚੀਰਾ। ਗੁਰਪ੍ਰਸਾਦੀ ਪਾਈਐ, ਨਿਹਚਲ ਧਨ ਧੀਰਾ। ਕਿਰਪਾ ਤੇ ਹਰ ਮਨ ਬਸੈ, ਭੇਟੈ ਗੁਰਸੂਰਾ। ਗੁਣਵੰਤੀ ਸਾ ਲਾਹਿਆ, ਸਦਾ ਥਿਰ ਨਿਹਚਲ ਹਰ ਪੂਰਾ। ਸਲੋਕ ਮਹੱਲਾ ਤੀਜਾ। ਤ੍ਰਿਗ ਤਿੰਨਾਂ ਦਾ ਜੀਵਿਆ, ਜੋ ਹਰ ਸੁਖ ਪਰ ਹਰ ਤਿਆਗ।

ਨਾਨਕ ਕਰਤਾ ਬਣਤ ਬਣਾਈ। ਮਨ ਮੁਖ ਕੂੜ ਬੋਲ ਬੋਲ ਡੁੱਬੇ, ਗੁਰਮੁਖ ਤਰੇ ਜਪ ਹਰ ਨਾਉ ਪੌੜੀ। ਬਿਨ ਬੂਝੇ ਵੱਡਾ ਫੇਰ ਪਿਆ, ਫਿਰ ਆਵਾ ਜਾਹੀ। ਸਤਿਗੁਰ ਕੀ ਸੇਵਾ ਨਾ ਕੀਤੀਆ, ਅੰਤ ਗਇਆ ਪਛਤਾਈ। ਆਪਣੀ ਕਿਰਪਾ ਕਰੇ ਗੁਰ ਪਾਈਆ, ਵਿੱਚੋਂ ਆਪ ਗਵਾਈ। ਤ੍ਰਿਸ਼ਨਾ ਭੁੱਖ ਵਿੱਚੋਂ ਉਤਰਾ, ਸੁਖ ਵਸੈ ਮਨ ਆਈ। ਸਰਾ ਸਰਾ ਸਾ ਲਾਹੀਆ, ਹਿਰਦੈ ਲਿਵਲਾਹੀ। ਸਲੋਕ ਮਹੱਲਾ ਤੀਜਾ। ਜੇ ਸਤਿਗੁਰ ਸੇਵੇ ਆਪਣਾ, ਤਿਸਨੋਂ ਪੂਜੇ ਸਭ ਕੋਇ। ਸਭਨਾ ਅਪਾਵਾ ਸਿਰ ਅਪਾਉ ਹੈ, ਹਰ ਨਾਮ ਪ੍ਰਾਪਤ ਹੋਈ। ਅੰਤਰ ਸੇਤਲ ਸ਼ਾਂਤ ਬਸੈ, ਜਪ ਹਿਰਦੈ ਸਦਾ ਸੁਖ ਹੋਏ। ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ, ਨਾਨਕ ਨਾਮ ਵਡਾਈ ਹੋਏ। ਮਹੱਲਾ ਤੀਜਾ। ਇਹ ਮਨ ਗੁਰ ਕੀ ਸਿੱਖ ਸੁਣ, ਹਰ ਪਾਪ ਹੈ ਗੁਣੀ ਨਿਧਾਨ। ਹਰ ਸੁਖਦਾਤਾ ਮਨ ਬਸੈ, ਹੋਮੈ ਜਾਏ ਗੁਮਾਨ। ਨਾਨਕ ਨਦਰੀ ਪਾਈਐ ਤਾਂ ਅਨੰਦਨ ਲਾਗੈ ਧਿਆਨ ਪੌੜੀ। ਸਤ ਸੰਤੋਖ ਸਭ ਸੱਚ ਹੈ, ਗੁਰਮੁਖ ਪਵਿੱਤਾ। ਅੰਦਰੋਂ ਕਪਟ ਵਿਕਾਰ ਗਇਆ, ਮਨ ਸਹਿਜੇ ਜਿੱਤਾ। ਤਹਿ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ। ਅਨੰਦਨ ਹਰ ਕੇ ਗੁਣ ਰਵੈ, ਗੁਣ ਪ੍ਰਗਟ ਕੀਤਾ। ਸਭਨਾ ਦਾਤਾ ਏਕ ਹੈ, ਇੱਕੋ ਹਰ ਮਿੱਤਾ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ, ਜੇ ਅਨੰਦਨ ਹਰ ਲਿਵ ਲਾਏ। ਸਤਿਗੁਰ ਪੁੱਛੈ ਸਚ ਸਹਿਮ ਸੰਜਮ ਕੁਮਾਵੈ, ਹੋਮੈ ਰੋਗ ਤਿਸ ਜਾਈ। ਹਰ ਗੁਣ ਗਾਵੈ ਗੁਣ ਸੰਗ ਰਹੈ, ਜੋਤੀ ਜੋਤ ਮਲਾਏ। ਇਸ ਯੁਗ ਮੈਂ ਕੋ ਬਿਰਲਾ ਬ੍ਰਹਮ ਗਿਆਨੀ, ਜੇ ਹੋਮੈ ਮੇੜ ਸਮਾਏ। ਨਾਨਕ ਤਿਸਨੋਂ ਮਿਲਿਆ ਸਦਾ ਸੁਖ ਪਾਈਐ, ਜੇ ਅਨੰਦਨ ਹਰ ਨਾਮ ਧਿਆਏ। ਮਹੱਲਾ ਤੀਜਾ। ਅੰਤਰ ਕਪਟ ਮਨਮੁਖ ਅਗਿਆਨੀ, ਰਸਨਾ ਝੂਠ ਬੋਲਾਏ। ਕਪਟ ਕੀਤਾ ਹਰ ਪੁਰਖ ਨਾ ਭੀਜੈ, ਨਿਤ ਵੇਖੈ ਸੁਣੈ ਸੁਭਾਏ। ਦੂਜੈ ਭਾਏ ਜਾਏ, ਜਗ ਪਰ ਬੋਧੈ ਬਿਖ ਮਾਇਆ ਮੋਹ ਸੁਆਏ। ਇਤ ਕਮਾਣੇ ਸਦਾ ਦੁੱਖ ਪਾਵੈ, ਜੰਮੈ ਮਰੈ ਫਿਰ ਆਵੈ ਜਾਏ। ਸਹਿਸਾ ਮੂਲ ਨ ਚੁੱਕਹੀ, ਵਿੱਚ ਬਿਸ਼ਟਾ ਪਚੈ ਪਚਾਏ। ਜਿਸਨੋਂ ਕਿਰਪਾ ਕਰੇ ਮੇਰਾ ਸਵਾਮੀ, ਤਿਸ ਗੁਰ ਕੀ ਸਿੱਖ ਸੁਣਾਏ। ਹਰ ਨਾਮ ਧਿਆਵੈ, ਹਰ ਨਾਮੋ ਗਾਵੈ, ਹਰ ਨਾਮੋ ਅੰਤ ਛੁਡਾਏ ਪੌੜੀ। ਜਿਨ੍ਹਾਂ ਹੁਕਮ ਮਨਾਏ ਉਹਨ ਤੇ ਪੂਰੇ ਸੰਸਾਰ। ਸਾਹਿਬ ਸੇਵਨ ਆਪਣਾ ਪੂਰੇ ਸ਼ਬਦ ਵਿਚਾਰ, ਹਰ ਕੀ ਸੇਵਾ ਚਾਕਰੀ ਸੱਚਾ ਸ਼ਬਦ ਪਿਆਰ। ਹਰ ਕਾ ਮਹਿਲ ਤਿੰਨੇ ਪਾਇਆ, ਜਿਨ ਹਉਮੈ ਵਿੱਚ ਹੁਮਾਰ। ਨਾਨਕ ਗੁਰਮੁਖ ਮਿਲ ਰਹੇ ਜਪ ਹਰ ਨਾਮ ਉਰ ਧਾਰ। ਮੱਸਾ ਲੋਕ ਮਹੱਲਾ ਤੀਜਾ। ਗੁਰਮੁਖ ਧਿਆਨ ਸਹਿਜ ਧੁਨ ਉਪਜੈ, ਸੱਚ ਨਾਮ ਚਿਤ ਲਾਇਆ। ਗੁਰਮੁਖ ਅਨੰਦਨ ਰਹਿ ਰੰਗ ਰਾਤਾ, ਹਰ ਕਾ ਨਾਮ ਮਨ ਭਾਇਆ। ਗੁਰਮੁਖ ਹਰ ਵੇਖੈ, ਗੁਰਮੁਖ ਹਰ ਬੋਲੈ, ਗੁਰਮੁਖ ਹਰ ਸਹਿਜ ਰੰਗ ਲਾਇਆ। ਨਾਨਕ ਗੁਰਮੁਖ ਗਿਆਨ ਪ੍ਰਾਪਤ ਹੋਵੈ, ਤਿਮਰ ਅਗਿਆਨ ਅੰਧੇਰ ਚੁਕਾਇਆ। ਜਿਸਨੋਂ ਕਰਮ ਹੋਵੈ ਧੁਰ ਪੂਰਾ, ਤਿਨ ਗੁਰਮੁਖ ਹਰ ਨਾਮ ਧਿਆਇਆ। ਮਹੱਲਾ ਤੀਜਾ। ਸਤਿਗੁਰ ਜਿਨ੍ਹਾਂ ਨਾ ਸੇਵਿਓ, ਸ਼ਬਦ ਨਾ ਲੱਗੋ ਪਿਆਰ। ਸਹਿਜੇ ਨਾਮ ਨਾ ਧਿਆਇਆ, ਕਿਤ ਆਇਆ ਸੰਸਾਰ। ਫਿਰ ਫਿਰ ਜੂਨੀ ਪਾਈਐ, ਬਿਸ਼ਟਾਂ ਸਦਾ ਖੁਆਰ। ਕੂੜੈ ਲਾਲਚ ਲੱਗਿਆ, ਨਾ ਉਰਵਾਰ ਨਾ ਪਾਰ। ਨਾਨਕ ਗੁਰਮੁਖ ਉਭਰੇ, ਜੇ ਆਪ ਮੇਲੇ ਕਰਤਾਰ। ਪੌੜੀ ਭਗਤ ਸੱਚਾ ਦਰ ਸੋਹਦੇ, ਸੱਚਾ ਸ਼ਬਦ ਰਹਾਏ। ਹਰ ਕੀ ਪ੍ਰੀਤ ਤਨ ਉਪਜੀ, ਹਰ ਪ੍ਰੇਮ ਕਸਾਈ। ਹਰ ਰੰਗ ਰਹਿ ਸਦਾ ਰੰਗ ਰਾਤੇ, ਰਸਨਾ ਹਰ ਰਸ ਪਿਆਏ। ਸਫਲ ਜਨਮ ਜਿਨੇ ਗੁਰਮੁਖ ਜਾਤਾ, ਹਰ ਜੀਵ ਹਿਰਦੈ ਵਸਾਏ। ਬਾਜ ਗੁਰੂ ਫਿਰੈ ਬਿਲ ਲਾਂਦੀ, ਦੂਜਾ ਭਾਈ ਖੁਆਏ। ਸਲੋਕ ਮਹੱਲਾ ਤੀਜਾ। ਕਲਯੁਗ ਮੈਂ ਨਾਮ ਨਿਧਾਨ, ਭਗਤੀ ਖੱਟਿਆ ਹਰ ਉੱਤਮ ਪਦ ਪਾਇਆ। ਸਤਿਗੁਰ ਸੇਵ ਹਰ ਨਾਮ ਮਨ ਵਸਾਇਆ, ਅਨੰਦਨ ਨਾਮ ਧਿਆਇਆ। ਵਿਚੇ ਗ੍ਰਹਿ ਗੁਰ ਬਚਨ ਉਦਾਸੀ, ਹੋਮੈ ਮੋਹ ਜਲਾਇਆ। ਆਪ ਤਰਿਆ ਕੁਲ ਜਗਤ ਤਰਾਇਆ, ਧਨ ਜਣੇ ਦੀ ਮਾਇਆ। ਐਸਾ ਸਤਿਗੁਰ ਸੋਈ ਪਾਏ, ਜਿਸ ਧੁਰ ਮਸਤਕ ਹਰ ਲਿਖ ਪਾਇਆ। ਜਨ ਨਾਨਕ ਬਲਹਾਰੀ ਗੁਰ ਆਪਣੇ ਬਿਟੋ, ਜਨ ਭ੍ਰਮ ਭੁੱਲਾ ਮਾਰਗ ਪਾਇਆ। ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਵੇਖ ਭੁੱਲੇ, ਜਿਉਂ ਦੇਖ ਦੀਪਕ।

ਨਾਭ ਹੋ ਦਈਏ ਖੋਆਇਆ, ਜੋਗੀ ਜੰਗ ਮਸਨਿਆਸੀ ਭੁੱਲੇ, ਉਹਨਾਂ ਅਹੰਕਾਰ ਬਹੁ ਗਰਭ ਵਧਾਇਆ, ਛਾਦਨ ਭੋਜਨ ਨਾ ਲੈ ਸਤ ਭਿਖਿਆ, ਮਨ ਮਨ ਹਟ ਜਨਮ ਗਵਾਇਆ, ਏਤੜਿਆ ਵਿੱਚੋਂ ਸੋ ਜਨ ਸਮਦਾ, ਜਿਨ ਗੁਰਮੁਖ ਨਾਮ ਤੇ ਆਇਆ, ਜਨ ਨਾਨਕ ਕਿਸਨੋਂ ਆਖ ਸੁਣਾਈਐ, ਜਾ ਕਰਦੇ ਸਭ ਕਰਾਇਆ ਪੌੜੀ, ਮਾਇਆ ਮੋਹ ਪ੍ਰੇਤ ਹੈ, ਕਾਮ ਕ੍ਰੋਧ ਅਹੰਕਾਰਾ, ਇਹ ਜਮ ਕੀ ਸਿਰਕਾਰ ਹੈ, ਇਹਨਾਂ ਉੱਪਰ ਜਮ ਕਾ ਡੰਡ ਕਰਾਰਾ, ਮਨਮੁਖ ਜਮ ਮਗ ਪਾਈਅਨ, ਜਿਨ੍ਹਾਂ ਦੂਜਾ ਭਾਉ ਪਿਆਰਾ, ਜਮ ਪਰ ਬਦੇ ਮਾਰੀਅਨ, ਕੋ ਸੁਣੈ ਨਾ ਪੁਕਾਰਾ, ਜਿਸਨੋਂ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ, ਸਲੋਕ ਮਹੱਲਾ ਤੀਜਾ।

ਰਹੀ ਲਪਟਾਏ ਗੁਰ ਕਾ ਸ਼ਬਦ ਪਰ ਜਾਲੀਐ ਤਾਂ ਇਹ ਵਿੱਚੋਂ ਜਾਈ ਤਨ ਮਨ ਹੋਵੈ ਉਜਲਾ ਨਾਮ ਬਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹੋ ਮਨ ਕੇਤੜਿਆ ਜੁਗ ਭਰ ਬਿਆ ਥਿਰ ਰਹਿ ਨ ਆਵੈ ਜਾਏ ਹਰ ਭਾਣਾ ਤਾਂ ਪਰਮਾਇਨ ਕਰ ਪਰਪੰਚ ਖੇਲ ਉਪਾਏ ਜਾ ਆਪੇ ਬਖਸ਼ੇ ਤਾਂ ਗੁਰ ਮਿਲੈ ਅਸਤਰ ਰਹਿ ਸਮਾਏ

ਬੜ ਭਾਗੀਆਂ ਵਾਹੋ ਵਾਹੋ ਮੋਹ ਕਢਾਈ ਵਾਹੋ ਵਾਹੋ ਕਰ ਹੈ ਸੇਈ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ ਵਾਹੋ ਵਾਹੋ ਕਰਮ ਪ੍ਰਾਪਤ ਹੋਵੈ ਨਾਨਕ ਦਰ ਸੱਚੈ ਸੋਭਾ ਪਾਈ ਪੌੜੀ ਬਜਰ ਕਪਾਟ ਕਾਇਆ ਗੜ ਭੀਤਰ ਕੂੜਕ ਸਤ ਅਬਮਹਨੀ ਭਰਮ ਭੂਲੇ ਨਦਰ ਨਾ ਆਵਨੀ ਮਨਮੁਖ ਅੰਧ ਅਗਿਆਨੀ ਉਪਾਇ ਕਿਤੇ ਨਾ ਲੱਭਣੀ ਕਰ ਭੇਖ ਥਕੇ ਭੇਖਵਾਨੀ ਗੁਰ ਸਭ ਦੀ ਖੋਲਾਇਨ ਹਰ ਨਾਮ ਜਪਾਨੀ ਹਰ ਜੀਉ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤ੍ਰਿਪਤਾਨੀ ਸ ਲੋਕ ਮਹੱਲਾ ਤੀਜਾ ਵਾਹੋ ਵਾਹੋ ਕਰਤਿਆਂ ਰਹਿਣ ਸੁਖ ਵਿਹਾਈ ਵਾਹੋ ਵਾਹੋ ਕਰਤਿਆਂ ਸਦਾ ਆਨੰਦ ਹੋਵੇ ਮੇਰੀ ਮਾਈ ਵਾਹੋ ਵਾਹੋ ਕਰਤਿਆਂ ਹਰ ਸਿਉਂ ਲਿਵ ਲਾਏ ਵਾਹੋ ਵਾਹੋ ਕਰਮੀ ਬੋਲੇ ਬੋਲਾਏ ਵਾਹੋ ਵਾਹੋ ਕਰਤਿਆਂ ਸੋਭਾ ਪਾਏ ਨਾਨਕ ਵਾਹੋ ਵਾਹੋ ਸਤ ਰਜਾਏ ਮਹੱਲਾ ਤੀਜਾ ਵਾਹੋ ਵਾਹੋ ਬਾਣੀ ਸੱਚ ਹੈ ਗੁਰਮੁਖ ਲੱਦੀ ਪਾਲ ਵਾਹੋ ਵਾਹੋ ਸਭ ਦੇ ਉੱਚਰੈ ਵਾਹੋ ਵਾਹੋ ਹਿਰਦੈ ਨਾਲ ਵਾਹੋ ਵਾਹੋ ਕਰਤਿਆਂ ਹਰ ਪਾਇਆ ਸਹਿਜੇ ਗੁਰਮੁਖ ਪਾਲ ਸੇ ਬੜ ਭਾਗੀ ਨਾਨਕਾ ਹਰ ਹਰ ਹਿਰਦੈ ਸੰਭਾਲ ਪੌੜੀ ਏ ਮਨਾ ਅਤ ਲੋਭੀਆ ਨਿਤ ਲੋਭੇ ਰਾਤਾ ਮਾਇਆ ਮਨਸਾ ਮੋਹਣੀ ਦਹਿ ਦਿਸ ਫਰਾਤਾ ਅੱਗੇ ਨਾਉ ਜਾਤ ਨਾ ਜਾਇ ਸੀ ਮਨਮੁਖ ਦੁੱਖ ਖਾਤਾ ਰਸਨਾ ਹਰ ਰਸਨਾ ਚੱਖਿਓ ਫੀਕਾ ਬੋਲਾਤਾ ਜਿਨ੍ਹਾਂ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਤਿਸਨੋ ਆਖੀਐ ਜੇ ਸੱਚਾ ਗੈਰ ਗੰਭੀਰ ਵਾਹੋ ਵਾਹੋ ਤਿਸਨੋ ਆਖੀਐ ਜੇ ਗੁਣਦਾਤਾ ਮਤ ਧੀਰ ਵਾਹੋ ਵਾਹੋ ਤਿਸਨੋ ਆਖੀਐ ਜੇ ਸਭ ਮੈਂ ਰਹਿਆ ਸਮਾਈ ਵਾਹੋ ਵਾਹੋ ਤਿਸਨੋ ਆਖੀਐ ਜੇ ਦੇਂਦਾ ਰਜਿਕ ਸਵਾਹੇ ਨਾਨਕ ਵਾਹੋ ਵਾਹੋ ਇੱਕੋ ਕਰ ਸਾਲਾਹੀਐ ਜੇ ਸਤਿਗੁਰ ਦੀਆ ਦਿਖਾਏ ਮਹੱਲਾ ਤੀਜਾ ਵਾਹੋ ਵਾਹੋ ਗੁਰਮੁਖ ਸਦਾ ਕਰਹਿ ਮਨਮੁਖ ਜਮਰ ਹੈ ਬਿਖ ਖਾਹੇ ਉਨਾ ਵਾਹੋ ਵਾਹੋ ਨਾ ਭਾਵੇ ਦੁਖੇ ਦੁਖ ਵਿਹਾਏ ਗੁਰਮੁਖ ਅੰਮ੍ਰਿਤ ਪੀਵਣਾ ਵਾਹੋ ਵਾਹੋ ਕਰੇ ਲਿਵ ਲਾਏ ਨਾਨਕ ਵਾਹੋ ਵਾਹੋ ਕਰੇ ਸੇ ਜਨ ਨਿਰਮਲੇ ਤਿਰ ਭਵਨ ਸੋਜੀ ਪਾਏ ਪੌੜੀ ਹਰ ਕੈ ਭਾਣੇ ਗੁਰ ਮਿਲੈ ਸੇਵਾ ਭਗਤ ਬਨੀਜੈ ਹਰ ਕੈ ਭਾਣੇ ਹਰ ਮਨ ਬਸੈ ਸਹਿਜੇ ਰਸ ਪੀਜੈ ਹਰ ਕੈ ਭਾਣੇ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰ ਕੈ ਤਖਤ ਬਹਾਲੀਐ ਨਿਜ ਘਰ ਸਦਾ ਬਸੀਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਸੇ ਜਨ ਸਦਾ ਕਰਹਿ ਜਿਨ ਕਉ ਆਪੇ ਦੇ ਬੁਝਾਏ ਵਾਹੋ ਵਾਹੋ ਕਰਤਿਆਂ ਮਨ ਨਿਰਮਲ ਹੋਵੈ ਹੋਮੈ ਵਿੱਚ ਹੋ ਜਾਏ ਵਾਹੋ ਵਾਹੋ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹੋ ਵਾਹੋ ਕਰੇ ਸੇ ਜਨ ਸੋਹਣੇ ਹਰ ਤਿਨ ਕੈ ਸੰਗ ਮਿਲਾਏ ਵਾਹੋ ਵਾਹੋ ਹਿਰਦੈ ਉਚਰਾ ਮੁਖੋਂ ਪੀ ਵਾਹੋ ਵਾਹੋ ਕਰਿਓ ਨਾਨਕ ਵਾਹੋ ਵਾਹੋ ਜੋ ਕਰੈ ਹਾਂ ਤਨ ਮਨ ਤਿਨ ਕਹੁ ਦਿਓ ਮਹੱਲਾ ਤੀਜਾ ਵਾਹੋ ਵਾਹੋ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਉ ਜਿਨ ਸੇਵਿਆ ਤਿਨ ਫਲ ਪਾਇਆ ਹਾਂ ਤਿਨ ਬਲਹਾਰ ਜਾਉ ਵਾਹੋ ਵਾਹੋ ਗੁਣੀ ਨਿਧਾਨ ਹੈ ਜਿਸਨੋ ਦੇ ਸੁਖਾਏ ਵਾਹੋ ਵਾਹੋ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹੋ ਵਾਹੋ ਗੁਰਸਿੱਖ ਨਿਤ ਸਭ ਕਰੋ ਗੁਰਪੂਰੇ ਵਾਹੋ ਵਾਹੋ ਭਾਵੈ ਨਾਨਕ ਵਾਹੋ ਵਾਹੋ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੇੜ ਨਾ ਆਵੈ ਪੌੜੀ ਹਰ ਜੋ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਿਗੁਰ ਤੇ ਸੱਚ ਪਛਾਣੀਐ ਸੱਚ ਸਹਿਜ ਸਮਾਣੀ ਅਨਦਨ ਜਾਗੈ ਨਾ ਸਵੈ ਜਾਗਤ ਰਹਿਣ ਬਿਹਾਣੀ ਗੁਰਮਤੀ ਹਰ ਰਾਸ ਚਾਖਿਆ ਸੇ ਪੁੰਨ ਪੁਰਾਣੀ ਬਿਨ ਗੁਰ ਕਿਨੇ ਨਾ ਪਾਇਓ ਪਚਮੂਏ ਅਜਾਣੀ ਸਲੋਕ ਮਹੱਲਾ ਤੀਜਾ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਏ ਵਾਹੋ ਵਾਹੋ ਅਗਮ ਅਥਾਹ ਹੈ ਵਾਹੋ ਵਾਹੋ ਸੱਚਾ ਸੋਏ ਵਾਹੋ ਵਾਹੋ ਬੇਪਰਵਾਹ ਹੈ ਵਾਹੋ ਵਾਹੋ ਕਰੇ ਸੋਏ ਵਾਹੋ ਵਾਹੋ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੈ ਕੋਏ ਵਾਹੋ ਵਾਹੋ ਕਰਮੀ ਪਾਈਐ ਆਪ ਦਇਆ ਕਰ ਦੇ ਨਾਨਕ ਵਾਹੋ ਵਾਹੋ ਗੁਰਮੁਖ ਪਾਈਐ ਅਨੰਦਨ ਨਾਮ ਲਏ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸੰਤ ਨਾ ਆਵੇ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚੀਐ ਬਿਨ ਕਰਮੈ ਪਾਇਆ ਨਾ ਜਾਏ ਜਿਨ੍ਹਾਂ ਅੰਤਰ ਲੋਭ ਬੇਕਾਰ ਹੈ ਦੂਜੈ ਭਾਏ ਖੁਆਏ
ਜੰਮਣ ਮਰਨ ਨਾ ਚੁੱਕਈ ਹੋ ਮੈਂ ਵਿੱਚ ਦੁੱਖ ਪਾਏ, ਜਿੰਨਾ ਸਤਿਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੀ, ਤਿੰਨ ਜਮ ਕੇ ਤਲਬ ਨਾ ਹੋਵੇ ਨਾ ਹੋਏ ਦੁੱਖ ਸਹਾਏ, ਨਾਨਕ ਗੁਰਮੁਖ ਉਭਰੇ ਸੱਚਾ ਸ਼ਬਦ ਸਮਾਹੇ, ਪੌੜੀ ਢਾਡੀ ਤਿਸਨੋ ਆਖੀਐ ਜੇ ਖਸਮੈ ਧਰੇ ਪਿਆਰ, ਦਰ ਖੜਾ ਸੇਵਾ ਕਰੇ ਗੁਰਸਬ ਦੀ ਵਿਚਾਰ, ਢਾਡੀ ਦਰ ਘਰ ਪਾਈ ਸੀ ਸੱਚ ਰੱਖੈ ਉਰਧਾਰ, ਢਾਡੀ ਕਾ ਮਹਿਲ ਅਗਲਾ ਹਰ ਕਹਿ ਨਾਏ ਪਿਆਰ, ਢਾਡੀ ਕੀ ਸੇਵਾ ਚਾਕਰੀ ਹਰ ਜਪ ਹਰ ਨਿਸਤਾਰ, ਸਲੋਕ ਮਹੱਲਾ ਤੀਜਾ ਗੋਜਰੇ ਜਾਤ ਗੁਵਾਰ, ਜਾ ਸੋ ਪਾਏ ਆਪਣਾ ਗੁਰ ਕਾ ਸ਼ਬਦ ਵਿਚਾਰ, ਅੰਦਨ ਹਾਰ ਜਪ ਜਾਪਣਾ ਜਿਸ ਸਤਿਗੁਰ ਮਿਲੈ ਤਿਸ ਭਉ ਪਵੈ, ਸਾ ਕੁਲਵੰਤੀ ਨਾਰ ਸਾ ਹੁਕਮ ਪਛਾਣੈ ਕੰਤ ਕਾ, ਜਿਸਨੋ ਕਿਰਪਾ ਕੀਤੀ ਕਰਤਾਰ, ਉਹ ਕਚੱਜੀ ਕੁਲੱਖਣੀ ਪਰ ਹਰ ਛੋਡੀ ਪਤਾਰ, ਭੈ ਪਇਆ ਮਲ ਕੱਟਿਐ ਨਿਰਮਲ ਹੋਵੈ ਸਰੀਰ, ਅੰਤਰ ਪ੍ਰਗਾਸ ਮਤ ਊਤਮ ਹੋਵੈ ਹਰ ਜਪ ਗੁਣੀ ਗਹੀਰ, ਭੈ ਵਿੱਚ ਬੈਸੈ ਭੈ ਰਹੈ ਭੈ ਵਿੱਚ ਕਮਾਵੈ ਕਾਰ, ਇੱਥੈ ਸੁਖ ਵਡਿਆਈਆਂ ਦਰਗਹਿ ਮੁਖ ਦੁਆਰ, ਭੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤਿ ਅਪਾਰ, ਨਾਨਕ ਖਸਮੈ ਭਾਵੈ ਸਾ ਭਲੀ ਜਿਸਨੋਂ ਆਪੇ ਬਖਸ਼ੇ ਕਰਤਾਰ, ਮਹੱਲਾ ਤੀਜਾ ਸਦਾ ਸਦਾ ਸਾ ਲਾਹੀਐ ਸੱਚੇ ਕੋ ਬਲ ਜਾਓ, ਨਾਨਕੇ ਕਛੂੜ ਦੂਜਾ ਲੱਗੈ ਸਾ ਜਹਿਬਾ ਜਲ ਜਾਓ, ਪੌੜੀ ਅੰਸਾਂ ਅਵਤਾਰ ਉਪਾਇਓ ਭਉ ਦੂਜਾ ਕੀਆ, ਜੋ ਰਾਜੇ ਰਾਜ ਕਮਾਮ ਦੇ ਦੁੱਖ ਸੁੱਖ ਭਿੜੀਆ, ਈਸ਼ਵਰ ਬ੍ਰਹਮਾ ਸੇਵ ਦੇ ਅੰਤ ਧਿਨੀ ਨਾ ਲਹੀਆ, ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਿਆ, ਤਿਥੈ ਸੋਗ ਬਜੋਗ ਨ ਵਿਆਪਹੀ ਅਸਤਰ ਜਗਥੀਆ, ਸਲੋਕ ਮਹੱਲਾ ਤੀਜਾ ਇਹੋ ਸਭ ਕਿਛ ਆਵਣ ਜਾਣ ਹੈ ਜੇਤਾ ਹੈ ਆਕਾਰ, ਜਿਨ ਇਹੋ ਜਗਤ ਜਿਨ ਇਹੋ ਲੇਖਾ ਲਿਖਿਆ ਸੋ ਹੋਆ ਪ੍ਰਵਾਨ, ਨਾਨਕ ਜੇ ਕੋ ਆਪ ਗਣਾਇਦਾ ਸੋ ਮੂਰਖ ਗਾਵਾਰ, ਮਹੱਲਾ ਤੀਜਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ, ਜੈ ਖਿੰਚੇ ਤਹਿ ਜਾਈ ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਫਿਰ ਉੱਜੜ ਪਾਏ ਪੌੜੀ ਤਿਸ ਆਗੈ ਅਰਦਾਸ ਜਿਨ ਉਪਾਇਆ, ਸਤਿਗੁਰ ਆਪਣਾ ਸੇਵ ਸਭ ਫਲ ਪਾਇਆ, ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ, ਸਨ ਜਨਾ ਕੈ ਸੰਗ ਦੁੱਖ ਮਿਟਾਇਆ, ਨਾਨਕ ਭਏ ਅਚਿੰਤ ਹਰ ਧਨ ਨਹਿ ਚਲਾਇਆ, ਸਲੋਕ ਮਹੱਲਾ ਤੀਜਾ ਖੇਤ ਮਿਆਲਾਂ ਉੱਚੀਆਂ ਕਰ ਉੱਚਾ ਨਿਰਣੋ, ਮਹਿਲ ਭਗਤੀ ਘਰ ਸਣੈ ਸੱਜਣ ਪਾਹੁਣਿਓ, ਬਰਸਨਾ ਤਾਂ ਬਰਸਕਣਾ ਬਹੁੜ ਬਰਸਹਿ ਕਾਹੇ, ਨਾਨਕ ਤਿੰਨ ਬਲਹਾਰਣੈ ਜਿਨ ਗੁਰਮੁਖ ਪਾਇਆ ਮਨ ਮਾਹੇ, ਮਹੱਲਾ ਤੀਜਾ ਮਿੱਠਾ ਸੋ ਜੋ ਭਾਮਦਾ ਸੱਜਣ ਸੋ ਜੇ ਰਾਸ, ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ, ਪੌੜੀ ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹੋ ਤੁਧ ਤਿਹਾਈ, ਜੀ ਜੰਤ ਸਭ ਤੇਰਿਆ ਤੂੰ ਰਹਿਆ ਸਮਾਈ, ਜੋ ਦਾਸ ਤਰੇ ਕੇ ਨਿੰਦਾ ਕਰੇ ਤਿਸ ਮਾਰ ਪਚਾਈ, ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ, ਸਲੋਕ ਮਹੱਲਾ ਤੀਜਾ ਆਸਾ ਕਰਤਾ ਜਗ ਮੁਆ ਆਸਾ ਮਰੈ ਨ ਜਾਏ, ਨਾਨਕ ਆਸਾ ਪੂਰੀਆਂ ਸੱਚੇ ਸਿਉ ਚਿਤ ਲਾਏ, ਮਹੱਲਾ ਤੀਜਾ ਆਸਾ ਮਨ ਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ, ਨਾਨਕ ਨਿਹਚਲ ਕੋ ਨਹੀਂ ਬਾਜੋ ਹਰ ਕਹਿ ਨਾਏ, ਪੌੜੀ ਆਪੇ ਜਗਤ ਉਪਾਇਓ ਨ ਕਰ ਪੂਰਾ ਥਾਟ, ਆਪੇ ਸਾਹੂ ਆਪੇ ਵਣਜਾਰਾ ਆਪੇ ਹੀ ਹਰ ਹਾਟ, ਆਪੇ ਸਾਗਰ ਆਪੇ ਬੋਹਿਤਾ ਆਪੇ ਹੀ ਖੇਵਾਟ, ਆਪੇ ਗੁਰ ਚੇਲਾ ਹੈ ਆਪੇ ਆਪੇ ਦੱਸੇ ਘਾਟ, ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਾਟ, ਸੁਧ ਰਾਗ ਗੁਜਰੀ ਵਾਰ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਣਾ ਜਿਹਬਾ ਜਬ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਾਹ ਪਾਈਐ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਬਤ ਦੇ, ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ, ਮਹੱਲਾ ਪੰਜਵਾਂ ਰੱਖੇ ਰੱਖਣ ਹਾਰ ਆਪ ਉਭਾਰਿਅਨ, ਗੁਰ ਕੀ ਪੈਰੀ ਪਾਏ ਕਾਜ ਸਵਾਰਿਅਨ,
हो आप दयाल मनोना विसारियन सारजना का संग भव जल तारियन साकत निंदक दुष्ट खिन माहि बदारियन तिस साहिब की टेक नानक मन माहे जिस सिमरत सुख होवे सगले दुख जाहे पौड़ी अकुल निरंजन पुरख अगम अपारी है सचो सचा सच सच निहारी है कूड़ न जापै किछ तेरी धारी है सब सह दे दातार जेत उपारी है एक दसूत परो ए जोत संजारी है हुक्मे भवजल मंज हुक्मे तारी है प्रभ जियो तुद त्याए सोए जिस भाग मथारी है तेरी गात मित लखी न जाए हों तुद बलहारी है सलोक महला पंजवा जा तू तुसै मेहरबान अचिंत बसै मन माहे जा तू तुसै मेहरबान नौ निद घर मह पाहे जा तू तुसै मेहरबान ता गुर का मंत्र कुमाहे जा तू तुसै मेहरबान ता नानक सच समाहे महला पंजवा किती बहन बहने मुच बजैन वज नानक सचे नाम बिन किस न रहिया लज पौड़ी तुद ते आयन बेद कतेबा सण खड़े गणते गणी न जाए तेरा दर पड़े ब्रह्मे तुद ते आयन इंदर इंद्रासना शंकर बिसन अवतार हर जस मुख पणा पीर पैगंबर सेख मसायक औलिए ओत पोत निरंकार घट घट मौलिए कूड़ो करे विनाश धर्मे तगिया जित जित लाहे आप तित तित लगिया सलोक महला पंजवा चंग्याई आलक करे बुरयाई होए सेर नानक अज कल आवसी गाफल फाही पेर महला पंजवा कितिया कोटंग गुजा थिया न हित नानक तैसै ढकिया मन मैं सच्चा मित पौड़ी हाँ मांगो तुझै दयाल कर दासा गोलिया नौनद पाई राज जेवा बोलिया अमृत नाम निदान दासा घरकणा तिनकै संग निहाल श्रवणी जस सुना कमावा तिनकी कार सीर पवे शरीर पवित होए पखा पानी पीस बिगसा पैर धोए आपो कछु न होए प्रभ नदर निहाली है मोह निर्गुण दिचै थाउ संत धर्म साली है सलोक महला पंजवा साजन तेरे चरण के होए रहा साध तूर नानक सरण तुहारिया बेखो सदा हजूर महला पंजवा पतत पनीत असंख होहे हर चरणी मन लाग अठसठ तीर्थ नाम प्रभ जिन जिस नानक मस्तक भाग पौड़ी नित जपिया सास ग्रास नौ परमदगार दा जिसनों करे रहम तिस ना बसारदा आप उपावन हार आपे ही मारदा सब किछ जाने जान बुझ विचारदा अनक रूप खिन माहे कुदरत धारदा जिसनो लाए सच तिसै उधारदा जिसदा होवै वल सो कदे न हारदा सदा अभग दीवान है हों तिस नमस्कार दा सलोक महला पंजवा काम क्रोध लोभ छोड़ी है दीजै अगन जलाए जीव दया नित जापी है नानक साचा नाओ महला पंजवा सिमरत सिमरत प्रभ अपना सब फल आए पाए आहे नानक नाम आराध्या गुरपुरा दिया मिलाए पौड़ी सो मुक्ता संसार ज गुरु उपदेसिया तिसके गई बलाए मिटै अंदेसिया तिसदा दर्शन देख जगत निहाल होए जनक संग निहाल पापा मैल धोए अमृत साचा नाहो उथै जापिया मन को होए संतोख भुखा तरापिया जिस काट बसिया नाओ तिस बंधन काटिया गुर प्रसाद किने बिरलै हर धन खाटिया सलोक महला पंजवा मन मह चित बौ चित बरी उदम करो उठ नीत हर कीर्तन का आहरो हर देहो नानक के मीत महला पंजवा दृष्ट धार प्रभ राखिया मन तन रत्ता मूल नानक जो प्रभ पाणिया मरो बिचारी सूल पौड़ी जी के बिरथा होए सो गुर पहे अरदास कर छोड़ स्यानप सगल मन तन अर्प धर पूजो गुर के पैर दुरमत जाए जार सार जना का संग भव जल बिखम तर
ਸੇਵੋ ਸਤਿਗੁਰ ਦੇਵ ਅੱਗੇ ਨਾ ਮਰਹੋ ਡਰ ਕਿਨ ਮੈਂ ਕਰੇ ਨਿਹਾਲ ਊਣੇ ਸੁਭੁਰ ਭਰ ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਰ ਸੋ ਲੱਗਾ ਸਤਿਗੁਰ ਸੇਵ ਜਾ ਕੋ ਕਰਮ ਧੁਰ ਸਲੋਕ ਮਹੱਲਾ ਪੰਜਵਾਂ ਲੱਗੜੇ ਸੁਥਾਨ ਜੋੜ ਨਹਾਰੈ ਜੋੜਿਆ ਨਾਨਕ ਲਹਿਰੀ ਲੱਖ ਸਾਇਆਨ ਡੁੱਬਣ ਦੇ ਨਾ ਮਾਪਿਰੀ ਮਹੱਲਾ ਪੰਜਵਾਂ ਬਨ ਪਿਹਾਵਲਾ ਹਿਕ ਸਾਥੀ ਲੱਦਮ ਦੁੱਖ ਹਰਤਾ ਹਰਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਈਅਨ ਸਭ ਨਿਧਾਨ ਤੇਰਾ ਰੰਗ ਰਤਿਆਂ ਨਾ ਹੋਵੀ ਪਛੋਤਾਓ ਤੁਧਨੋ ਜਪਤਿਆਂ ਪਹੁੰਚ ਨਾ ਸਕੈ ਕੋਈ ਤੇਰੀ ਟੇਕ ਜਨ ਗੁਰਪੂਰੇ ਵਾਹੋ ਵਾਹੋ ਸੁਖ ਲਹਾਂ ਚਤਾਰ ਮਨ ਗੁਰਪੈ ਸਿਵਤ ਭੰਡਾਰ ਕਰਮੀ ਪਾਈਐ ਸਤਿਗੁਰ ਨਦਰ ਨਿਹਾਲ ਬਹੁੜ ਨਾ ਧਾਈਐ ਰੱਖੈ ਆਪ ਦਿਆਲ ਕਰਦਾਸਾ ਆਪਣੇ ਹਰ ਹਰ ਹਰ ਹਰ ਨਾਮ ਜੀਵਾਂ ਸੁਣ ਸੁਣੇ

ਜਾਣਾ ਤੇਰੀ ਮਹੱਲਾ ਪੰਜਵਾਂ ਤੈਡੈ ਸਿਮਰਨ ਹਬ ਕਿਸ ਲਦਮ ਬਿਖਮ ਨਾ ਡਿਠਮ ਕੋਈ ਜਿਸ ਪਤ ਰੱਖੈ ਸੱਚਾ ਸਾਹਿਬ ਨਾਨਕ ਮੇਟ ਨਾ ਸਕੈ ਕੋਈ ਪੌੜੀ ਹੋਵੇ ਸੁਖ ਘਣਾ ਦਈਏ ਤੇ ਆਇਆ ਉਈਐ ਰੋਗਾ ਘਾਣ ਹਰ ਗੁਣ ਗਾਇਆ ਅੰਦਰ ਵਰਤੈ ਠਾਣ ਪ੍ਰਭ ਚਿਤ ਆਇਆ ਪੂਰਨ ਹੋਵੇ ਆਸ ਨਾਏ ਮਨ ਵਸਾਇਆ ਕੋਈ ਨਾ ਲੱਗੈ ਬਿਘਨ ਆਪ ਗਵਾਇਆ ਗਿਆਨ ਪਦਾਰਥ ਮਤ ਗੁਰ ਤੇ ਪਾਇਆ ਤਿੰਨ ਪਾਏ ਸਭੇ ਥੋਕ ਜਿਸ ਆਪ ਦਵਾਇਆ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਆ ਸਲੋਕ ਮਹੱਲਾ ਪੰਜਵਾਂ ਨਦੀ ਤੁਰੰਦੜੀ ਮੈਡਾ ਖੋਜ ਨ ਖੁੰਬਾ ਮੰਜ ਮੁਹੱਬਤ ਤੇਰੀ ਤਾਉ ਸਹ ਚਰਨੀ ਮੈਡਾ ਹੀੜਾ ਸੀਤਮ ਹਰ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾਂ ਜਿਨ੍ਹਾਂ ਦਸੰਦੜਿਆਂ ਦੁਰਮੁਤ ਵਈਆ ਮਿੱਤਰ ਅਸਾ ਡੜੇ ਸੇ ਹੀ ਹਾਉ ਢੋਡੇਂਦੀ ਜਗ ਸਵਾਇਆ ਜਨ ਨਾਨਕ ਬਿਰਲੇ ਕੇਈ ਪੌੜੀ ਆਵੈ ਸਾਹਿਬ ਚਿਤ ਤੇਰਿਆਂ ਭਗਤਾਂ ਡਿਠਿਆ ਮਨ ਕੀ ਕਟੀਐ ਮਹਿਲ ਸਾਧ ਸੰਗ ਪੁੱਠਿਆ ਜਨਮ ਮਾਰਨ ਭਉ ਕੱਟੀਐ ਜਨ ਕਾ ਸ਼ਬਦ ਜਪ ਬੰਧਨ ਖੋਲਣ ਸੰਤ ਦੂਤ ਸਭ ਜਾਹੇ ਛਪ ਤੇ ਸਿਉ ਲਾਇਨ ਰੰਗ ਜਿਸ ਦੀ ਧਾਰੀਆ ਉੱਚੀ ਉੱਚਾ ਥਾਨ ਅਗਮ ਅਪਾਰੀਆ ਰਹਿਣ ਦਿਨਸ ਕਰ ਜੋੜ ਸਾਸ ਸਾਸ ਧਿਆਈਐ ਜਾਂ ਆਪੇ ਹੋਏ ਦਿਆਲ ਤਾਂ ਭਗਤ ਸੰਗ ਪਾਈਐ ਸਲੋਕ ਮਹੱਲਾ ਪੰਜਵਾਂ ਵਾਰ ਬਡਾਨੜੈ ਹੁੰਮਸ ਧੁੰਮਸ ਕੋਕਾ ਪਈਆ ਰਾਹੀ ਤੋ ਸਹਿ ਸੇ ਤੇ ਲਗੜੀ ਡੋਰੀ ਨਾਨਕ ਆਨੰਦ ਸਿਤੀ ਬਨ ਗਾਹੀ ਮਹੱਲਾ ਪੰਜਵਾਂ ਸੱਚੇ ਵੈਸਕ ਤਿੰਨਾ ਸੰਗ ਜਿਨ ਸੰਗ ਜਪੀਐ ਨਾਉ ਤਿੰਨ ਸੰਗ ਸੰਗ ਨ ਕੀ ਚਈ ਜਿਨ ਨਾਨਕ ਜਿਨ ਆਪਣਾ ਸੁਆਉ ਪੌੜੀ ਸਾਵੇਲਾ ਪ੍ਰਵਾਨ ਜਿਤ ਸਤਿਗੁਰ ਭੇਟਿਆ ਹੋਆ ਸਾਧੂ ਸੰਗ ਫਿਰ ਦੁੱਖ ਨਾ ਤੇਟਿਆ ਪਾਇਆ ਨਹਿ ਚਲ ਥਾਨ ਫਿਰ ਗਰਭ ਨਾ ਲੇਟਿਆ ਨਦਰੇ ਆਇਆ ਇੱਕ ਸਗਲ ਬ੍ਰਹਮੇਟਿਆ ਤਤ ਗਿਆਨ ਲਾਏ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪੀਆ ਜਾਪ ਜੇ ਮੁਖੋਂ ਬੋ ਲੇਟਿਆ ਹੁਕਮੇ ਬੁੱਝਣ ਹਾਲ ਸੁਖ ਸੋ ਖੇਟਿਆ ਕਰ ਪਰਖ ਖਜਾਨੇ ਪਾਏ ਸੇ ਬਹੁੜ ਨਾ ਖੋਟਿਆ ਸਲੋਕ ਮਹੱਲਾ ਪੰਜਵਾਂ ਬਿਛੋਹੇ ਜੰਬੂਰ ਖਵੇ ਨਾ ਵੰਜਣ ਗਾਖੜੇ ਜੇ ਸੋ ਧਣੀ ਮਲਨ ਨਾਨਕ ਸੁਖ ਸੰਭੂਹ ਸੱਚ ਮਹੱਲਾ ਪੰਜਵਾਂ ਜਿਵੇਂ ਬਸੰਦੀ ਪਾਣੀਐ ਈਦਣ ਰੱਖੈ ਪਾਹੇ ਨਾਨਕ ਸੋ ਸਹੁ ਆਹੇ ਜਾ ਕੇ ਅਡਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ ਸੋਈ ਵਰਤੈ ਜਗ ਜਕੀਆ ਤੁਦ ਧੁਰੇ ਬਿਸਮ ਭਏ ਬਿਸਮਾਦ ਦੇਖ ਕੁਦਰਤ ਤੇਰੀ ਆ ਸਰਨ ਪਰੇ ਤੇਰੀ ਦਾਸ ਕਰਗਤ ਹੋਏ ਮੇਰੀ ਆ ਤੇਰਾ ਹੱਥ ਨਿਧਾਨ ਭਾਵੈ ਤਿਸ ਦੇਹੇ ਜਿਸਨੋ ਹੋਏ ਦਿਆਲ ਹਰ ਨਾਮ ਸੇ ਲੇਹ ਅਗਮੈ ਗੋਚਰ ਬੇਅੰਤ ਅੰਤ ਨ ਪਾਈਐ ਜਿਸਨੋ ਹੋਏ ਕਿਰਪਾਲ ਸੋ ਨਾਮ ਧਿਆਈਐ ਸਲੋਕ ਮਹੱਲਾ ਪੰਜਵਾਂ ਕੜਛੀਆਂ ਫਿਰਨ ਸੁਆਉ ਨਾ ਜਾਣਨ ਸੁਣੀਆਂ ਸੇਈ ਮੁਖ ਦਸਨ ਨਾਨਕ ਰਤੇ ਪ੍ਰੇਮ ਰਸ ਮਹੱਲਾ ਪੰਜਵਾਂ ਖੋਜੀ ਲੱਦਮ ਖੋਜ ਛੱਡੀਆਂ ਉਜਾੜ ਤੈਸੈ ਦਿੱਤੀ ਵਾੜ ਨਾਨਕ ਖੇਤਨ ਛਿਜਈ ਪੌੜੀ ਅਰਦ ਹੋ ਸੱਚਾ ਸੋਏ ਸਭ ਕਿਛ ਜਿਸ ਪਾਸ ਦੋਹਾਂ ਸਿਰਿਆਂ ਖਸਮ ਆਪ ਖਿਨ ਮੈਂ ਕਰੇ ਰਾਸ ਤਿਆਗੋ ਸਗਲ ਉਪਾਵ ਤਿਸਕੀ ਓਟ ਗਹੋ ਪਉ ਸਰਨਾਈ ਭੱਜ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾਂ ਸੰਗ ਹੋਏ ਜਪਿਆ ਅੰਮ੍ਰਿਤ ਨਾਮ ਬਿਘਨ ਨਾ ਲੱਗਾ ਕੋਏ ਜਿਸਨੋ ਆਪ ਦਿਆਲ ਤਿਸ ਮਨ ਉੱਠਿਆ ਪਾਈਅਨ ਸਾਹਿਬ ਨਿਧਾਨ ਸਾਹਿਬ ਤੁਠਿਆ ਸਲੋਕ ਮਹੱਲਾ ਪੰਜਵਾਂ ਲੱਦਮ ਲੱਭਣ ਹਾਰ ਕਰਮ ਕਰਨ ਦੋ ਮਾਪਿਰੀ ਇੱਕੋ ਸਿਰਜਨਹਾਰ ਨਾਨਕ ਬਿਆ ਨਾ ਪਸੀਐ ਮਹੱਲਾ ਪੰਜਵਾਂ ਪਾਪੜਿਆ ਪਾਛਾੜ ਬਾਣ ਸਚਾਵਾ ਸੰਨ ਕੈ ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨ ਥੀਵੇ ਪੌੜੀ ਵਾਹੋ ਵਾਹ ਸਿਰਜਨਹਾਰ ਪਾਈਅਨ ਠਾਂਡ ਆਪ ਜੇ ਜੰਤ ਮਿਹਰਬਾਨ ਤਿਸਨੋ ਸਦਾ ਜਾਪ ਦਇਆ ਧਾਰੀ ਸਮਰੱਥ ਚੁੱਕੇ ਬਿੱਲ ਬਲਾਪ ਨੱਠੇ ਤਾਪ ਦੁੱਖ ਰੋਗ ਪੂਰੇ ਗੁਰ ਪ੍ਰਤਾਪ ਕੀਤਿਅਨ ਆਪਣੀ ਰੱਖ ਗਰੀਬ ਨਵਾਜ ਥਾਪ ਆਪੇ ਲਯਨ ਛੁਡਾਏ ਬੰਧਨ ਸਗਲ ਕਾਪ ਤ੍ਰਿਸ਼ਨ ਬੁਝੇ ਆਸ ਪੁੰਨੇ ਮਨ ਸੰਤੋਖ ਤੁਰਾਪ ਵੱਡੇ ਹੋ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪ ਸਲੋਕ ਮਹੱਲਾ ਪੰਜਵਾਂ ਜਾਕੋ ਭਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲੰਗੀ ਤਿਨ ਰਾਮ ਸਿਉ ਭੇਟ ਸਰ ਸੰਗਾਤ ਮਹੱਲਾ ਪੰਜਵਾਂ
ਰਾਮ ਰਮਹੋ ਬਡਭਾਗੀ ਹੋ ਜਲ ਥਲ ਮਹੀ ਅਲਸੋਏ ਨਾਨਕ ਨਾਮ ਅਰਾਧਿਆ ਬਿਘਨ ਨਾ ਲਾਗੈ ਕੋਏ ਮਾਉੜੀ ਭਗਤਾਂ ਕਾ ਬੋਲਿਆ ਪ੍ਰਵਾਨ ਹੈ ਦਰਗਾ ਪਵੈ ਥਾਏ ਭਗਤ ਤੇਰੀ ਟੇਕ ਰੱਤੇ ਸਚ ਨਾਏ ਜਿਸਨੋ ਹੋਏ ਕਿਰਪਾਲ ਤਿਸਕਾ ਦੁਖ ਜਾਈ ਭਗਤ ਤੇਰੇ ਦਿਆਲ ਉਹ ਨਾ ਮਿਹਰ ਪਾਏ ਦੁਖ ਦਰਦ ਬੜ ਰੋਗ ਨਾ ਪੋਹੇ ਤਿਸ ਮਾਏ ਭਗਤਾਂ ਇਹੋ ਆਧਾਰ ਗੁਣ ਗੋਬਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਤਿਹਾਏ ਪੇਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੇਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਤਮ ਤਤ ਵਿਚਾਰੇ ਰਹਾਉ ਸਾਸ ਬੇਦ ਬਕੈ ਖੜੋ ਪਾਈ ਕਰਮ ਕਰੋ ਸੰਸਾਰੇ ਪਾਖੰਡ ਮੈਲ ਨ ਚੁੱਕੇ ਭਾਈ ਅੰਤਰ ਮੈਲ ਵਿਕਾਰੀ ਇਨ ਬਿਦ ਡੁਬੀ ਮਾਕੁਰੇ ਭਾਈ ਉਂਡੀ ਸਿਰ ਕੈ ਭਾਰੀ ਦੁਰਮਤ ਘਣੀ ਵਿਗੁਤੀ ਭਾਈ ਦੂਜੇ ਭਾਏ ਖੁਆਈ ਬਿਨ ਸਤਿਗੁਰੂ ਨਾਮ ਨਾ ਪਾਈ ਹੈ ਭਾਈ ਬਿਨ ਨਾਮੈ ਪਰਮ ਨਾ ਜਾਈ ਸਤਿਗੁਰ ਸੇਵੇ ਤਾਂ ਸੁਖ ਪਾਏ ਭਾਈ ਆਵਣ ਜਾਣ ਰਹਾਈ ਸਾਚ ਸਹਿਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੈ ਸੋ ਬੂਝੈ ਭਾਈ ਗੁਰਬਿਨ ਮਗ ਨਾ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੈ ਭਾਈ ਕੂੜ ਬੋਲ ਵਿਖ ਖਾਈ ਪੰਡਤ ਦਹੀ ਵਿਲੋਈਐ ਭਾਈ ਵਿੱਚੋਂ ਨਿਕਲੈ ਤੱਥ ਜਲ ਮਥੀਐ ਜਲ ਦੇਖੀਐ ਭਾਈ ਇਹੋ ਜਗ ਇਹਾ ਵੱਥ ਗੁਰਬਿਨ ਭਰਮ ਵਿਗੂਚੀਐ ਭਾਈ ਘਟ ਘਟ ਦਿਓ ਅਲੱਖ ਇਹੋ ਜਗਤਾ ਗੋ ਸੂਤ ਕੋ ਭਾਈ ਦਹਿ ਦਿਸ ਬੰਧੋ ਮਾਏ ਬਿਨ ਗੁਰ ਗਾਠ ਨਾ ਛੂਟੈ ਭਾਈ ਥਾਕੇ ਕਰਮ ਕਮਾਏ ਇਹੋ ਜਗ ਭਰਮ ਭੁਲਾਇਆ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲਿਆ ਭਉ ਮਨ ਵਸੈ ਭਾਈ ਪੈ ਮਰਣਾ ਸੱਚ ਲੇਖ ਮਜਨ ਦਾਨ ਚੰਗਿਆਈਆ ਭਾਈ ਦਰਗਾ ਨਾਮ ਵਸੇਖ ਗੁਰ ਅੰਕਸਨ ਨਾਮ ਜਿਨ ਨਾਮ ਦ੍ਰਿੜਾਇਆ ਭਾਈ ਮਨ ਵਸਿਆ ਚੁੱਕਾ ਭੇਖ ਇਹੋ ਤਨ ਹਾਟ ਸਰਾਫ ਕੋ ਭਾਈ ਵੱਖਰ ਨਾਮ ਵਾ ਅਪਾਰ ਇਹੋ ਵੱਖਰ ਵਾ ਪਾਰੀ ਸੋ ਦ੍ਰਿੜੈ ਭਾਈ ਗੁਰ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਮ ਸਿਮਰਮ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਠੇ ਸ਼ਬਦ ਬਜਾਏ, ਤੇਗ ਬਹਾਦਰ ਸਿਮਰਿਆ, ਕਰਨਾ ਉਹਨੇ ਦਿਆ ਵੈ ਧਾਏ, ਸਭ ਥਾਈ ਹੋਏ ਸਹਾਏ।

ਦੁਆਰਾ ਬਣ ਸਕਿਆ। ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡੜ ਕੀਤਾ ਦਿਨ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ। ਜਿਲ੍ਹਾ ਸਿੰਘ ਸਿੰਘਣੀਆਂ ਨੇ ਧਰਮ ਸੀਸ ਤੇ ਬੰਦ ਬੰਦ ਕਟਵਾਏ, ਖੁੱਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵਿਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਹਿਤ ਰਸ਼ਿਆ ਰਿਆਇਤ ਦੇਖ ਦੇਖ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ।

ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਸਥਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰ ਕਰਦੇ ਸੇਵਕ ਪਰਿਵਾਰਾਂ ਦਾ ਚਰਨ ਪਰਸਦਿਆਂ ਹੋਇਆਂ ਤੁਰਕੀ ਬਾਣੀ ਦੇ ਤਿੰਨ ਸ੍ਰੀ ਖੰਡਪਾਠ ਸਾਹਿਬ ਪ੍ਰਾਰੰਭ ਕਰਾਉਣ ਜਾ ਰਹੇ। ਪਹਿਲਾ ਖੰਡਪਾਠ ਸਾਹਿਬ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਪਵਿੱਤਰ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਤਨ ਤਨ ਸ੍ਰੀ ਨਾਭ ਕਮਲ ਰਾਜ ਸਾਹਿਬ ਦੀ ਬਰਸੀ ਦੇ ਸੰਬੰਧ ਵਿੱਚ ਬਲਜੀਤ ਸਿੰਘ ਰਵਿੰਦਰ ਬਲਜੀਤ ਗਿੱਲ ਰਵਿੰਦਰ ਗਿੱਲ ਮਨਜੀਤ ਕੌਰ ਗਿੱਲ ਅਤੇ ਦੋਰ ਪਰਿਵਾਰ ਵੱਲੋਂ ਪਰਿਵਾਰਾਂ ਵੱਲੋਂ ਆਪਦੇ ਚਰਨ ਪਾ ਸ੍ਰੀ ਖੰਡਪਾਠ ਸਾਹਿਬ ਲੈ ਕਿਰਪਾ ਕਰਨੀ, ਪਰਿਵਾਰਾਂ ਦੇ ਸਿਰ 'ਤੇ ਮਿਹਰ ਪਰਿਵਾਰ ਸੁੱਖ ਸ਼ਾਂਤੀ ਚੜ੍ਹੀ ਗੱਲ ਦਾਤਾਂ ਬਖਸ਼ਿਸ਼ ਕਰਨੀਆਂ। ਦੂਸਰਾ ਖੰਡਪਾਠ ਸਾਹਿਬ ਮਨਦੀਪ ਸਿੰਘ ਧਾਰੀਵਾਲ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਅਤੇ ਭਾਈ ਬਲਵੰਤ ਸਿੰਘ ਰਾਜਵਾਨ ਦੀ ਚੜ੍ਹਦੀ ਕਲਾ ਵਾਸਤੇ ਪਰ ਧਾਰੀਵਾਲ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਸ੍ਰੀ ਖੰਡਪਾਠ ਸਾਹਿਬ ਦੀ ਸੇਵਾ ਲੈ ਰਹੇ ਕਿਰਪਾ ਕਰਨੀ, ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਾਰਥ ਰੱਖਣਾ। ਭਾਈ ਬਲਵੰਤ ਸਿੰਘ ਰਾਜ ਨੂੰ ਚੜ੍ਹਦੀ ਕਲਾ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ, ਮਿਹਰ ਪ੍ਰਾਰਥ ਰੱਖਣਾ। ਤੀਸਰਾ ਖੰਡਪਾਠ ਸਾਹਿਬ ਜੈਪਾਲ ਸੱਤਿਆ ਦੇਵੀ ਕਮਲਜੀਤ ਨੀਲਮ ਬੱਚੀ ਨੀਲਮ ਦੇ ਡਾਕਟਰੀ ਪਾਸ ਹੋਣ 'ਤੇ ਸ਼ੁਕਰਾਨਾ ਕਰਦਿਆਂ ਹੋਇਆ ਪਰਿਵਾਰ ਦੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾ ਸ੍ਰੀ ਖੰਡਪਾਠ ਸਾਹਿਬ ਦੀ ਸੇਵਾ ਲੈ ਰਹੇ ਕਿਰਪਾ ਕਰਨ ਸੋ ਪਰਿਵਾਰ ਅਤੇ ਬੱਚਿਆਂ ਸਿਰ 'ਤੇ ਮਿਹਰ ਪ੍ਰਾਰਥ ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ। ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰ ਸੰਬੰਧ ਆਪ ਜੀ ਦੇ ਹਜ਼ੂਰ ਦੇਖ ਸਕ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ ਦਰ 'ਤੇ ਪ੍ਰਵਾਨ ਕਰਨੀ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਛੇ ਬੜੀ ਆਨੰਦ ਸਾਹਿਬ ਜੀ ਕੀ ਅਰਦਾਸ ਭੁਲਚੁੱਕ ਮਾਫ਼ ਕਰਨੀ ਸੋ ਬੇਨਤੀਆਂ ਗੁਰਨਸਾਰ ਪ੍ਰਵਾਨ ਕਰਦਿਆਂ ਬਖਸ਼ੋ। ਲਾਈ ਸ੍ਰੀ ਮੁਖਵਾਕ ਬਲੰਦ ਪਰਿਵਾਰਾਂ ਤਿੰਨ ਸ੍ਰੀ ਹਰਿਮੰਦਰ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ। ਸਹੀ ਪਿਆਰੇ ਮੇਲ ਜਨਾਮਣਿਆਂ ਦਾ ਨਾਮ ਜਿੱਤਾ ਵਹਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਰਿਵਾਰ ਨੂੰ ਬੇਨਤੀ, ਕੱਲ੍ਹ ਸਵੇਰੇ 9:45 ਪਹੁੰਚਣ ਜੀ, 9 ਮਾਧੀ ਅਰਦਾਸ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀਓ, ਪੂਰਾ ਪ੍ਰਭ ਰਾਧਿਆ, ਪੂਰਾ ਜਾਂ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸੋ ਕਹੋ ਟਲ ਗੁਰ ਸੇਵੀਐ, ਅਹਨ ਸੁ ਸਹਿਜ ਸੁਪਾਇ, ਦਰਸ਼ਨ ਪਰਸਿਆ ਗੁਰੂ ਕੇ, ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੇ, ਨੁਰੀ ਅਰਸ਼ੋਂ ਕੁਰਸੋਂ ਛੱਟੀਐ, ਤੁਧ ਡਿਟੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ। ਵਾਹਿਗੁਰੂ ਸਾਹਿਬ ਜੀਓ, ਜੈਤ ਸ੍ਰੀ ਮਹੱਲਾ ਪੰਜਵਾ। ਵਾਰਸ ਲੋਕਾਂ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ੁਰ ਹੈ। ਸਿਮਰੰਤ ਸੰਤ ਸਰਬਤਰ ਰਮਣੰ, ਨਾਨਕ ਅਗਨਾਸਨ ਜਗਦੀਸ਼ਵਰ ਹੈ। ਪੇਖਨ

ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੇ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ

ਸਤਿਗੁਰ ਸਿੱਖ ਮਨ ਨਾਨਕ ਭਾਵ ਹੈ ਨਾ ਭੇਖੋ ਐਸਾ ਨਾਮ ਨਿਰੰਜਨ ਹੋਏ ਦੇਖੋ ਮਨ ਜਾਣੇ ਮਨ ਕੋਏ ਪੰਥ

ਜੋੜੇ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੀ ਮਾਇ ਤੁਰ ਬਿੰਦੂ ਜਾ ਕੋਈ ਨਾਹਿ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦੀ ਆਖ ਵਖਾਣੈ ਜਿਨ ਹਰ ਸੇਵਿਆ ਚਿਨ ਸੁਖ

ਵਣ ਜੋ ਕਰੋ ਵਣ ਜਾ ਰਹੋ ਵੱਖਰ ਲਿਹੋ ਸਮਾਲ ਤੈਸੀ ਵਸਤ ਵਸਾਈ ਹੈ ਜੈਸੀ ਨਿਭੈ ਨਾਲ ਅੱਗੇ ਸਾਹੁ ਸੁਜਨ ਹੈ ਲੈਸੀ ਵਸਤ ਸਮਾਲ ਭਾਈ ਰੇ ਰਾਮ ਕਹੋ ਚਿਤ ਲਾਏ ਹਰ ਜਸ ਵੱਖਰ ਲੈ ਚਲੋ ਸਹੋ ਦੇਖੇ ਪਤੀ ਆਏ ਰਹਾ ਜਿੰਨਾ ਰਾਸ ਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣਜ ਵਣਜੈ ਮਨ ਤਨ ਖੋਟਾ ਹੋਏ ਫਾਹੇ ਫਾਥੀ ਮਿਰਗ ਜਿਉ ਦੂ ਘਨੋ ਨੇਤਰ ਹੋਏ ਖੋਟੇ ਜਾਤ ਖੋਟੈ ਪੋਥੇ ਨਾ ਪਵੈ ਤਿੰਨ ਹਾਰ ਗੁਰਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀ ਜਿਸ ਕੋਏ ਖੋਟੇ ਖੋਟ ਕਮਾਵਣ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੈ ਸ਼ਬਦ ਸਰਾਹਾ ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿਨਾਹਾ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹਾ ਸ੍ਰੀ ਰਾਗ ਮਹਲਾ ਪਹਿਲਾ ਘਰ ਦੂਜਾ ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪਾਤ ਜਿਉ ਢਲ ਢੁਲ ਜੁੰਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋਬਨ ਨਾ ਹੁੱਲਾ ਦਿਨ ਸੋਰੜੇ ਥੱਕੇ ਭਇਆ ਪੁਰਾਣਾ ਚੋਲਾ ਰਹਾ ਉਹ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹਉ ਪੀ ਵੰਝਾਂ ਡੁੰਮਣੀ ਰੋਵਾਂ ਝੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ ਨਾਨਕ ਸੁੱਤੀ ਪਈ ਹੈ ਜਾਣ ਵਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ ਰਹਾ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਰਕੜਾ ਆਪੇ ਅੰਦਰ ਲਾਲ ਆਪੇ ਬਬਦ ਰੰਗਲਾ ਸਖੀਏ ਮੇਰਾ ਲਾਲ ਨਿਤਰਵੇ ਸੁਹਾਗਨੀ ਦੇਖ ਹਮਾਰਾ ਹਾਲ ਪ੍ਰਣੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਾਸ ਸ੍ਰੀ ਰਾਗ ਮਹਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਪਾਓ ਸਾਰੰਗ ਪਾਣੀ ਮਨ ਕਿਰਸਾਨ ਹਰ ਦੇ ਜਮਾਏ ਲੈ ਇਉਂ ਪਾਵਸ ਪਦ ਨਿਰਬਾਣੀ ਕਾਹੇ ਗਰਬਸ ਮੂੜੇ ਮਾਇਆ ਪਿਤ ਸੁਤ ਸਗਲ ਕਾਲਤਰ ਮਾਤਾ ਤੇਰੇ ਹੋਏ ਨੰਤ ਸਖਾਇਆ ਰਾ ਬਿਖੈ ਬਿਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮੇ ਹੋਏ ਤਿਆਈ ਜਬ ਤ ਸੰਜਮ ਹੋਏ ਜਬ ਰਾਖੈ ਕਮਲ ਬਿਗਸੇ ਮਾਧਿਆ ਸਰਮਾਈ ਬੀਸ ਬਤਾਰੋ ਸਬਾਸਰੋ ਸੰਗਰਹਿ ਤੀਨ ਖੋੜਾ ਨਿਤ ਕਾਲ ਸਰੈ ਦਰ ਅਠ ਦਸ ਅਠਾਰਹਿ ਹੈ ਦਸ ਅਠਾਰਵੇਂ ਪਰੰਪਰਾ ਚੀਨ ਹੈ ਕਹਿ ਨਾਨਕ ਵੇਕ ਉਤਰੇ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਪ ਨਿਤ ਦੇ ਪਾਣੀ ਹੋਏ ਕਿਰਸਾਨ ਇਮਾਨ ਜਮਾਈ ਲੈ ਪਿਸਤ ਦੋਚਕ ਮੂੜੇ ਵਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲ ਕਹਿ ਮਾਣੇ ਰੂਪ ਕੀ ਸੋਭਾ ਤਿਵਿਧੀ ਜਨਮ ਗਵਾਇਆ ਰਹਾ ਐਬ ਤਨ ਚੀਕੜ ਮਨ ਮੀਡ ਕੋ ਕਮਲ ਕੀ ਸਾਰਣੀ ਮੂਲ ਪਾਈ ਭੌਰ ਸਤਾਦ ਨਿਤ ਭਾਖਿਆ ਬੋਲੇ ਕਿਉਂ ਬੁਝੈ ਜਾਂ ਨਹਿ ਬੁਝਾਈ ਆਖਣ ਸੁਣਨਾ ਪਾਉਣ ਕੀ ਬਾਣੀ ਅਮਨ ਰਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦ ਹੈ ਜਿਨੀ ਕਰ ਏਕ ਧਿਆਇਆ ਤੀਹੀ ਕਰ ਰੱਖੈ ਪੰਜ ਕਰ ਸਾਥੀ ਨਾ ਸਤਾਨ ਮਤ ਕੱਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਤਕੂ ਸੰਜਾਈ ਸ੍ਰੀ ਰਾਗ ਮਹਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਬ ਖਾਕ ਜਿਨ ਬੰਦ ਰਹਾਈ ਧਨ ਸੁਰਜਨ ਹਾਰੋ

ਜੇ ਬਹੁਤੀ ਰਪੜਿਆ ਹੋਵੇ ਕੋ ਰਹੇ ਨਾ ਭਰੀਏ ਪਾਈ। ਸੋਈ ਕਾਜੀ ਜਿਨੇ ਆਵਤ ਜਿਆ ਇੱਕ ਨਾਮ ਕੀਆ ਆਧਾਰੋ ਹੈ ਪੀਓ ਸੀ ਜਾਏ ਨਾ ਜਾਸੀ ਸੱਚਾ ਸਿਰਜਨਹਾਰੋ ਪੰਜ ਵਕਤ ਨਵਾਜ ਗੁਜਾਰੇ ਪੜੇ ਕਤੇਬ ਕੁਰਾਨ ਆਉ ਨਾਨਕ ਆਖੇ ਗੁਰ ਸਦਈ ਰਹੋ ਪੀਣਾ ਖਾਣ ਆਉ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸੁਵਾਣ ਦੋਏ ਸੁਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ ਕੂੜ ਛੁਰਾ ਮੁੱਠਾ ਮਰਦਾਰ ਧਾਨਕ ਰੂਪ ਰਾ ਕਰਤਾਰ ਮੈਂ ਪੱਤ ਕੀ ਬੰਦ ਨਾ ਕਰਨੀ ਕੀ ਕਾਰ ਵਿਗੜੇ ਰੂਪ ਰਾ ਬਿਕਰਾਲ ਤੇਰਾ ਇੱਕ ਨਾਮ ਤਾਰੇ ਸੰਸਾਰ ਮੈਂ ਆਸ ਇਹੋ ਆਧਾਰ ਰਹਾਉ ਮੁੱਖ ਨਿੰਦਾ ਆਖਾਂ ਦਿਨ ਰਾਤ ਪਰ ਕਰ ਜੋਹੀ ਨੀਚ ਸੁਨਾਤ ਕਾਮ ਕਰੋ ਤਨ ਵਸੇ ਚੰਡਾਲ ਧਾਨਕ ਰੂਪ ਰਾ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਉਠਕਵਾੜੀ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਤਾਨਕ ਰੂਪ ਰਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਉ ਕਿਆ ਮੋਹ ਦਿਸ ਦੇਸਾਂ ਦੁਸ਼ਟ ਚੋਰ ਨਾਨਕਾ ਨੀਚ ਕਹੇ ਵਿਚਾਰ ਤਾਨਕ ਰੂਪ ਰਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕਾ ਸੁਰਤ ਜੇਤੇ ਹੈ ਜੀ ਸੁਰਤ ਵਿਹੋਣਾ ਕੋਏ ਨਾ ਕੀ ਜਿਹੀ ਸੁਰਤ ਤਿਹਾ ਤਿੰਨ ਰਾਹੋ ਲਿਖਿਆ ਏਕੋ ਆਵੋ ਜਾਹੋ ਕਾਹੇ ਜੀ ਕਰੈ ਚਤੁਰਾਈ ਲਿਵੇ ਦਿਵੇ ਢਿੱਲ ਨਾ ਪਾਈ ਰਹਾਉ ਤੇਰਾ ਜੀ ਜੀਆਂ ਕਾ ਤੋਹੇ ਕਿਤ ਕੋ ਸਾਹਿਬ ਆਵੇ ਰੋਹੇ ਜੋਤ ਜੇ ਤੂੰ ਆ ਸਾਹਿਬ ਆਵੇ ਰੋਹੇ ਤੂੰ ਉਹਨਾਂ ਕਾ ਤੇਰੇ ਹੋਏ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੂੰ ਨਦਰੀ ਅੰਦਰ ਤੋਲੈ ਤੋਲ ਜੇ ਕਰਨੀ ਤੈ ਪੂਰੀ ਮਤ ਕਰਨੀ ਬਾਜੋਂ ਘੱਟੇ ਘੱਟ ਪ੍ਰਣਤ ਨਾਨਕ ਗਿਆਨੀ ਕੈਸਾ ਹੋਏ ਆ ਪਛਾਣੇ ਬੂਝੇ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗੇ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਵ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤਲਾ ਜੈ ਜੈ ਦੇਖਾਂ ਤੈ ਤੈ ਤੂੰ ਹੈ ਤੁਝ ਤੇ ਨਿਕਸੀ ਫੂਟ ਮਰਾ ਨਾ ਜਾਣਾ ਮੇਉ ਨਾ ਜਾਣਾ ਜਾਲੀ ਜਾਂ ਦੁੱਖ ਲਾਗੇ ਤਾਂ ਤੁਝੇ ਸੰਭਾਲੀ ਰਹਾ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕੁਛ ਕਰੀ ਸੋ ਤੇਰੇ ਹੈ ਦੂਰ ਤੂੰ ਦੇਖੇ ਹਉ ਮੁਕਰ ਪਾਓ ਤੇਰੇ ਕੰਮ ਨਾ ਤੇਰੇ ਨਾਓ ਜੇਤਾ ਦੇ ਤੇਤਾ ਖਾਓ ਬਿਆਹ ਦਰ ਨਾਹੀਂ ਕਹਿ ਦਰ ਜਾਓ ਨਾਨਕ ਕਹੇ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਹੀ ਆਪੇ ਮੰਜ ਮਿਆਨੋ ਆਪੇ ਵੇਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੇ ਨਾਨਕਾ ਹੁਕਮ ਸੋਈ ਪ੍ਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨ ਮਾਨ ਦੇਵਣ ਹਾਰੇ ਕਹਿ ਹੱਥ ਦਾਨ ਭਾਵੇ ਦੇ ਨਾ ਦੇਈ ਸੋਏ ਕੀਤਾ ਕਹਿ ਕਿਹਾ ਕਿਆ ਹੋਏ ਆਪੇ ਸੱਚ ਭਾਵੇ ਤਿਸ ਸੱਚ ਅੰਧਾ ਕੱਚਾ ਕੱਚ ਨਕੱਚ ਰਾਉ ਜੇ ਕੋ ਜਾ ਕੇ ਰੁੱਖ ਬਿਰਖਿਆ ਰਾਉ ਜਿਹੀ ਧਾਤ ਤਿਹਾ ਤਿਨ ਨਾਉ ਫੁੱਲ ਭਾਓ ਫਲ ਲਿਖਿਆ ਪਾਏ ਆਪੇ ਬੀਜ ਆਪੇ ਹੀ ਖਾਏ ਕੱਚੀ ਕੰਧ ਕੱਚਾ ਵਿੱਚ ਰਾਜ ਮੋਤ ਮਾਤੇ ਅਲੂਣੀ ਫਿੱਕਾ ਸਾਧ ਨਾਨਕਿਆਣੇ ਆਵੇ ਦਾਸ ਵਿਣਦਾਵੇ ਨਾਹੀ ਸਵਾਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਛਲ ਛਲਾਈ ਨਹਿ ਛਲੈ ਨਹਿ ਘਾਉ ਕੁਟਾਰਾ ਕਰ ਸਕੈ ਜਿਉਂ ਸਹਿਬ ਰਾਖੇ ਤਿਉਂ ਰਹਿ ਸਲੋਭੀ ਅਕਉ ਸਲੋਭੀ ਕਾਜੀਓ ਟਲ ਪਲੇ ਬਿਨ ਤਿਲ ਦੀਵਾ ਕਿਉਂ ਜਲੇ ਰਹਾਉ ਪੋਥੀ ਪੁਰਾਣ ਕਮਾਈਏ ਪਵਟੀ ਇਤ ਤਨ ਪਾਈਏ ਸੱਚ ਬੂਝਣ ਆਣ ਜਲਾਈਏ ਇਹੋ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਹਿਬ ਤਉ ਮਿਲੈ ਰਹਾਉ ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵ ਕੁਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਕਹੋ ਨਾਨਕ ਬਹਾਲ ਉਡਾਈਏ ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਹਉ ਸਤਿਗੁਰ ਸੇਵੀ ਆਪਣਾ ਇੱਕ ਮਨ ਇੱਕ ਚੇਤ ਭਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਨੂੰ ਦੇਹ ਬੁਝਾਏ ਮਨ ਚਿੰਦਿਆ ਵਰ ਪਾਵਨਾ ਜੋ ਇੱਛੇ ਸੋ ਫਲ ਪਾਏ ਨਾਉ ਧਿਆਈਐ ਨਾਉ ਮੰਗੀਐ ਨਾਮੇ ਸਹਿ ਸੁਮਾਏ ਮਨ ਮੇਰੇ ਅਰ ਰਸ ਚਾਖ ਤਿਖ ਜਾਏ ਜਿਨੀ ਗੁਰਮੁਖ ਚਾਖਿਆ ਸਹਿਜੇ ਰਹਿ ਸਮਾਏ ਰਾਉ ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਿਆ ਚੂਕਾ ਮਾਨੀ ਅਭਿਮਾਨ ਹਿਰਦੈ ਕਮਲ ਪ੍ਰਗਾਸਿਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਿਆ ਪਾਇਆ ਦਰਗੈ ਮਾਨ ਸਤਿਗੁਰ ਸੇਵਣ ਆਪਣਾ ਤੇ ਵਿਰਲੇ ਸੰਸਾਰ
ਹਉਮੈ ਮਮਤਾ ਮਾਰਕੈ ਹਰ ਰਾਖਿਆ ਔਰ ਧਾਰ ਹਉ ਤਿਨ ਕੈ ਬਲਿਹਾਰਣੈ ਜਿਨ੍ਹਾਂ ਨਾਮੇ ਲੱਗਾ ਪਿਆਰ ਸਹੀ ਸੁਖੀਐ ਚਹੁੰ ਜੁਗੀ ਜਿਨ੍ਹਾਂ ਨਾਮੇ ਅਖੋਟਿਆ ਪਾਰ।

ਆਏ, ਜਿਸ ਨਦਰ ਕਰੇ ਸੁਬਰ ਅਰ ਸੇਤੀ ਲਿਵ ਲਾਏ, ਦੇਖਾ ਦੇਖੀ ਸਭ ਕਰੇ, ਮਾਨਮੁਖ ਬੂਝ ਨਾ ਪਾਏ, ਜਿਨ ਗੁਰਮੁਖ ਹਿਰਦਾ ਸੁਧ।

ਤੀਜਾ ਜਿਨੀ ਇੱਕ ਮਨ ਨਾਮ ਧਿਆਇਆ, ਜਿਨੀ ਇੱਕ ਮਨ ਨਾਮ ਧਿਆਇਆ ਗੁਰਮਤੀ ਵਿਚਾਰ, ਤਿਨ ਕੇ ਮੁਖ ਸਾਧੁ ਜਲੇ ਤੇ ਸੱਚਾ ਦਰਬਾਰ, ਉਹ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆ ਸੱਚੇ ਨਾਮ ਪਿਆਰ, ਭਾਈ ਦੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਏ, ਮਲ ਹਉਮੈ ਕੱਢੇ ਧੋਏ ਰਾ, ਮਨਮੁਖ ਨਾਮ ਨਾ ਜਾਣਨੀ ਵਿਰਣਾਵੇ ਪਤ ਜਾਏ, ਸਭ ਦੇ ਸਾਧਨ ਆਇਓ ਲਾਗੇ ਦੂਜੇ ਭਾਏ, ਵਿਸ਼ਟਾਂ ਕੇ ਕੀੜੇ ਪਵੇ ਵਿੱਚ ਵਿਸ਼ਟਾਂ ਸੇ ਵਿਸ਼ਟਾਂ ਮਹਿ ਸਮਾਏ,

ਹਰ ਕਾ ਪਿਆਰ ਹੈ ਜੇ ਗੁਰਮੁਖ ਕਰੇ ਵਿਚਾਰ ਪਾਖੰਡ ਭਗਤ ਨਾ ਹੋਵਈ ਦੁਬਦਾ ਬੋਲ ਖੁਵਾਰ ਸੋ ਜਨ ਰਲਾਇਆ ਨਾ ਰਲੇ ਜਿਸੇ ਅੰਤਰ ਵਿਵੇਕ ਵਿਚਾਰ ਸੋ ਸੇਵਕ ਹਰ ਆਖੀਏ ਜੋ ਹਰ ਰਾਖੇ ਉਰਧਾਰ ਮਨ ਤਨ ਸੌਂਪੇ ਆਗੇ ਤਰੇ ਹਉਮੈ ਵਿੱਚੋਂ ਮਾਰ ਧਨ ਗੁਰਮੁਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਾਰ ਕਰ ਮਿਲੇ ਤਾਂ ਪਾਈਏ ਵਿਣ ਕਰਮੈ ਪਾਇਆ ਨਾ ਜਾਏ ਲੱਖ ਚੁਰਾਸੀ ਤਰਸ ਦੇ ਜਿਸ ਮੇਲੇ ਸੋ ਮਿਲੇ ਹਰਿ ਆਏ ਨਾਨਕ ਗੁਰਮੁਖ ਹਰ ਪਾਇਆ ਸਦਾ ਹਰ ਨਾਮ ਸਮਾਏ ਸ੍ਰੀ ਰਾਗ ਮਹਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਅਣਦਿਨ ਨਾਮ ਤੇ ਆਈ ਹੈ।

ਦੂਜੇ ਭਾਏ ਗੁਰ ਸਰਣਾਈ ਸੁਖ ਲਹਿ ਅਣਦਰ ਨਾਮ ਧਿਆਈ ਰਾਮ ਸੱਚੇ ਸਾਚੇ ਮਹਿਲ ਨਾ ਲਾਗਈ ਮਨ ਨਿਰਮਲ ਅਰ ਧਿਆਏ ਗੁਰਮੁਖ ਸ਼ਬਦ ਪਛਾਣੀਆ ਹਰਿ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਇਆ ਅਗਿਆਨ ਅੰਧੇਰਾ ਜਾਏ ਮਨ ਮੁਖ ਮੈਲੇ ਮਲ ਪਰੇ ਹਉਮੈ ਤ੍ਰਿਸ਼ਨਾ ਵਿਕਾਰ ਬਿਨ ਸਬਦੇ ਮੈਲ ਨਾ ਉਤਰੈ ਮਰ ਜੰਮੇ ਹੋਏ ਖੁਆਰ ਤਾ ਦੁਰਬਾਜੀ ਪਲ ਚਰੈ ਨਾਰ ਵਾਰਣਾ ਪਾਰ ਗੁਰਮੁਖ ਜਪਤ ਸੰਜਮੀ ਹਰ ਕੈ ਨਾਮ ਪਿਆਰ ਗੁਰਮੁਖ ਸਦਾ ਹਰ ਧਿਆਈਏ ਗੁਰਮੁਖ ਸਦਾ ਧਿਆਈਏ ਇੱਕ ਨਾਮ ਕਰਤਾਰ ਨਾਨਕ ਨਾਮ ਧਿਆਈਏ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨ ਮੁਖ ਮੋਹ ਵਿਆਪਿਆ ਬੈਰਾਗੇ ਉਦਾਸੀ ਨਾ ਹੋਏ ਸ਼ਬਦ ਨਾ ਚੀਨੇ ਸਦਾ ਦੁੱਖ ਹਰ ਦਰਗਹਿ ਪਤ ਖੋਏ ਹਉ ਮੈਂ ਗੁਰਮੁਖ ਖੋਈਐ ਨਾਮ ਰਤੇ ਸੁਖ ਹੋਏ ਮਨ ਮੇਰੇ ਮਨ ਐਣਸ ਪੂਰ ਰਹੀ ਨਿਤ ਆਸਾ ਸਤਿਗੁਰ ਸੇਵਾ ਮੋਹ ਪਰ ਜਲੈ ਭਰਹੀ ਮੈਂ ਉਦਾਸਾ ਰਾਉ ਗੁਰਮੁਖ ਕਰਮ ਕਮਾਵੇ ਬਿਗਸੇ ਹਰ ਬੈ ਰਾਗ ਆਨੰਦ ਅਣਦਨ ਭਗਤ ਕਦੇ ਦਿਨ ਰਾਤੀ ਹਉਮੈ ਮਾਰਨ ਚੇਂਦਾ ਵੱਡੇ ਭਾਗ ਸਤ ਸੰਗਤ ਪਾਈ ਅਰ ਪਾਇਆ ਸਹਿਜੇ ਆਨੰਦ ਸੋ ਸਾਧੂ ਬੈ ਰਾਗੀ ਸੋਈ ਹਿਰਦੇ ਨਾਮ ਵਸਾਏ ਅੰਤਰ ਲਾਗਨ ਤਾਮਸ ਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦੇ ਖਾਲਿਆ ਰਸ ਪੀਆ ਘਾਏ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਵੈਰਾਗ ਮਨਮੁਖ ਫਿਰੇ ਨਾ ਜਾਣੇ ਸਤਿਗੁਰ ਹਉਮੈ ਅੰਦਰ ਲਾਗ ਨਾਨਕ ਸਬਦ ਰਤੇ ਅਰ ਨਾਮ ਰੰਗਾਏ ਬਿਨ ਬਿਨ ਭੈ ਕੇਹੀ ਲਾਗ ਸ੍ਰੀ ਰਾਗ ਮਹਲਾ ਤੀਜਾ ਘਰ ਹੀ ਸੌਦਾ ਪਾਈਏ ਅੰਤਰ ਸਭ ਵੱਥ ਹੋਏ ਖਿਨ ਖਿਨ ਨਾਮ ਸੰਭਾਲੀਏ ਗੁਰਮੁਖ ਪਾਵੇ ਕੋਏ ਨਾਮ ਨਿਦਾਨ ਖੋਟ ਹੈ ਵਡਭਾਗ ਪ੍ਰਾਪਤ ਹੋਏ ਮੇਰੇ ਮਨ ਤਦ ਨਿੰਦਾ ਹੋਮੇ ਹੰਕਾਰ ਹਰ ਜੋ ਸਦਾ ਧਿਆਏ ਤੂੰ ਗੁਰਮੁਖੇ ਓਂਕਾਰ ਰਹਾਉ ਗੁਰਮੁਖਾਂ ਕੇ ਮੁਖ ਉਜਲੇ ਗੁਰ ਸਬਦੀ ਵਿਚਾਰ ਹਲਤ ਪਲ

ਚੱਲਾਂ ਤਿੰਨ ਕੈ ਭਾਏ, ਲਾਹਾ ਹਰ ਹਰ ਨਾਮ ਮਿਲੇ, ਸਹਿਜੇ ਨਾਮ ਸਮਾਏ, ਬਿਨ ਗੁਰ ਮਹਿਲ ਨਾ ਪਾਈਏ, ਨਾਮ ਨਾ ਪ੍ਰਾਪਤ ਹੋਏ, ਐਸਾ ਸਤਿਗੁਰੂ ਲੋੜ ਲਓ, ਜਿੰਦੂ ਜਿੱਦੂ ਪਾਈਏ ਸੱਚ ਸੋਏ, ਅਸੁਰ ਸਿੰਘਾਰੇ ਸੁਖ ਵਸੇ, ਜੋ ਤੇ ਸੁਭਾਵੇ ਸੋ ਹੋਏ, ਜਿਹਾ ਸਤਿਗੁਰ ਕਰ ਜਾਣਿਆ ਤੇ ਹੋ, ਜਿਹਾ ਸੁਖ ਹੋਏ

ਵਾਰ ਸੇਜੈ ਕੰਤ ਨ ਆਵਈ, ਨਿਤ ਨਿਤ ਇੱਕ ਵਾਰ ਪ੍ਰਕਾ ਮਹਿਲ ਨਾ ਪਾਵਈ, ਨਾ ਦੀਸੈ ਘਰ ਬਾਰ ਭਾਈ ਰੇ ਇੱਕ ਮਨ ਨਾਮ ਧਿਆਏ, ਸੰਤ

ਦੂ ਹੋਏ ਅੰਤਰੋ ਦੁੱਖ ਭਰਮ ਕੱਟੀਏ ਸੁਖ ਪ੍ਰਾਪਤ ਹੋਏ ਗੁਰ ਕੇ ਭਾਣੇ ਜੋ ਚੱਲੈ ਦੁੱਖ ਨਾ ਪਾਵੇ ਕੋਏ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਐਸਾ ਜੇ ਪਾਵੇ ਕੋਏ ਜਿਨ੍ਹਾਂ ਪ੍ਰਾਪਤ ਤਿੰਨ ਪੀਆ ਹੁਮੇ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਏ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਜਾਂ ਪਿਰ ਜਾਣੇ ਆਪਣਾ ਤਨ ਮਨ ਆਗੇ ਅੱਗੇ ਧਰੇ ਸੁਹਾਗਣੀ ਕਰਮ ਕੁਮਾਵਦੀਆਂ ਸਹੀ ਕਰਮ ਕਰੇ ਸਹਿਜੇ ਸਾਚ ਮਿਲਾਵੜਾ ਸਾਚ ਵਡਾਈ ਦੇ ਭਾਈ ਰੇ ਗੁਰ ਬਿਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ

ਆਖ ਸੁਨਾਹੀ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵਕ ਰਾਏ ਦੇ ਕੁਟਾਮ ਬੋਲ ਬਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵਾ ਗੁਣ ਦਾਨ ਪਾਇਆ ਤੇ ਦੀ ਕੀਵ ਨ ਪਾਈ ਅਰ ਪ੍ਰਭ ਸਗਾ ਮੀਤ ਪ੍ਰਭ ਮੇਰਾ ਅੰਤ ਸਿਖਾਈ ਆਪਣੇ ਮਿਨ ਆਪਣੇ ਮਨ ਚਿੱਤ ਕਹੈ ਕਹਾਏ ਬਿਨ ਗੁਰੇ ਆਪ ਨਾ ਜਾਈ

ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖ ਪਾਇਆ ਵਿੱਚੋਂ ਗਿਆ ਗੁਮਾਨ ਦਰ ਸੇਵਨ ਸੰਤ ਜਨ ਖੜੇ ਪਾਇਣ ਗੁਣੀ ਨਿਧਾਨ ਮੇਰੇ ਮਨ ਗੁਰਮੁਖ ਧਿਆਏ ਹਰ ਸੋਏ ਗੁਰ

ਨਾਰਾਇਣ ਸਿਰ ਦੇ ਰਵ ਰਹਿ ਨਿਰਭਉ ਨਾਮ ਨਿਰੰਕਾਰ ਨਾਨਕਿਆ ਮਿਲਾਇਨ ਪੂਰੇ ਸਬਦ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਗੋਬਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਥਨੀ ਬਦਨੀ ਨਾ ਪਾਈਏ ਹਉਮੈ ਵਿੱਚੋਂ ਜਾਏ ਸਤਿਗੁਰ ਮਿਲੇ ਸਦ ਭੈ ਰਚੇ ਆਵਸੇ ਮਨ ਆਏ ਭਾਈ ਰੇ ਗੁਰਮੁਖ ਬੂਝੇ ਕੋਏ ਬਿਨ ਬੂਝੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਾਉ ਜਿੰਨੀ ਚਾਖਿਆ ਤਿੰਨੀ ਸਾਧ ਪਾਇਆ ਬਿਨ ਚਾਖੇ ਪਰਮ ਭੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ।

ਮਨ ਮੇਰੇ ਭਜ ਸਤ ਗੁਰ ਸਰਣਾ ਗੁਰ ਪ੍ਰਸਾਦੀ ਛੁੱਟੀ ਏ ਬਿਖ ਭਵਜਲ ਸਬਦ ਗੁਰ ਤਰਨਾ ਰਹਾ ਤ੍ਰੈ ਗੁਣ ਸਭਾ ਧਾਤ ਹੈ ਦੂਜਾ ਭਉ ਵਿਕਾਰ ਪੰਡਿਤ ਪੜੇ ਬੰਧਨ ਮੋਹ ਬਾਧਾ ਨਹਿ ਬੂਜੇ ਵਿਖਿਆ ਪਿਆ।

ਤਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ ਧੰਦਾ ਧਾਵਤ ਰਹਿ ਗਏ ਲਾਗਾ ਸੱਚ ਪਿਆਰ ਸੱਚ ਰਤੇ ਮੁਖ ਉਜਲੇ ਤਿਤ ਸਾਚੇ ਦਰਬਾਰ ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲਗੋ ਪਿਆ

ਆਇਆ ਸਾਚਾ ਗੁਣੀ ਗਹੀਰਾ ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਏ। ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਨੇ ਘਰ ਕਾ ਪਹੁਣਾ ਜਿਉਂ ਆਇਆ ਤਿਉਂ ਜਾਏ। ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕਿਛੇ ਆਪੇ ਆਪੇ ਹਉਮੈ ਵਿੱਚ ਕਹਿ ਨਾ ਜਾਏ ਗੁਰ ਕੇ ਸ਼ਬਦ ਪਛਾਣੀਏ ਦੁਖ ਹਉਮੈ ਵਿੱਚੋਂ ਜਾਏ।

ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾਂ ਥੀਏ ਜਾਂ ਹਰ ਵਸੇ ਮਨ ਆਇ ਰਾਂ ਸਹਿਜੀ ਖੇ ਸਹਿਜੇ ਖੇਤੀ ਰਾਈਏ ਸੱਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਥੇ ਤਿਖ ਜਾਏ

ਜਿਨ ਪਾਇਓ ਨਜਨ ਗੁਰ ਕਾ ਸ਼ਬਦ ਵਿਚਾ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਦਾ ਮਹਿਲ ਚੁਕਾਈ ਅਨ ਹਰ ਰਾਖਿਆ ਰੁਧਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹਉਮੈ ਮਹਿਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰਾ ਸੱਚੇ ਸ਼ਬਦ ਮਨ ਮੋਹੇ।

ਦੇ ਪਾਪੇ ਪਚੇ ਪਚਾਏ ਸੋ ਪ੍ਰਭ ਨਦਰ ਨ ਆਵੈ ਮਨ ਮੁਖ ਬੂਝ ਨਾ ਪਾਏ ਜਿਸ ਵਖਾਲੇ ਸੋਈ ਵੇਖੈ ਨਾਨਕ ਗੁਰਮੁਖ ਉਪਾਏ ਸ੍ਰੀ ਰਾਗ ਮਹਲਾ ਤੀਜਾ ਬਿਨ ਗੁਰ ਰੋਗ ਨਾ ਟੁੱਟੈ ਹਉਮੈ ਪੀੜ ਨਾ ਜਾਏ ਗੁਰਪ੍ਰਸਾਦੀ ਮਨ ਵਸੈ ਨਾ ਮੇਰੇ ਸੁਮਾਏ ਗੁਰਸਬਦੀ ਅਰ ਪਾਈਏ ਬਿਨ ਸਬਦੇ ਭਰਮ ਪੁਲਾਏ ਮਨ ਰੇ

ਕੋਇ ਸਬਦ ਸਲਾਹੀ ਮਨ ਵਸੇ ਸਹਿਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੇ ਸਭਾ ਗਣਤਾ ਗਣਤੇ ਨੂੰ ਸੁਖ ਹੋਏ ਬਿਖ ਕੀ ਕਾਰ ਕੰਭਾਵਣੀ ਬਿਖੀ ਮੈ ਸੁਮਾਏ ਬਿਨ ਨਾਵੇਂ ਠੌਰ ਨਾ ਪਾਏ ਨੀ ਜੰਮਪੁਰ ਦੁਖ ਸੁਹਾਏ ਜੀਉ ਪਿੰਡ ਸਭ ਤਿਸ ਦਾ ਤਿਸੇ ਦਾ ਆਧਾਰ ਗੁਰਪ੍ਰਸਾਦੀ ਬੁੱਝੀਏ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹਲਾ ਤੀਜਾ ਤਿੰਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮੀ ਆਧਾਰ ਗੁਰਸਭ

ਆਏ ਸੱਚੀ ਬਾਣੀ ਹਰ ਪਾਈਏ ਹਰ ਸਿਉ ਰਹੇ ਸੁਮਾਏ ਰਾਮ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿਜ ਸੋ ਭਾਏ ਗੁਰ ਸਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ ਜਿਹਵਾ ਰਤੀ ਸਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖ ਉਮਨ ਰੰਗ ਗੁਰਮੁਖ ਇਹੋ ਰੰਗ ਪਾਈਐ ਜਿਸ ਨੂੰ ਕਿਰਪਾ ਕਰੇ ਰਜਾਏ ਸੰਸਾਇ ਸੰਸਾਰ ਸੁਤਿਆ ਰਹਿਣ ਵਿਹਾਇਕ ਆਪਣੇ ਭਾਣੇ ਕੱਢ ਲੈਣ ਆਪੇ ਲੈਣ ਮਲਾਇ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਇ ਆਪ ਵਡਾਈ ਦਿੱਤੀ ਆ ਨਾ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਏ ਕਹਿ ਭੁੱਲਿਆ ਲੈ ਸਮਝਾਏ ਇੱਕ ਆਪੇ ਆਪ ਖੁਆਏ ਅਨ ਦੂਜੇ ਛੱਡਿਆ ਲਾਏ ਗੁਰਮਤੀ ਅਰ ਭਾਏ ਜੋਤੀ ਜੋਤ ਮਿਲਾਣ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹਲਾ ਤੀਜਾ ਗੁਣਵੰਤੀ ਸੱਚ ਪਾਈਏ ਤ੍ਰਿਸ਼ਨਾ ਤਜ ਵਿਕਾਰ ਗੁਰਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨਾ ਉਤਰੇ ਜਿਚਰ ਗੁਰਸਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੀ ਚੱਲ ਨਿਜ ਕਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਹਿ ਮਹਲ ਰਾਵ ਔਗੁਣਵੰਤੀ ਗੁਣ ਕੋ ਨਹੀਂ ਬਹਿ ਨਾ ਮਿਲੇ ਹਦੂਰ ਮਨਮੁਖ ਸ਼ਬਦ ਨਾ ਜਾਣੇ ਅਵਗੁਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰਸਬਦੀ ਮਨ ਮੋਪ ਬੇਦਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਨ ਰੰਗੇ ਓਨ ਸਬਦੇ ਲੈ ਓਨ ਮਿਲਾਏ ਸੱਚਾ ਰੰਗ ਨਾ ਉਤਰੇ ਜੋ ਜੋ ਸੱਚ ਰਤੇ ਲਿਵਲਾਏ ਚਾਰੇ ਕੁੰਡਾਂ ਭਵ ਥਕੇ ਮਨਮੁਖ ਬੂਝ ਨਾ ਪਾਏ ਜੇ ਸਤਿਗੁਰ ਮਿਲੇ ਸੋ ਮਿਲੇ ਸੱਚਾਏ ਸਬਦ ਸੁਮਾਏ ਮਿੱਤਰ ਕਨੇਰੇ ਕਰ ਥਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ

ਲੱਖ ਨਾ ਲੱਖਿਆ ਜਾਏ, ਆਪੇ ਪ੍ਰਭੂ ਦਿਆਲ ਹੈ, ਆਪੇ ਦੀ ਬੁਝਾਏ। ਗੁਰਮਤੀ ਸਦ ਮਨ ਵਸਿਆ, ਸੱਚ ਰਹੇ ਲਿਵਲਾਏ, ਮਨ ਮੇਰੇ ਗੁਰ ਕੀ ਮਨ ਲੈ ਰਜਾਏ। ਮਨ ਤਨ ਸੀਤਲ ਸਭ ਥੀਏ, ਨਾਮ ਵਸੈ ਮਨ ਆਇਰਾ, ਜਿਨ ਕਰ ਕਾਰਨ ਧਾਰਿਆ ਸੋਈ ਸਾਰ ਕਰੇ ਗੁਰ।

ਪਰਮਤੀ ਸੱਚ ਸਲਾਹਣਾ ਜਿਸ ਅੰਤ ਨਾ ਪਾਰਾ ਵਾਰ ਘਟ ਘਟ ਆਪੇ ਹੁਕਮ ਵਸੇ ਹੁਕਮ ਐ ਕਰੇ ਵਿਚਾਰ ਗੁਰਸਬਦੀ ਸਲਾਹੀ ਐ ਹਉਮੈ ਵਿੱਚੋਂ ਖੋ ਐ ਸਾ ਤਨ ਨਾਵੇਂ ਬਾਹਰੀ ਅਵਗੁਣਵੰਤੀ ਰੋਏ।

ਨਾਨਕ ਗੁਰ ਸਲਾਈਐ ਆਪਣਾ ਜਿੱਦੂ ਪਾਈ ਪ੍ਰਭ ਸੋਐ। ਸ੍ਰੀ ਰਾਗ ਮਹਲਾ ਤੀਜਾ। ਸੁਣ ਸੁਣ ਕਾਮ ਗਹਿਲੀਐ ਕਿਆ ਚੱਲੇ ਬਹਲੜਾ ਆਪਣਾ।

ਜਾਏ। ਸਦਾ ਫਿਰ ਰਾਵੇ ਆਪਣਾ ਤਿੰਨਾ ਸੁਖ ਹੈ ਸੁਖ ਵਿਹਾਏ। ਗਿਆਨ ਵਿਹੂਣੀ ਪਿਰ ਮੁਤੀਆ ਪਿਰਮ ਨਾ ਪਾਇਆ ਜਾਏ। ਅਗਿਆਨ ਮਤੀ ਅੰਧੇਰਾ ਬੇਨ ਪਿਰ ਦੇਖੈ ਭੁੱਖ ਨਾ ਜਾਏ।

0: ਘਰ ਵਰ ਪਾਇਆ ਆਪਣਾ ਹਉਮੈ ਦੂਰ ਕਰੇ ਨਾਨਕ ਸੁਭਾਵੰਤੀਆਂ ਸੁਹਾਗਣੀ ਅਨ ਦੇਨਾ ਭਗਤ ਕਰੇ।
1: ਸ੍ਰੀ ਰਾਗ ਮਹੱਲਾ ਪੰਜਵਾਂ। ਸਰਨ ਪਏ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕੇ ਉਪਦੇਸਿਆਂ ਬਿਨਸੇ ਸਰਬ ਜੰਜਾਲ ਅੰਦਰ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੇ ਇੱਕ ਨਿਮਕ ਨ ਮਨੋ ਵਿਸਾਰ ਰਹਾਓ ਗੁਣ ਗੋਬਿੰਦ ਨਿਤ ਗਾਵੀਏ ਅਵਗੁਣ ਕਾਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਥਾਰ ਸਹਿਜੇ ਸਿਫਤੀ ਰਤਿਆ ਭਵ ਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮਾ ਪਾਈਏ ਸਾਧੂ ਧੂਰ ਲੋਕ ਘੁਮਾਵੈ ਕਿਸੇ ਤੇ ਜਾਂ ਵੇਖੇ ਸਦਾ ਹਦੂਰ ਥਾਨ ਥਨੰਤਰ ਰਵ ਰਿਹਾ ਪ੍ਰਭ ਮੇਰਾ ਭਰਪੂਰ ਸੱਚ ਪਾਤ ਸਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਅਨ ਸੱਚ ਸਿਰ ਜਿਉਨ ਜਹਾਨ ਨਾਨਕ ਜਪੀਏ ਸੱਚ ਨਾਮ ਹਉਮੈ ਸਦਾ ਸਦਾ ਕੁਰਬਾਨ ਨਾਨਕ ਜਪੀਏ ਸੱਚ ਨਾਮ ਹਉ ਸਦਾ ਸਦਾ ਕੁਰਬਾਨ। ਸ੍ਰੀ ਰਾਗ ਮਹੱਲਾ ਪੰਜਵਾਂ। ਉਦਮ

ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂ ਸਭ ਚੁੱਕੈ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੈ ਸਭ ਜਪ ਤਪ ਤਿਨ ਹੀ ਕੀਤ ਰਤਨ ਜਵੇਹਰ ਮਾਨਕਾ ਅੰਮ੍ਰਿਤ ਹਰ ਕਾ ਨਾਉ ਸੂਗ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਾਸ ਸੋਣ ਸੋਏ ਜਿਤ ਜਪੀਏ ਹਰ ਨਾਉ ਚਰਨ ਕਮਲ ਗੁਰੂ ਧਨ ਦੀਆ ਮਿਲਿਆ ਨਿਥਾ ਵੈਥਾਉ ਸਾਚੀ ਪੂੰਜੀ ਸੱਚ ਸੰਜਮੋ ਆਠ ਪੈਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਆਵਣ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘਟ ਘਟ ਅੰਤਰ ਰਵ ਰਿਹਾ ਸਦਾ ਸਹਾਈ ਸੰਗ ਰਹਾਉ ਸੁੱਖਾਂ ਕੀਮਿਤ ਕਿਆ ਗਣੀ ਜਾਂ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਹਉ ਰਸ ਜਾਣੇ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ ਰਸਨਾ ਉਚਰੇ ਗੁਣਵੰਤੀ ਕੋਈ ਨ ਪੁੱਜੇ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਬਾਨ ਜੀਉ ਪਿੰਡ ਧਨ ਤਿਸ ਦਾ ਹਉ ਸਦਾ ਸਦਾ ਕੁਰਬਾਨ ਮਿਲਿਆ ਕਦੇ ਨ ਵਿਛੜੇ ਜੋ ਮੇਲਿਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸਾਚੇ ਸਿਰਜਣਹਾਰ ਭੂਲਾ ਮਾਰਗ ਪਾਇਨ ਗੁਣ ਅਵਗੁਣ ਨਾ ਵਿਚਾਰ ਨਾਨਕ ਤਿਸ ਸਰਨਾਗਤੀ ਜੇ ਸਗਲ ਕਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀਏ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨ ਅਵਨ ਨ ਕੋਏ ਮਿਹਰ ਕਰੇ ਜਿਸ ਆਪਣੀ ਚਸਾ ਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿਚਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਵਿਨਾਸ਼ ਰਹਾਉ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਆਂ ਸਹਿ ਬਿਨ ਅਵਰ ਨਾ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਾਹ ਲਾਈਏ ਅੰਤ ਨ ਪਾਰਾਵਾਰ ਪਰਵਰਦਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਏ ਇਹਾ ਮਤ ਵਿਸੇਕ ਮਨ ਤਨ ਮਿੱਠਾ ਤਿਸ ਲਗੇ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸਾਂਝ ਨੂੰ ਮਿਲ ਪਾਹੀਓ ਸੱਚਾ ਨਾਮ ਸਮਾਲ ਤੋ ਸਭ ਬੰਧ ਹੋ ਜੀ ਕਾ ਇੱਥੇ ਉਥੇ ਨਾਲ ਗੁਰਪੂਰੇ ਤੇ ਪਾਈਏ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਤਿਸ ਹੋਵੇ ਜਿਸ ਨੂੰ ਹੋਏ ਦਇਆਲ ਮੇਰੇ ਮਨ ਗੁਰ ਜੀਵੜ ਵਰਨਾ ਕੋਏ ਦੂਜਾ ਥਾਉ ਨਾ ਕੋ ਸੁਜੈ ਗੁਰਮੇਲੇ ਸਚ ਸੋਏ ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ ਗੁਰ ਚਰਨੀ ਜਿਨ ਮਨ ਲੱਗਾ ਸੇਵੜ ਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰ ਸਭ ਮੈਂ ਰਿਹਾ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲਏ ਤਰਾਏ ਕਿਤਮੁਖ ਗੁਰ ਸਾਹ ਲਾਹੀਏ ਕਰਨ ਕਾਰਨ ਸਮਰੱਥ ਸੇ ਮੱਥੇ ਨਿਸ਼ਚਿਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲੱਗੇ ਡੰਡ ਗੁਰ ਨਾਲ ਤੁਲ ਨ ਲੱਗਈ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮੈਂ ਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਪਾਈ ਮੀਤ ਸੁਰਿਦ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵਈ ਬਿਨ ਨਾਵੇਂ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੇ ਸੋ ਵਿਨਸਣਾ ਮਨ ਕੀ ਮਤ ਤਿਆਗ ਰਹਾਉ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ ਲੋਭੀ ਜੰਤ ਨ ਜਾਣੇ ਭਖ ਅਭਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨ ਪਾਏ ਮਾਏ ਜਿਨ ਕੀਤਾ ਤਿਸੇ ਨ ਜਾਣੀ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰੀ ਮੋਹਿਆ ਬਹੁਵਿਧ ਇਹੋ ਸੰਸਾਰ
ਜਿਸਨੁ ਰੱਖੇ ਸੋ ਰਹੇ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਿਬ ਉਦਰੇ ਨਾਨਕ ਸਾਧ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡਫ ਪਸਾਰ ਮੋਹਲਤ ਪੁੰਨੀ ਚੱਲਣਾ ਤੂੰ ਸੰਮਲ ਕਰ ਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇ ਪਿਆਰ ਕਿਆ ਥੋੜੜੀ ਬਾਤ ਗੁਮਾਨ ਰਹਾਓ ਜੈਸੇ ਰਹਿਣ ਪਰਾਹੁਣੇ ਉੱਠ ਚੱਲ ਸੇ ਪ੍ਰਭਾਤ ਕਿਆ ਤੂੰ ਰੱਤਾ ਗ੍ਰਸਥ ਸਿਉ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੇ ਜਿਨ ਦੀ ਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੌਰਾਸੀ ਭਰਮਤਿਆਂ ਦੁਰਲਭ ਜਨਮ ਪਾਏ ਓਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜੇ ਆਏ ਓਏ ਸ੍ਰੀ ਰਾਗ ਮਹੱਲਾ ਪੰਜਵਾਂ ਤਿੱਚਰ ਵਸੇ ਸੁਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਧਨ ਖਾਕੂਰਾਲ ਮਨ ਬੈਰਾਗ ਭਇਆ ਦਰਸ ਦੇਖ ਦਰਸ਼ਨ ਦੇਖਣੈ ਕਾ ਚਾਉ ਤਨ ਸੋ ਤੇਰਾ ਥਾਨ ਰਹਾਉ ਜਿੱਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪਈੜੇ ਸੋ ਸੇਵ ਤੂੰ ਸਹੁਰੜੇ ਸੁਖ ਵਸ ਗੁਰਮਿਲ ਚੱਜ ਚਾਰ ਸਿੱਖ ਤੁਧ ਕਦੇ ਨਾ ਲੱਗੇ ਦੁੱਖ ਸਵਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਛੇਵਾਂ ਕਰਨ ਕਾਰਨ ਏਕ ਉਹੀ ਜਿਨ ਕੀ ਆ ਆਕਾਰ ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਾਹੇ ਧਿਆਏ ਛੋੜ ਸਗਲ ਸਿਆਣਪਾ ਸਾਚ ਸ਼ਬਦ ਲਿਭ ਲਾਏ ਰਹਾਉ ਦੁੱਖ ਕਲੇਸ਼ ਨ ਭਉ ਵਿਆਪੈ ਗੁਰਮੰਤਰ ਹਿਰਦੈ ਹੋਏ ਕੋਟ ਜਤਨਾ ਕਰ ਹੈ ਗੁਰਬਿਨ ਤਰਿਓ ਨ ਕੋਏ ਦੇਖ ਦਰਸ਼ਨ ਮਨ ਸਾਧਾਰੇ ਪਾਪ ਸਗਲੇ ਜਾਹ ਹਉ ਤਿਨਕੇ ਬਲਿਹਾਰਨੇ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਕੇ ਮਨ ਵਸੇ ਸਾਚ ਹਰ ਕਾ ਨਾਉ ਸੇਵੜ ਭਾਗੀ ਨਾਨਕਾ ਜਿਨ ਮਨ ਇਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨਹ ਦੀਆ ਹਿਰਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਅੰਕਾਰਿਆ ਮਾਤੇ ਵਿਆਪਿਆ ਸੰਸਾਰ ਪਾਉ ਸੰਤ ਸਰਨੀ ਲਾਗ ਚਰਨੀ ਮਿਟੇ ਦੁੱਖ ਅੰਧਾਰ ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ ਆਪ ਛੋੜ ਸਭ ਹੋਈ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸੇ ਸੋ ਸਗਲ ਤੂੰ ਹੈ ਪਸਰਿਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੋ ਕ੍ਰਿਤ ਸੋ ਕ੍ਰਿਤ ਮਦ ਹੈ ਸੰਸਾਰ ਸਗਲਾਣਾ ਦੋਹੋ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੈ ਸਮਾਣਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੋ ਜਾਣਾ ਰਹਾਓ ਮਾਨ ਅਭਿਮਾਨ ਮਦੈ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ ਕਹਿਣ ਕਹਾਵਣ ਇਹੋ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਅਵਿਗਤ ਕਛ ਨਦਨ ਨ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਸਤਵਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਭੁੱਲ ਹੈ ਚੁੱਕ ਹੈ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਣ ਤੇਰਾ ਬਿਖਮ ਭਾਵਣ ਰਹਾਓ ਹਉ ਮਾਣ ਤਾਣ ਕਰੋ ਤੇਰਾ ਹਉ ਜਾਨੋ ਆਪਾ ਸਭ ਹੀ ਮਦ ਸਬਹ ਤੇ ਬਾਹਰ ਬੇਮੁਹਤਾਜ ਬਾਪਾ ਪਿਤਾ ਹੋ ਜਾਨੋ ਨਾਹੀਂ ਤੇਰੀ ਕਵਣ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰੱਖ ਹੈ ਮਮਤਾ ਪੈ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਸਾਂਝ ਨਾ ਮਿਲ ਭਾਈਆ ਕੱਟੜਿਆ ਜਮਕਾਲ ਸੱਚਾ ਸਾਹਿਬ ਮਨ ਬੁੱਠਾ ਹੋਆ ਖਸਮ ਦਇਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹਉ ਤਿਦ ਬਿਟੋਂ ਕੁਰਬਾਨ ਤੇਰੇ ਦਰਸ਼ਨ ਕਹੋ ਬਲਿਹਾਰ ਨੇ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ
ਜਿੰਤੁ ਸੇਵਿਆ ਭਾਉ ਕਰ ਸਹੀ ਪੁਰਖ ਸੁਜਾਨ ਤਿੰਨਾਂ ਪਿੱਛੇ ਛੁਟੀਏ ਜਿਨ ਅੰਦਰ ਨਾਮ ਨਿਧਾਨ ਗੁਰ ਜੀਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮ ਦਾਨ ਆਏ ਸੇ ਪ੍ਰਵਾਨ ਹਹ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗਹਿ ਬੈਸਣ ਜਾਏ ਕਰਤੇ ਹੱਥ ਵੜਿਆਈਆਂ ਪੂਰਵ ਲਿਖਿਆ ਪਾਏ ਸੱਚ ਕਰਤਾ ਸੱਚ ਕਰਨਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸਾਚਿਵ ਖਾਣੀਏ ਸੱਚੋ ਬੁੱਧ ਵਿਵੇਕ ਸਰਵ ਨਿਰੰਤਰ ਰਵ ਰਿਹਾ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ ਸਤਿਗੁਰੁ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤਿਗੁਰੁ ਬਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਘਾਲ ਰਹਾਉ ਗੁਰ ਸਮਰੱਥ ਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਨ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਛ ਨਹੀਂ ਗੁਰ ਕੀਤਾ ਲੋੜੇ ਸੁ ਹੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇ ਉਦਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਊਚਾ ਅਗਮ ਅਪਾਰ ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਣ ਹਾਰ ਜਿਤੜੇ ਫਲ ਮਨ ਬਾਛੀਐ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਿਗੁਰ ਸਾਨੀ ਆਇਆ ਬਾਹੁੜ ਨਹੀਂ ਵਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਹ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਣ ਭਾਈਓ ਛੁੱਟਣ ਸਾਚੈ ਨਾਏ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਹਾਗੈ ਦਰਗੈ ਮੰਨੀਏ ਮਿਲੇ ਨਿਥਾਵੈ ਥਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਠੇ ਪਾਈਏ ਪੂਰਨ ਅਲੱਖ ਭੇਵ ਰਹਾਉ ਸਤਿਗੁਰ ਵਿਟੋਂ ਵਾਰਿਆ ਜਿਨ ਦਿੱਤਾ ਸੱਚ ਨਾਉ ਅੰਦਿਨ ਸੱਚ ਸਲਾਹਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗ੍ਰਾਸ ਨਾ ਵਿਸਰੈ ਸਫਲ ਮੂਰਤ ਗੁਰ ਆਪ ਗੁਰੂ ਜੀਵੜ ਨ ਦਿਸੈ ਆਠ ਪੈਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਮੇ ਰਿਹਾ ਸਮਾਇ ਜਿਨ ਕੋ ਪੂਰਬ ਲਿਖਿਆ ਸਹੀ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੈ ਨ ਆਵੈ ਜਾਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਭਾਵਣਾ ਜਿਉ ਜਿਉ ਜਾਪੈ ਵਾਏ ਜਿਸਨੋ ਵਾਏ ਸੁਣਾਈਏ ਸੋ ਕੇਵੜ ਕਿਤ ਥਾਏ ਆਖਣ ਵਾਲੇ ਜੇਤਰੇ ਸਭ ਆਖ ਰਹੇ ਲਿਵਲਾਏ ਬਾਬਾ ਅਲਹ ਅਗਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵ ਦਿਗਾਰ ਰਹਾਉ ਤੇਰਾ ਹੁਕਮ ਨਾ ਜਾਪੀ ਕੀਤੜਾ ਲਿਖ ਨਾ ਜਾਣੇ ਕੋਏ ਜੇ ਸੋ ਸਾਇਰ ਮੇਲੀਐ ਤਿਲ ਨਾ ਪੁਜਾਵੈ ਰੋਏ ਕੀਮਤ ਕਿਨੇ ਨਾ ਪਾਈਆ ਸਭ ਸੁਣ ਸੁਣ ਆਖੈ ਸੋਏ ਪੀਰ ਪੈ ਕਾਮਰ ਸਾਲਕ ਸਾਧਕ ਸੁਹਦੇ ਔਰ ਸ਼ਹੀਦ ਸੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦ ਬਰਕਤ ਦਿਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੇ ਪੁੱਛ ਨਾ ਢਾਹੇ ਪੁੱਛ ਨਾ ਦੇਵੈ ਲੇ ਆਪਣੀ ਕੁਦਰਤ ਆਪੇ ਜਾਣੈ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੈ ਭਾਵੈ ਤੈ ਦੇ ਥਾਵਾ ਨਾਮ ਨ ਜਾਣੀਆ ਹੈ ਨਾਵਾਂ ਕੇਵੜ ਨਾਉ ਜਿੱਥੈ ਵਸੈ ਮੇਰਾ ਪਾਤ ਸਾਉ ਸੋ ਕੇਵੜ ਹੈ ਥਾਉ ਅੰਬੜ ਕੋਈ ਨਾ ਸਕੀ ਹਉ ਕਿਸ ਨੂੰ ਪੁੱਛਣ ਜਾਓ ਵਰਨਾ ਵਰਨ ਨ ਭਾਵਣੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵੜਿਆਈਆਂ ਜੈ ਭਾਵੈ ਤੈ ਦੇ ਹੁਕਮ ਸਵਾਰੇ ਆਪਣੇ ਚਸਨ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕਹਿ ਵਿਚਾਰ ਕੇਵੜ ਦਾਤਾ ਆਖਿਐ ਦੀ ਕਹਿ ਰਿਹਾ ਸੁਮਾਰ ਨਾਨਕ ਤੋਟ ਨਾ ਆਵੀ ਤੇਰੇ ਜੁਗ ਹੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸਿਗਾਰ ਗੰਤ ਗਣਾਵਣ ਆਈਆਂ ਸੂਹਾ ਵੇਸ ਵਿਕਾਰ ਪਾਖੰਡ ਪ੍ਰੇਮ ਨਾ ਪਾਈਏ ਖੋਟਾ ਪਾਜ ਖੁਆਰ ਹਰ ਜੀਉ ਇਉ ਪਿਰਾਵੈ ਨਾਰ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਹਾਉ
ਗੁਰ ਸ਼ਬਦੀ ਸਿੰਗਾਰੀਆ ਤਨ ਮਨ ਪਿਰ ਕਹਿ ਪਾਸ ਦੁਇ ਕਰ ਜੋੜ ਖੜੀ ਤੱਕੈ ਸੱਚ ਕਹੇ ਅਰਦਾਸ ਲਾਲ ਰਤੀ ਸਭ ਭੈ ਵਸੀ ਭਾਏ ਰਤੀ ਰੰਗ ਰਾਸ ਪ੍ਰੇ ਕੀ ਚੇਰੀ ਕਾਂਡੀਐ ਲਾਲੀ ਮਾਨੇ ਨਾਓ ਸਾਚੀ ਪ੍ਰੀਤ ਨ ਟੁੱਟੀ ਸਾਚੀ ਮੇਲ ਮਿਲਾਓ ਸਭ ਰਤੀ ਮਨ ਵਿਦਿਆ ਹੋ ਸਦ ਬਲਿਹਾਰੇ ਜਾਓ ਸਾ ਤਨ ਰਨ ਨ ਬੈਸੀ ਜੇ ਸਤਿਗੁਰ ਮਾਹੇ ਸਮਾਏ ਫਿਰ ਰਸਾਲੂ ਨੌ ਤਨੋ ਸਾਚੋ ਮਰੇ ਨ ਜਾਏ ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ ਸਾਚ ਧੜੀ ਤਨ ਮਾਂਡੀਏ ਕਾਪੜ ਪ੍ਰੇਮ ਸੇਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੇ ਪ੍ਰੇਮ ਅਪਾਰ ਬਿਨ ਪਿਰ ਪੁਰਖ ਨ ਜਾਣੀ ਸਾਚੇ ਗੁਰ ਕੈ ਹੇਤ ਪਿਆਰ ਨਿਸ ਅੰਧਿਆਰੀ ਸੁਤੀਏ ਕਿਉਂ ਪਿਰ ਬਿਨ ਰਹਿਣ ਬਿਹਾਏ ਅੰਕ ਜਲੋ ਤਨ ਜਾਲੀਓ ਮਨ ਧਨ ਜਲ ਬਲ ਜਾਏ ਜਾਂ ਤਨ ਕੰਤ ਨਾ ਰਾਵੀਆ ਤਾਂ ਬਿਰਥਾ ਜੋਬਨ ਜਾਏ ਸੇ ਜੇ ਕੰਤ ਮਹਿਲੜੀ ਸੂਤੀ ਬੂਝ ਨਾ ਪਾਏ ਹੋਂ ਸੁੱਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੈ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੋਲ ਅਪਾਰ ਸਾਚੋ ਮਾਨ ਮਹੱਤ ਤੂੰ।

ਭਗਤ ਵਸੀਠ ਗੁਰ ਕੇ ਸ਼ਬਦ ਸਲਾਹਣਾ ਘਟ ਘਟ ਡੀਠ ਅਡੀਠ ਆਪੇ ਸਾਗਰ ਬਹਿਤਾ ਆਪੇ ਪਾਰ ਅਪਾਰ ਸਾਚੀ ਵਾੜ ਸਜਾਨਤੂ ਸ਼ਬਦ ਲੰਘਾਵਣ ਹਾਰ ਨੇ ਡਰਿਆ ਡਰ ਜਾਣੀਏ ਬਾਜ ਗੁਰੂ ਗੋਬਾਰ ਹਰ ਸਥਿਰ ਕਰਤਾ ਦੇਖੀਏ ਹੋਰ ਕੇਤੀ ਆਵੈ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੈ ਪਾਏ ਗੁਰ ਰਾਖੇ ਸਿ ਉਬਰੇ ਸਾਚੇ ਸਿਉਂ ਲਿਵ ਲਾਏ ਹਰ ਜੀਉ ਸ਼ਬਦ ਪਛਾਣੀਏ ਸਾਚ ਰਤੇ ਗੁਰਵਾਕ ਤਿੰਨ ਤਨ ਮੈਲ ਨ ਲੱਗੇ ਸੱਚ ਘਰ ਜਿਸ ਉਹ ਤਾਕ ਨਦਰ ਕਰੇ ਸੱਚ ਪਾਈਏ ਬਿਨ ਨਾਵੇਂ ਕਿਆ ਸਾਕ ਜਿੰਨੀ ਸੱਚ ਪਛਾਣਿਆ ਸੇ ਸੁਖੀ ਜੁਗ ਚਾਰ ਹਉਮੈ ਤ੍ਰਿਸ਼ਨਾ ਮਾਰ ਕੈ ਸੱਚ ਰੱਖਿਆ ਉਰ ਧਾਰ ਜਗ ਮੈਂ ਲਾਹਾ ਏਕ ਨਾਮ ਪਾਈਏ ਗੁਰ ਵਿਚਾਰ ਸੱਚ ਵੱਖਰ ਲਾਦੀਏ ਲਾਭ ਸਦਾ ਸੱਚ ਰਾਸ ਸਾਚੀ ਦਰਗੈ ਬੈਸਈ ਭਗਤ ਸੱਚੀ ਅਰਦਾਸ ਪਾਸਿਓ ਲੇਖਾ ਨਿਬੜੇ ਨਾ ਰਾਮ ਨਾਮ ਪ੍ਰਗਾਸ ਉੱਚਾ ਉੱਚੋ ਆਖੇ ਕਹਿਣ ਨਾ ਦੇਖਿਆ ਜਾਏ ਜੈ ਦੇਖਾ ਤੈ ਏਕ ਤੂੰ ਸਤਿਗੁਰ ਦੀਆ ਦਿਖਾਏ ਜੋਤ ਨਿਰੰਤਰ ਜਾਣੀਏ ਨਾਨਕ ਸਹਿਜ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰ ਖਾਰਾ ਸਗਾਹੋ ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹੋ ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਿਰਾਹੋ ਭਾਈ ਰੇ ਇਉ ਸਿਰ ਜਾਣੋ ਕਾਲ ਜਿਉ ਮੱਛੀ ਤਿਉ ਮਾਨਸਾ ਪਵੈ ਅਚਿੰਤਾ ਜਾਲ ਰਹਾਓ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਅਫਾਰ ਸੱਚ ਰਤੇ ਸਿ ਉਬਰੇ ਦੁਬਦਾ ਛੋੜ ਵੇਕਾਰ ਹਉਂ ਤਿਨਕੇ ਬਲਿਹਾਰ ਨੇ ਦਰ ਸੱਚੇ ਸਚਿਆਰ ਸੀ ਚਾਨੇ ਜਿਉ ਪੰਖੀਆ ਜਾਲੀ ਬਦਿਕ ਹਾਥ ਗੁਰ ਰਾਖੇ ਸਿ ਉਬਰੇ ਹੋਰ ਫਾਥੇ ਚੋਗੇ ਸਾਥ ਬਿਨ ਨਾਵੇਂ ਚੁਣ ਸੁੱਟਿਆ ਕੋਈ ਨਾ ਸੰਗੀ ਸਾਥ ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਧਿਆਨ ਮਨਮੁਖ ਸੂਚੇ ਜਾਣੀਏ ਗੁਰਮੁਖ ਜਿਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ ਨਾਵੈ ਅੰਦਰ ਹਉ ਵਸਾ ਨਾਉ ਵਸੈ ਮਨਾਏ ਬਾਜ ਗੁਰੂ ਗੋਬਾਰ ਹੈ ਬਿਨ ਸਬਦੇ ਬੂਝ ਨ ਪਾਏ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵ ਲਾਏ ਤਿੱਥੇ ਕਾਲ ਨ ਸੰਚਰੇ ਜੋਤੀ ਜੋਤ ਸਮਾਏ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ ਗੁਰ ਸਬਦੀ ਸਰ ਲਾਹੀ ਹੈ ਅੰਤ ਨਾ ਪਾਰਾ ਵਾਰ ਤਿੱਥੇ ਕਾਲ ਨ ਅਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੈ ਉਪਜੇ ਹੁਕਮੀ ਕਾਰ ਕਮਾਹੇ ਹੁਕਮੀ ਕਾਲੇ ਵਸ ਹੈ ਹੁਕਮੀ ਸਾਚ ਸਮਾਏ ਨਾਨਕ ਜੋਤਿਸ ਭਾਵੈ ਸੋ ਥੀਏ ਇਹਨਾਂ ਜਨਤਾ ਵਸ ਕਿਛ ਨਾਹੇ ਸ੍ਰੀ ਰਾਗ ਮਹੱਲਾ ਪਹਿਲਾ ਮਨ ਜੂਠੇ ਤਨ ਜੂਠ ਹੈ ਜੇਵਾ ਜੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੂਚਾ ਹੋਏ ਬਿਨ ਬਿਨ ਅਵ ਸ਼ਬਦ ਨਾ ਮਾਂਜੀਏ ਸੱਚੇ ਤੇ ਸੱਚ ਹੋਏ ਮੁੰਦੈ ਗੁਣਹੀਣੀ ਸੁਖ ਕੇ ਫਿਰ ਰਲੀਆ ਰਸ ਮਾਨਸੀ ਸਾਚ ਸ਼ਬਦ ਸੁਖ ਨੇਹ ਰਹਾਓ ਫਿਰ ਪਰਦੇਸੀ ਜੇ ਥੀਏ ਤਨ ਵਾਂਡੀ ਚੂਰੇ ਜਿਉਂ ਜਲ ਥੋੜੇ ਮਾਛਲੀ ਕਰਨ ਪਲਾਵ ਕਰੇ ਫਿਰ ਭਾਵੈ ਸੁਖ ਪਾਈਏ ਜਾਂ ਆਪੇ ਨਦਰ ਕਰੇ ਫਿਰ ਸਾ ਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੇ ਮਨ ਮੋਹਿਆ ਰੱਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਫਿਰ ਰਾਵੈ ਗੁਣ ਨਾਲ ਕਾਮਣ ਕਾਮਨਾ ਆਵੀ ਖੋਟੀ ਅਵਗਣਿਆਰ ਨਾ ਸੁਖ ਪਈਏ ਸਹੁਰੈ ਝੂਠ ਜਲੀ ਵੇਕਾਰ ਆਵਣ ਮੰਜਣ ਡਾਕੜੋ ਛੋਡੀ ਕੰਤ ਵਿਸਾਰ ਪਿਰਕੀ ਨਾਰ ਸਾਵਣੀ ਮੁੱਤੀ ਸੋ ਕਿਤ ਸਾਧ ਪਿਰਕੈ ਕਾਮਨਾ ਆਵਈ ਬੋਲੇ ਬਾਦਲ ਬੋਲੇ ਫਾਦਲ ਬਾਦ ਦਰ ਕਰ ਢੋਈ ਨਾ ਲਹਿ ਛੂਟੇ ਦੂਜੇ ਸਾਧ ਪੰਡਿਤ ਵਾਚੇ ਪੋਥੀਆਂ ਨਾ ਬੂਜੇ ਵਿਚਾਰ ਅਨਕੋ ਮਤੀ ਦੇ ਚੱਲੈ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ ਕੇਤੇ ਪੰਡਿਤ ਜੋਤ ਕੀ ਬੇਦਾਂ ਕਰਹਿ ਵਿਚਾਰ ਵਾਦ ਵਿਰੋਧੇ ਸਲਾਹਣੇ ਵਾਧੇ ਆਵਣ ਜਾਣ ਬਿਨ ਗੁਰ ਕਰਮ ਨ ਛੁਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖਿਐ ਮੈਂ ਗੁਣ ਨਾਹੀ ਕੋਈ ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਜਪ ਤਪ ਸੰਜਮ ਸਾਦੀ ਤੀਰਥ ਕੀਚੇ ਵਾਸ ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ ਜਿਹਾ ਰਾਧੈ ਤਿਹਾ ਲੁਣੈ ਬਿਨ ਗੁਣ ਜਨਮ ਵਿਨਾਸ ਮੁੰਦੈ ਗੁਣਦਾਸੀ ਸੁਖ ਹੋਏ ਆਵਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਇ ਰਹਾਓ
ਵਿਣ ਰਾਸੀ ਵਪਾਰੀਐ ਤੱਕੇ ਕੁੰਡਾਂ ਚਾਰ, ਮੂਲ ਨਾ ਬੁੱਝੇ ਆਪਣਾ ਵਸਤਰ ਹੀ ਕਰਬਾਰ, ਵਿਣ ਵੱਖਰ ਦੁੱਖ ਅਗਲਾ ਕੂੜ ਮੁੱਠੀ ਕੂੜ ਆਰ, ਲਾਹਾ ਐਨਸ ਨੌਤਨ ਪਰਖੇ ਰਤਨ ਵੀਹ ਚਾਰ, ਵਸਤ ਲਹੈ ਕਰ ਆਪਣੇ ਚੱਲੈ ਕਾਰਜ ਸਾਰ, ਵਣਜ ਆਰਿਆ ਸੋ ਵਣਜ ਕਰ ਗੁਰਮੁਖ ਬ੍ਰਹਮ ਵੀਹ ਚਾਰ, ਸੰਤਾਂ ਸੰਗਤ ਪਾਈਏ ਜੇ ਮੇਲੇ ਮੇਲਣ ਹਾਰ, ਮਿਲਿਆ ਹੋਏ ਨਾ ਵਿਛੜੇ ਜਿਸ ਅੰਤਰ ਜੋਤ ਅਪਾਰ, ਸੱਚੇ ਆਸਣ ਸੱਚ ਰਹੇ ਸੱਚੇ ਪ੍ਰੇਮ ਪਿਆਰ, ਜਿਨੀ ਆਪ ਪਛਾਣਿਆ ਘਰ ਮਹਿ ਮਹਿਲ ਸੁਥਾਏ, ਸੱਚੇ ਸੇਤੀ ਰੱਤਿਆਂ ਸੱਚੋ ਪੱਲੇ ਪਾਏ, ਤ੍ਰਿਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੇ ਨਾਏ, ਸਾਹ ਤਨ ਕਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ, ਮਹਿਲੀ ਮਹਿਲ ਬੁਲਾਈਏ ਸੋ ਪਿਰ ਰਾਵੈ ਰੰਗ, ਸੱਚ ਸੁਹਾਗਣ ਸਾਫ ਹਰੀ ਪਿਰ ਮੋਹੀ ਗੁਣ ਸੰਗ, ਭੂਲੀ ਭੂਲੀ ਥਲ ਚੜਾ ਥਲ

ਰਾਗਮਾਲਾ ਤੀਜਾ ਗੁਰਮੁਖ ਨਾਮ ਧਿਆਈਐ ਮਨੁ ਬੂਝ ਨਾ ਪਾਏ। ਗੁਰਮੁਖ ਸਦਾ ਮੁਖ ਉਜਲੇ ਹਰ ਵਸਿਆ ਮਨ ਆਏ, ਸਹਿਜੇ ਹੀ ਸੁਖ ਪਾਈਐ ਸਹਿਜੇ ਰਹਿ ਸਮਾਏ। ਪਾਈ ਰੇ ਦਾਸਨ ਦਾਸ ਹੋਏ, ਗੁਰ ਕੇ ਸੇਵਾ ਗੁਰ ਗੁਰ ਭਗਤ ਹੈ ਵਿਰਲਾ ਪਾਏ। ਕੋਈ ਰਹੋ ਸਦਾ ਸੁਹਾਗ ਸੁਹਾਗਣੀ, ਜੇ ਚੱਲੈ ਸਤਿਗੁਰ ਪਾਏ ਸਦਾ ਪਿਰਨੇ ਚੁਲ ਪਈਏ ਨਾ ਉਹ ਮਰੇ ਨਾ ਜਾਏ। ਸ਼ਬਦ ਮਿਲੀ ਨਾ ਵਿਛੜਾ ਹੈ ਪਿਰ ਕਹਿ ਅੰਕ ਸਮਾਏ, ਹਰ ਨਿਰਮਲ ਅਤ ਬੂਝਲਾ ਬਿਨ ਗੁਰ ਪਾਇਆ ਨਾ ਜਾਏ। ਪਾਠ ਪੜੇ ਨਾ ਬੂਝਹੀ ਏਕੀ ਪਰਮ ਪੁਲਾਏ, ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸਮਾਏ। ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ, ਬਿਨ ਸ਼ਬਦੇ ਜਗ ਦੁਖੀਆ ਫਿਰਿਆ ਮਨ ਮੁਖਾਂ ਨੂੰ ਗਈ ਖਾਏ। ਸ਼ਬਦੇ ਨਾਮ ਧਿਆਈਐ ਸ਼ਬਦੇ ਸੱਚ ਸਮਾਏ, ਮਾਇਆ ਪੂਲੇ ਸਿੱਧ ਫਿਰੈ ਸਮਾਧਨ ਲੱਗੇ ਸਵਾਏ। ਤੀਨੇ ਲੋ ਵਿਆਪਤ ਹੈ ਅਧਿਕ ਰਹੀ ਲਿਪਟਾਏ, ਬਿਨ ਗੁਰਮੁਖ ਨਾ ਪਾਈਏ ਨਾ ਦੁਬਦਾ ਮਾਇਆ ਜਾਏ। ਮਾਇਆ ਕਿਸ ਨਾ ਆਖੀਏ ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਇਹੋ ਜਿਹੋ ਬਨ ਹੈ ਓਮੇ ਕਰਮ ਕਮਾਏ। ਬਿਨ ਸ਼ਬਦੇ ਭਰਮਣਾ ਚੁੱਕੇ ਨਾ ਵਿੱਚੋਂ ਹੋਮੇ ਜਾਏ, ਬਿਨ ਪ੍ਰੀਤੀ ਭਗਤ ਨਾ ਹੋਵੀ ਬਿਨ ਸ਼ਬਦੇ ਠਾਏ ਨਾ ਪਾਏ। ਸ਼ਬਦੇ ਹੋਮੇ ਮਾਰੀਏ ਮਾਇਆ ਕਾ ਭਰਮ ਜਾਏ, ਨਾ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ। ਬਿਨ ਗੁਰ ਗੁਣ ਨਾ ਜਾਪਣੇ ਬਿਨ ਗੁਣ ਭਗਤ ਨਾ ਹੋਏ, ਭਗਤ ਪਚਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ। ਨਾਨਕ ਸ਼ਬਦੇ ਹਰ ਸਲਾਈਐ ਕਰਮ ਪ੍ਰਾਪਤ ਹੋਈ ਸ੍ਰੀ ਰਾਗ ਮਹਲਾ ਤੀਜਾ। ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਪਰਮ ਭੁਲਾਏ, ਮਨਮੁਖ ਕਰਮ ਕਰੇ ਨੀ ਬੂਝੈ ਬਿਰਥਾ ਜਨਮ ਗਵਾਏ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ, ਮਨ ਰੇ ਨਾਮ ਜਪੋ ਸੁਖ ਹੋਏ, ਗੁਰੂ ਪੂਰਾ ਸੋ ਲਾਈਐ ਸਹਿਜ ਮਿਲੇ ਪ੍ਰਭ ਸੋਏ ਰਹੋ ਕਰਮ ਪਰਮ ਗਿਆ ਪੋ ਪਾਗਿਆ। ਹਰ ਚਰਣੀ ਚਿਤ ਲਾਏ ਗੁਰਮੁਖ ਸ਼ਬਦ ਕਮਾਈਐ, ਹਰ ਵਸੈ ਮਨ ਆਏ ਘਰ ਮਹਿਲ ਸੱਚ ਸਮਾਈਐ, ਜਮਕਾਲ ਨਾ ਸਕੈ ਖਾਏ। ਨਾਮਾ ਚੀਮਾ ਕਬੀਰ ਜੁਲਾਹਾ ਪੂਰੇ ਗੁਰ ਤੇ ਗੱਟ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਹੋ ਮੈਂ ਜਾਟ ਗਵਾਈ। ਸੁਰ ਨਰ ਦਿਨ ਕੀ ਬਾਣੀ ਗਾਵੇ ਕੋਇ ਨਾ ਮਿਟੈ ਪਾਈ, ਦੈਤ ਪੁੱਤ ਕਰਮ ਧਰਮ ਕਿਸ ਸੰਜਮ ਨਾ ਪੜੈ, ਦੂਜਾ ਪਾਉ ਨਾ ਜਾਣੈ। ਸਤਿਗੁਰ ਭੇਟੀਐ ਨਿਰਮਲ ਹੋਇ ਅੰਡਿਨ ਨਾ ਵਖਾਣੇ, ਏਕੋ ਪੜੈ ਏਕੋ ਨਾ ਬੂਝੈ ਦੂਜਾ ਔਰ ਨਾ ਜਾਣੈ। ਖਰ ਦਰਸ਼ਨ ਜੋਗੀ ਸੰਨਿਆਸੀ ਬਿਨ ਗੁਰ ਪਰਮ ਪੁਲਾਏ, ਸਤਿਗੁਰ ਸੇਵੇ ਤਾਂ ਗਤ ਮਿਤ ਪਾਵੈ, ਹਰ ਜੋ ਮਨ ਵਸਾਏ ਸੱਚੀ ਬਾਣੀ ਸਿਉਂ ਚਿਤ ਲਾਗੇ ਆਵਣ ਜਾਣ ਰਹਾਏ। ਪੰਡਿਤ ਪੜ ਪੜ ਵਾਧ ਵਖਾਣੈ ਬਿਨ ਗੁਰ ਪਰਮ ਪੁਲਾਏ, ਲੱਖ ਚੁਰਾਸੀਏ ਫੇਰ ਪਾਇਆ ਬਿਨ ਸ਼ਬਦੇ ਮੁਕਤ ਨਾ ਪਾਏ, ਜਾ ਨਾ ਚੇਤੇ ਤਾਂ ਗਤ ਪਾਏ ਜਾਂ ਸਤਿਗੁਰ ਮੇਲ ਮਿਲਾਏ। ਸਤ ਸੰਗਤ ਮੈਂ ਨਾਮ ਹਰ ਉਪੂਜੈ, ਜਾਂ ਸਤਿਗੁਰ ਮਿਲੇ ਸਬਾਏ, ਮਨ ਤਨ ਅਰਪੀ ਆਪ ਗਵਾਈ ਚੱਲਾਂ ਸਤਿਗੁਰ ਪਾਏ। ਸਤਿ ਬਲਿਹਾਰੀ ਗੁਰ ਆਪਣੇ ਵਿਟੋਂ ਜੇ ਹਰ ਸੇਤੀ ਚਿਤ ਲਾਏ, ਸਰੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ, ਪ੍ਰਭ ਨਿਕਟ ਵਸੇ ਸਭਨਾ ਘਟ ਅੰਤਰ, ਗੁਰਮੁਖ ਫਿਰ ਲੈ ਜਾਤਾ ਨਾਨਕ ਨਾਮ ਮਿਲੇ ਵੜਿਆਈ। ਗੁਰ ਕੇ ਸ਼ਬਦ ਪਛਾਤਾ ਸੀ ਰਾਗ ਮਹੱਲਾ ਤੀਜਾ, ਸਹਿਜੇ ਨੂੰ ਸਭ ਲੋਚਦੀ ਬਿਨ ਗੁਰ ਪਾਇਆ ਨ ਜਾਏ। ਪੜ ਪੜ ਪੰਡਾ ਜੋਤ ਕੀ ਥੱਕੇ ਪੇ ਕੀ ਪਰਮ ਬੁਲਾਏ, ਗੁਰ ਬੇਟੇ ਸਹਿਜ ਪਾਇਆ ਆਪਣੀ ਕਿਰਪਾ ਕਰੇ ਰਜਾਏ। ਪਾਈ ਰੇ ਗੁਰਬਿਨ ਸਹਿਜ ਨਾ ਹੋਏ, ਸ਼ਬਦ ਹੀ ਤੇ ਸਹਿਜ ਉਪਜੇ ਹਰ ਪਾਇਆ ਸਹਿਜ ਸੋਏ। ਰਹੋ ਸਹਿਜੇ ਗਾਵਿਆ ਥਾਂ ਪਵੇ, ਬਿਨ ਸਹਿਜੇ ਕਥਨੀ ਬਾਜ, ਸਹਿਜੇ ਹੀ ਭਗਤ ਉਪਜੈ ਸਹਿਜ ਪਿਆਰ ਬੈਰਾਗ, ਸਹਿਜੇ ਹੀ ਤੇ ਸੁਖ ਪ੍ਰਸਾਤ ਹੋਏ, ਬਿਨ ਸਹਿਜੇ ਜੀਵਨ ਬਾਦ, ਸਹਿਜ ਸਲਾਹੀ ਸਦਾ ਸਦਾ ਸਹਿਜ ਸਮਾਧ ਲਗਾਏ। ਸਹਿਜੇ ਹੀ ਗੁਣ ਉਚਰੈ ਭਗਤ ਕਰੇ ਲਿਵ ਲਾਏ, ਸ਼ਬਦੇ ਹੀ ਹਰ ਮਨ ਵਸੈ ਰਸਨਾ ਹਰ ਰਸ ਖਾਏ। ਸਹਿਜੇ ਕਾਲ ਵਡਾਰਿਆ ਸੱਚ ਸਰਣਾਈ ਪਾਏ, ਸਹਿਜੇ ਹਰਣਾ ਮਨ ਵਸਿਆ ਸੱਚੇ ਕਾਰ ਕਮਾਏ ਕਮਾਏ। ਸੇਵੜ ਭਾਗੀ ਚਿਨੀ ਪਾਇਆ ਸਹਿਜੇ ਰੇ ਸਮਾਏ, ਮਾਇਆ ਵਿੱਚ ਸਹਿਜ ਨਾ ਉਪਜੈ ਮਾਇਆ ਦੂਜੇ ਪਾਏ, ਮਨ ਕਰਮ ਕਮਾਉਣੇ ਹੋਮੇ ਜਲੇ ਜਲਾਏ, ਜੰਮਣ ਮਲਣਾ ਚੁੱਕੀ ਫਿਰ ਫਿਰ ਆਵੇ ਜਾਏ। ਤ੍ਰਹੋਂ ਗੁਣਾਂ ਵਿੱਚ ਸਹਿਜ ਨਾ ਪਾਈਐ, ਤ੍ਰੈ ਗੁਣ ਪਰਮ ਬੁਲਾਏ, ਪੜੀਏ ਗੁਣੀਏ ਕਿਆ ਖਤੀਏ ਜਾ ਮੁੰਡੋ ਖੁੱਥਾ ਜਾਏ, ਚੌਥੇ ਪਰਮੇ ਸਹਿਜ ਹੈ ਗੁਰਮੁਖ ਭੱਲੇ ਪਾਏ, ਨਿਰਗੁਣ ਨਾਮ ਨਿਧਾਨ ਹੈ ਸਹਿਜੇ ਸੋ ਜੀ ਹੋਏ। ਗੁਣਵੰਤੀ ਸੋ ਲਾਇਆ ਸੱਚੇ ਸੱਚੀ ਸੋਏ ਭੁੱਲਿਆ, ਸਹਿਜ ਮਿਲਾਈ ਫੀ ਸ਼ਬਦ ਮਿਲਾਵ ਹੋਏ। ਮੈਨੂੰ ਸਹਿਜੇ ਸਭ ਅੰਧ ਹੈ ਮਾਇਆ ਮੋਹ ਗੁਬਾਰ, ਸਹਿਜੇ ਹੀ ਸੋ ਜੀ ਪਈ ਸੱਚੇ ਸ਼ਬਦ ਅਪਾਰ, ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ। ਸਹਿਜੇ ਅਦਿਸ਼ਟ ਪਛਾਣੀਏ ਨਿਰਭਉ ਜੋਤ ਨਿਰੰਕਾਰ, ਸਭਨਾ ਜੀਆ ਕਾ ਇੱਕ

ज्योति ज्योत मिलावन हार पूरे शब सलाई है जिसदा अंतरा पारा वार ज्ञानिया का तन नाम है सहज करे व्यापार अणदेला हर नाम लैन अखुट परे भंडार नानक टोटला आवई दिए देवन हार श्री राग महला तीजा सतगुरु मिले फिर ना पवे जन्म मरण दुख जाए पूरे शब सब सो जी हो रहना में रहे समाए मन मेरे सतगुर सो चितलाए निर्मल नाम सद नाम तनो आप से मन आए रहो हर जियो रखो अपनी सरणाई ज्यो रख है त्यो रहना गुर के शब्द जीवित मरे गुरमुख पव जल तरना वडे भाग ना पाइए गुरमुख शब्द सुहाई आपे मन वसया प्रभ करता से जे रहा समाई एक ना मन शब्द ना पावे बंधन बन पवाया लख चौरसिये फिर आवे बिरता जलम गवाया भक्ता मन आनंद है सच्चे शब्द रंग राते अंडन गुण गावे सद निर्मल सहजे नाम सुमाते गुरमुख अमृत बाणी बोले सब आत्म राम पछाणी एक और सेवन एक अराधे गुरमुख अकथ कहानी सच्चा सब सेविये गुरमुख से मन आए सदा रंग राते सच से अपनी कृपा करे मिलाए आपे करे कराए आपे एक ना सुते आदे जगाए आपे मेल भलाए दा नानक शब समाए श्री राग मिला तीजा सतगुरु सेविया मन निर्भला पय पवि शरीर मन आनंद सदा सुख पाया पेटिया गैर गंभीर सच्चे संगत बैसना सचना मन तीर मन रे सतगुर सेव न संग सतगुर सेविया हर मन वसे लगे न मैल पतंग रहो सच्चे शब्द पद उपजे सच्चे सच्चा नाओ जिनी हो मैं मार पछाणिया हो तिल बले हरे जाओ मन को सचना जाननी तिन ठोरना कतू थो सच खाना सच पहनना सच्चे ही विश्वास सदा सच्चा सलाना सच्चे शब्द विदवास सभ्या तुम राम पछाणिया गुरमति निज करवास सच वेखण सच बोलना तन मन सच्चा होए सच्ची साखी उपदेश सच सच्चे सच्ची सोए जिनी सच विसारिया से दुखिये चले रोए सतगुरु जी दी ना सेव्यो से कित आए संसार जामदर वदे मारिए कूक ना सुने पुकार बिरथा जन्म गवाया मार जमे वारो वार यो जग जलता देखे पज बै सतगुर सरणा सतगुर सच दृढ़ाया सदा सच संजम रहना सतगुर सच्चा है बोथा शब्दे पवजल तरणा लख चौरसिये फिर दे रहे बिन सतगुरु ना हो ही पड़ पड़ पंडित मोनी टके दूजे पाए पाठ खोई सतगुर शब्द सुनाया बिन सच्चे अवरणा कोई जो सच्चे लाए से सच लगे नीत सच्ची कर करन तिना निज करवा सब पाया सच्चे महल रहन नानक भगत सुखिये सलाह सच्चे नाम रचन श्री राग महला पलवा पंजवा जा को मुश्किल अत बनाया ढोई कोई ना देहे लागु हुए दुश्मना साख भे पज खले सबो पजे आसरा चुके सब उसरा उचित आवे उस पार ब्रह्म लगे न तती बाहो सब ताण्या का ताण आए न जाई थिर सलाह गुर शब्दी सच जान रहो जे को हुए दुबड़ा डंग भुख की पीर दुमड़ा पल ना पवे ना को देवे तीर स्वार्थ स्वाव ना को करे ना किछ होवे कार चित आवे उस पार ब्रह्म ताने चल होवे राज जा को चिंता बहुत बहुत देही व्यापे रोग गृहस्थ कुटुम पलेटिया कदे हर कदे सो गौण करे चौकुंट का कड़ी न बैसन सोए चित आवे उस पार ब्रह्म तन मन शीतल होए काम करो दो मोहे वस किया किरपन लो प्यार चारे किल उन अग किए हो संसार होते गीत कवत किछ कदे न कह करण तरिया चित आवे उस पार ब्रह्मता निमक सिमरत तरिया सास सिमरत वेद चार मुख आगर विचरे तपे तपी सर जोगिया तीर्थ गमन करे खट कर्मा ते दुगने पूजा करता नाए रंग न लगी पार ब्रह्मता सर पर नरके जाए राज मिलक सिकदारिया रस पोगण विस्तार बाग सोहावने सोने चले हुक्म फार रंग तमाशे बहु विधि चाय लग रहा चित्रा आयो पार्वता सर्व की जून गया बहुत तनाड अचार वंत शोभा निर्मल रीत मात पिता सुत पाइया साजन संग प्रीत लस कर तर कस बंद बंद जियो जियो सगली कीत चित्रा आयो पार ब्रह्म ता खर सातल दीत काया रोग न छिदर किछ ना किछ काड़ा सोग मृतना भी चित्त तिस एनस भोगे पोग सब किस की तो न अपना जिए
ਆਸਾਂ ਕਤਰਿਆ ਚਿਤਲਾਇਓ ਪਾਰਵਨ ਜਮਕੰਕਰ ਵਸ ਪਰਿਆ ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉ ਜੋ ਓ ਲਈਏ ਤਿਉ ਤਿਉ ਹਰ ਸਿਉ ਰੰਗ ਦੋਹਾਂ ਸਿਰਿਆ ਕਾ ਖਸਮਾਪ ਅਵਰਣ ਤੂ ਜਾਤਾ ਸਤਗੁਰ ਤੁੱਟੇ ਪਾਇਆ ਨਾਨਕ ਸੱਚਾ ਨਉ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪੰਜਵਾਂ ਜਾਣੋ ਨਹੀਂ ਭਾਵੇਂ ਕਵਣ ਬਾਤਾਂ ਮਾਨ ਖੋਜ ਮਾਰਗ ਰਹੋ ਧਿਆਨੀ ਧਿਆਨ ਲਾਵੈ ਗਿਆਨੀ ਗਿਆਨ ਕਮਾਵਹਿ ਪਰਮ ਕਿਨ ਹੀ ਜਾਤਾ ਭਗਵਤੀ ਰਹਿਤ ਜੁਗਤਾ ਜੋਗੀ ਕਹਿਤ ਮੁਕਤਾ ਤਪਸੀ ਤਪੈ ਰਾਤਾ ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਿਤ ਵੇਤ ਪਕਰਾ ਗ੍ਰਸਤੇ ਗ੍ਰਸਤ ਤਰ ਮਾਤਾ ਇੱਕ ਸ਼ਬਦ ਬਹੁਰੂਪ ਅਵਦੂਤਾ ਕਾਪੜੇ ਕਉਤੇ ਜਾਗੂਤਾ ਇੱਕ ਤੀਰਤਨਾਤਾ ਨਿਰਹਾਰ ਵਰਤੀ ਅਪਰਸਾ ਇੱਕ ਲੋਕ ਨਾ ਦੇਵੇ ਦਸਾ ਇੱਕ ਮਨ ਹੀ ਗਿਆਤਾ ਘਾਟ ਨਾ ਕਿਨ ਹੀ ਕਹਾਇਆ ਸਭ ਕਹਿਤੇ ਹੈ ਪਾਇਆ ਜਿਸ ਵੇਲੇ ਸੋ ਭਗਤਾ ਸਗਲ ਉਕਤ ਪਾਵਾ ਤਿਆਗੀ ਸਰਣ ਪਾਵਾ ਨਾਨਕ ਗੁਰ ਚਰਨ ਪਰਾਤਾ ਇੱਕ ਅਉ ਅਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਪਹਿਲਾ ਕਰ ਤੀਜਾ ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗਿਆ ਤੇਰਾ ਅੰਤ ਨਾ ਪਾਇਆ ਸੁਰਗ ਮਚ ਪਾਇਆਲ ਜੀ ਹੋ ਵਾਰੀ ਹੋ ਵਾਰਣੇ ਕੁਰਬਾਨ ਤੇਰੇ ਨਾਮ ਨੂੰ ਰਹੋ ਤੁ ਸੰਸਾਰੋ ਪਾਇਆ ਸਿਸ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ ਪ੍ਰਗਟ ਪਹਾਰੇ ਜਾਪਦਾ ਸਭ ਨਾ ਮੈਨੂੰ ਪ੍ਰਤਾਪਦਾ ਸਤਿਗੁਰੂ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਓ ਸਤਿਗੁਰੂ ਕੋ ਬਲ ਜਾਈਏ ਜਿਤ ਮਿਲੀਏ ਪ੍ਰਭ ਗਤ ਪਾਈਆ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਸਤ ਸੰਗਤ ਕੈਸੀ ਜਾਣੀਏ ਜਿੱਥੇ ਏਕੋ ਨਾਮ ਖਾਣੀਏ ਏਕੋ ਨਾਮ ਹੁਕਮੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ ਜਗਤ ਭਰਮ ਭੁਲਾਇਆ ਆਪੋ ਤੁਧ ਖੁਆਇਆ ਪ੍ਰਤਾਪ ਲਗਾ ਦੁਹਗਣੀ ਪਾਗ ਜਿਨਾ ਕੇ ਨਾਹੇ ਜੀਓ ਦੁਹਗਣੀ ਕਿਆ ਨਿਸਾਣੀਆਂ ਖਸਮੋ ਖੁੱਥੀਆਂ ਫਿਰੇ ਨਵਾਣੀਆਂ ਮੈਲੇ ਵੇਸ ਚਿਨਾ ਕਾਮਣੀ ਦੁਖੀ ਰਹਿਣ ਵਿਹਾਈ ਜੀਓ ਸੁਹਾਗਣੀ ਕਿਆ ਕਰਮ ਕਮਾਇਆ ਪੂਰਵ ਲਿਖਿਆ ਫਲ ਪਾਇਆ ਨਜ਼ਰ ਕਰੇ ਕਹਿ ਆਪਣੀ ਆਪੇ ਲੈ ਮਿਲਾਈ ਜੀਓ ਹੁਕਮ ਜਿਨਾ ਨੂੰ ਮਨਾਇਆ ਤਿਨ ਅੰਤਰ ਸ਼ਬਦ ਵਸਾਇਆ ਸਈਆਂ ਸੇ ਸੁਹਾਗਣੀ ਜੈ ਜਿਨ ਸਹਿ ਨਾਲ ਪਿਆਰ ਜਿਓ ਜਿਨਾ ਭਾਣੇ ਕਾ ਰਸ ਆਇਆ ਤਿਲ ਵਿੱਚ ਹੋ ਭਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸੇ ਲੈ ਮਿਲਾਏ ਜਿਓ ਸਤਿਗੁਰ ਮਿਲੇ ਫਲ ਪਾਇਆ ਜਿਨ ਵਿੱਚ ਅਹੰਕਰਣ ਚੁਕਾਇਆ ਦੁਰਮਤ ਕਾ ਦੁੱਖ ਕੱਟਿਆ ਭਾਗ ਬੈਠ ਮਸਤਕ ਆਈ ਜਿਓ ਅਮਰ ਤੇਰੀ ਬਾਣੀਆਂ ਤੇਰਿਆਂ ਭਗਤਾਂ ਹਿਰਦੇ ਸਵਾਣੀਆਂ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਜ਼ਰ ਕਰਿਆ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਐ ਜਿੱਤ ਮਿਲੀਐ ਨਾਮ ਖਾਣੀਐ ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਓ ਹਉ ਸਤਿਗੁਰ ਵਿੱਟ ਹਉ ਕਮਾਇਆ ਜਿਨ ਭਰਮ ਭੁੱਲਾ ਮਾਰਗ ਪਾਇਆ ਨਜ਼ਰ ਕਰੇ ਜੇ ਆਪਣੀ ਆਪੇ ਲੈ ਰਲਾਏ ਜੀਓ ਤੂੰ ਸਭਣਾ ਮਾਇ ਸਮਾਇਆ ਤਿਨ ਕਰਦੇ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋਤ ਤਰੀ ਕਰਤਾਰ ਜੀਓ ਆਪੇ ਖਸਮ ਨਿਵਾਜਿਆ ਜਿਹ ਪਿੰਡ ਦੇ ਸਾਜੇ ਆਪਣੇ ਸੇਵਕੀ ਪੈਜ ਰੱਖੀਐ ਦੁਇ ਕਰ ਮਸਤਕ ਧਾਰ ਜਿਓ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜਿਓ ਮੇਰੇ ਗੁਣ ਅਵਗੁਣ ਨਾ ਵਿਚਾਰਿਆ ਪ੍ਰਭ ਆਪਣਾ ਬਿਰਧ ਸੰਵਾਰਿਆ ਕੰਠ ਲੈ ਕੇ ਰੱਖਿਓ ਲੱਗੇ ਨਾ ਤਤੀ ਵਾਹੁ ਜਿਓ ਮੈਂ ਮਨ ਤਨ ਪ੍ਰਭੂ ਧਿਆਇਆ ਜੇ ਇੱਛੜਿਆ ਫਲ ਪਾਇਆ ਸਾ ਪਾਸਾ ਸਿਰ ਖਸਣ ਤੂੰ ਜਪ ਨਾਨਕ ਜੀਵੇ ਨਾ ਜੀਓ ਤੁਧੇ ਆਪੇ ਆਪ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਾ ਜਿਸ ਪਾਵੇ ਤਿਸੇ ਬੁਝਾਏ ਜੀਓ ਗੁਰਪ੍ਰਸ਼ਾਦੀ ਪਾਇਆ ਤਿੱਥੇ ਮਾਇਆ ਮੋਹ ਛੁਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਓ ਗੋਪੀ ਨੋ ਗੋਵਾਲੀਆ ਤੁਧੇ ਆਪੇ ਗੋਏ ਉਠਾ ਲਈਆ ਕੋਈ ਭਾਂਡੇ ਸਾਜਿਆ ਤੂੰ ਆਪੇ ਪੰਨ ਸਵਾਰ ਜਿਓ ਜਿਨ ਸਤਿਗੁਰ ਸਿਉ ਚਤਲਾਇਆ ਤਿਨੇ ਦੂਜਾ ਪਾਉ ਚੁਕਾਇਆ ਨਿਰਵਲ ਜੋ ਤਿਨ ਪ੍ਰਾਣੀਆਂ ਹੋਏ ਚੱਲੇ

ਗੁਰੂ ਨਾਨਕ ਸੱਚ ਸਵਾਲ ਜਿਓ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪੈ ਮਨਾਈ ਸੋ ਜਿਓ ਸਤਿਗੁਰ ਪੁਰਖ ਮੇਲ ਆਇਆ ਤੀਜੇ ਉੜਾਵਰਨਾ ਕੋਈ ਜਿਓ ਰਹੁ ਗੋਸਾਈ ਮਹਿੰਡਾ ਇਲਟੜਾ ਹਮ ਤੰਬੇ ਥਮ ਮਿਠੜਾ ਭੈਣ ਭਾਈ ਸਭ ਸੱਜਣਾ ਤੁਜੇ ਹਾ ਨਾਹੀ ਕੋਈ ਜਿਓ ਤੇਰੇ ਹੁਕਮ ਸਾਹਮਣੇ ਆਇਆ ਮੈਂ ਸੱਚ ਕਾ ਹੱਲ ਜੁਆਇਆ ਨੌ ਬੀ ਜਨ ਲਗ ਆਸ ਕਰ ਹਰ ਬੋਲ ਖਸ ਬਖਸ਼ ਸਮਾਏ ਜਿਓ ਹੋਂ ਗੁਰ ਮਿਲ ਇੱਕ ਪਛਾਣਦਾ ਦੋਇ ਕਾਗਲ ਚਿਤਨਾ ਜਾਣਦਾ ਹਰੀ ਕਤੇ ਘਰ ਲਾਇਣ ਜਿਓ ਪਾਵੈ ਤਿਵੇ ਨਿਭਾਹੇ ਜਿਓ ਤੁਸੀਂ ਪੋਗੋ ਪੁੰਛੋ ਪਾਈ ਹੋ ਗੁਰਦੇਪਾਣ ਕਵਾਏ ਪੈਣ ਆਈਓ ਹੋਂ ਹੋਆ ਮਹਰ ਮਿੰਡ ਪਿੰਡ ਦਾ ਬਨ ਆਦੇ ਪੰਜ ਸਰੀਰ ਜਿਓ ਹੋਂ ਆਇਆ ਸਾਮੇ ਤਹੰਡੀਆ ਪੰਜ ਕਿਸਾਨ ਮੋਹਾਂ ਜੇਰੇ ਮਹਿੰਡਿਆ ਕਰਨਾ ਕੋਈ ਕੱਢ ਰਹਾਂਗਈ ਨਾਨਕ ਉਠਾ ਘੁੱਗੂ ਕਿਰਾਉ ਜਿਓ ਹੋਂ ਵਾਰੀ ਘੁੰਮਾਂ ਜਾਉਂਦਾ ਇੱਕ ਸਾਹ ਤੁਧ ਤਿਆ ਦਾ ਉੱਜੜ ਥਿਓ ਵਸਾਇਓ ਹੋਂ ਤੁਧ ਵਿੱਟੋ ਕੁਰਬਾਨ ਜਿਓ ਹਰ ਇੱਠੇ ਨਿਤ ਤਿਆਹਿੰਦਾ ਮਨ ਚਿੰਦੀ ਸੋ ਫਲ ਪਾਇੰਦਾ ਸਭੇ ਕਾਰ ਸਵਾਰਿਆ ਲਾਇਨ ਮਨ ਕੀ ਭੁੱਖ ਜਿਓ ਮੈਂ ਛੱਡਿਆ ਸਭ ਹੋ ਧੰਦੜਾ ਗੋਸਾਈ ਸੇਵੀ ਸੱਚੜਾ ਨੋ ਨਿਧ ਨਾਮ ਨਿਧਾਨ ਹਰ ਮੈਂ ਪੱਲੇ ਬਦਾ ਛਿਖ ਜਮ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਭ ਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਓ ਮੈਂ ਵੱਡੀ ਸੱਚ ਧਰਮਸਾਲ ਹੈ ਗੁਰਸਿੱਖਾ ਲੈਂਦਾ ਪਾਲ ਕੇ ਪੈਰ ਤੋਵਾਂ ਪੱਕਾ ਫੇਰਦਾ ਤਿਸ ਨਿਮ ਨਿਮ ਲੱਗਾ ਪਾਇਓ ਜਿਓ ਸੁਣ ਗੱਲਾਂ ਕੁਰ ਪੈ ਆਇਆ ਨਾਮ ਦਾਣੀ ਸਥਾਨ ਦੜਾਇਆ ਸਭ ਮੁਕਟ ਹੋਆ ਸਸਾਰੜਾ ਨਾਨਕ ਸੱਚੀ ਬੇੜੀ ਚਾੜ ਜਿਓ ਸਭ ਸਿਸਵੇ ਦਿਨ ਰਾਤ ਜਿਓ ਦੇ ਕੰਨ ਸੁਣਾ ਅਰਦਾਸ ਜਿਓ ਲੋਕ ਵਜਾਏ ਸਭ ਡਿਠੀਆਂ ਤੁਸੀਂ ਆਪੇ ਲਾਇਆ ਨੀ ਛਡਾਏ ਜਿਓ ਹੁਣ ਹੁਕਮ ਹੋਆ ਮਿਹਰਬਾਨ ਦਾ ਭਾਈ ਕੋਈ ਨਾ ਕਿਸੇ ਰਜਾਣ ਦਾ ਸਭ ਸੁਖਾਲੀ ਉੱਠੀਆਂ ਇਹੋ ਹਲੇ ਮੀਰਾ ਜੋ ਜਿਓ ਚਿਮ ਚਿਮੇ ਅੰਮ੍ਰਿਤ ਵਰਸਦਾ ਬੁਲਾਇਆ ਬੋਲੀ ਖਸੁਨਾ ਬੋ ਮਾਣ ਕੀਆ ਤੁਰ ਉਪਰੇ ਤੂੰ ਆਪੇ ਪਾਏ ਥਾਏ ਜਿਓ ਤੇਰਿਆਂ ਭਗਤਾਂ ਭੁਗ ਸਦ ਤੇਰੀਆਂ ਹਰ ਲੋਚਾਂ ਪੂਰਨ ਮੇਰੀਆਂ ਦਿਉ ਦਰਸ ਸੁਖ ਦਾਤਿਆ ਮੈਂ ਗੱਲ ਵਿੱਚ ਲਿਹੋ ਮਲਾਏ ਜਿਓ ਤੁਧ ਜੇਵੜ ਅਵਰਣਾ ਪਾਲਿਆ ਤੂੰ ਦੀਪ ਲੋ ਪਿਆ ਲਿਆ ਤੂੰ ਥਾਨ ਤਰੰਦਰ ਰਵ ਰਿਆ ਨਾਨਕ ਭਗਤਾਂ ਸੱਚ ਅਧਾਰ ਜਿਓ ਹਉ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਚੁੰਝ ਇਕੱਠੀਆਂ ਦਾਇ ਬੈਠਾ ਵੇਖੇ ਆਪ ਜਿਓ ਵਾਤ ਵਜਨ ਟਮਕ ਪੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਿਹੱਤੇ ਪੰਜ ਜਵਾਨ ਮੈਂ ਗੁਰਤਾ ਪੀ ਦਿੱਤੀ ਕੰਡ ਜਿਓ ਸਭ ਇਕੱਠੇ ਹੋਏ ਆਇਆ ਗਰਜਾ ਸਣ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਹੇ ਜਿਓ ਟੁਵਰਣਾ ਚੈਣਾ ਬਾਰਾ ਹਰ ਦਿਸੇ ਹਾਜ਼ਰ ਜ਼ਹਰਾ ਸੁਣ ਸੁਣ ਤੁਝੇ ਧਿਆਇਂਦੇ ਤੇਰੇ ਭਗਤ ਤੇ ਗੁਣਤਾਸ ਜਿਓ ਮੈਂ ਜੁਗ ਜੁਗ ਦਏ ਸੇਵੜੀ ਗੁਰ ਕੱਟੀ ਮਿੰਡੀ ਜਿਹੜੀ ਹਾਂ ਬੋੜ ਛਿੰਜਣਾ ਨੱਚੋ ਨਾਨਕ ਅਵਸਰ ਲੱਦਾ ਪਾਲ ਜਿਓ ਇਹ ਕਿਉਂ ਕਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਪਹਿਲੇ ਪੈਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਕੁੰਪਿਆ ਗਰਭਾਸ ਉਦ ਤਪ ਅੰਤਰ ਕਰੇ ਵਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ।

ਪੌੜੀ ਸਤਿਗੁਰੂ ਜੀ ਨੇ ਧਿਆਇਆ ਅੰਸੇ ਕਰੁਣਾ ਸਵਾਰੀ ਸਤਿਗੁਰੂ ਜੀ ਨੇ ਧਿਆਇਆ ਅੰਸੇ ਤ੍ਰਿਪਤ ਅਗਾਹੀ ਸਤਿਗੁਰੂ ਜੀ ਨੇ ਧਿਆਇਆ ਤਿੰਨ ਜਮ ਡਰ ਨਾਹੀ ਜਿਨ ਕੋ ਹੂਆ ਕਿਰਪਾਲ ਹਰ ਸ਼ੇ ਸਤਿਗੁਰ ਪੈਰੀ ਪਾਹੀ ਤਿੰਨ ਇੱਥੇ ਉੱਥੇ ਮਖੋਜ ਲੈ ਹਰ ਦਰਗਾਹ ਪੈਂਦੇ ਜਾਹੀ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨ ਵੈ ਸੋ ਸਿਰ ਦੀਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੱਢਾ ਭੁੱਲੀ ਨਾਨਕਾ ਫਿਰ ਫਿਰ ਜਨਮ ਯਾਸ ਕਸਤੂਰੀ ਪੈ ਕੁਲੜੈ ਗੰਦੀ ਡੂੰ ਬਈਆਸ ਪੌੜੀ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭ ਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲੈ ਛੁੜਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਭ ਨਾਂ ਤੇ ਵੱਡਾ ਸਭ ਨਾਮ ਅਗੇ ਆਣ ਮਾਹੈ ਸਲੋਕ ਮਹੱਲਾ ਤੀਜਾ ਬੇਸ ਕਰੈ ਕਰੂਪ ਲੱਖਣ ਹੀ ਮਨ ਖੋਟੇ ਕਟਿਆਰ ਪੈਰ ਕਹਿ ਭਾਣੇ ਨਾ ਚੱਲੈ ਹੁਕਮ ਕਰੇ ਗੁਬਾਰ ਗੁਰ ਕਹਿ ਭਾਣੇ ਜੋ ਚੱਲੈ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟ ਨਾ ਸਕੀਏ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੋਪੇ ਕੰਤ ਕੋ ਸਭ ਦੇ ਧਰੇ ਪਿਆਰ ਵਹਿ ਨਾਮ ਹੈ ਕਿਨੇ ਨਾ ਪਾਇਆ ਦੇਖੋ ਰਿਦੇ ਵਿਚਾਰ ਨਾਨਕ ਸਾਂਸ ਲਾਇਓ ਸੁਲੱਖਣੀ ਜੇ ਰਾਵੀ ਸਰਜਨ ਹਾਰ ਮਹੱਲਾ ਤੀਜਾ ਮਾਇਆ ਮੋਗ ਵਾਰ ਹੈ ਤਿਸ ਦਾ ਨਾ ਦਿਸੇ ਗੁਰ ਵਾਰ ਨ ਪਾਰ ਮਨ ਗਿਆਨੀ ਮਹਾਂ ਦੁੱਖ ਪਾਇਂਦੇ ਡੁੱਬੇ ਹਰ ਨਾਮ ਸਵਾਰ ਬਸਾਰ ਭਲਕੇ ਉੱਠ ਬਹੁ ਕਰਮ ਕਮਾਵ ਹੈ ਦੂਜੇ ਪਾਏ ਪਿਆਰ ਸਤਿਗੁਰ ਸੇਵ ਹੈ ਆਪਣਾ ਭੌਜਲੀ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਹ ਹੈ ਸੱਚ ਨਾਮ ਗੁਰ ਧਾਰ ਪੌੜੀ ਹਰ ਜਲ ਥਲ ਮਹੀਲ ਭਰਪੂਰ ਦੂਜਾ ਨਹੀਂ ਕੋਏ ਹੈ ਹਰ ਗਾਪ ਵੈ ਕਰੇ ਨਿਉ ਕੁੜਿਆਰ ਸਭ ਮਾਰ ਕੁੜ ਹੋਏ ਸੁਚਿਆਰ ਦੇਹ ਬੜਿਆਈ ਹਰ ਧਰਮ ਨਿਉ ਕਰੇ ਹੋਏ ਸਭ ਹਰ ਕੀ ਕਰੋ ਮੁਸਤਤ ਜਨ ਗਰੀਬ ਨਾਥ ਰੱਖ ਲਈ ਹੋਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਹੋਏ ਸਲੋਕ ਮਹੱਲਾ ਤੀਜਾ ਮਨ ਮੋਹਮੈਲ ਕਾਮਣੀ ਕੋ ਲੱਖਣੀ ਕੋ ਨਾਰ ਪੈਰ ਛੋੜਿਆ ਕਰ ਆਪਣਾ ਪਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕੀ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਮੈ ਕਰੂ ਕੁਸਲ ਹੋਣੀ ਹੀ ਪਰ ਹਰ ਛੋਡੀ ਪਵਧਾਰ ਮਹੱਲਾ ਤੀਜਾ ਸਭ ਰਾਤੀ ਸੁਹਾਗਣੀ ਸਤਿਗੁਰ ਕਹਿ ਪਾਹ ਪਿਆਰ ਸਦਾ ਰਵੇ ਪਿਰੰਗ ਆਪਣਾ ਸੱਚੇ ਪ੍ਰੇਮ ਪਿਆਰ ਹਾਰ ਸੰਭਾਲੋ ਸੁੰਦਰੀ ਸੋਭਾ ਬੰਤੀ ਨਾਰ ਨਾਨਕ ਨਾਮ ਸੁਹਾਗਣੀ ਵੇਲੀ ਮੇਲਣ ਹਾਰ ਪੌੜੀ ਹਰ ਤੇਰੀ ਸਭ ਕਰੇ ਉਸਤਤ ਜਨ ਫਾਤੇ ਕੱਢਿਆ ਹਰ ਤੁਧ ਨੂੰ ਕਰੇ ਸਭ ਨਮਸਕਾਰ ਜਨ ਪਾਪੇ ਤੇ ਰੱਖਿਆ ਹਰ ਨਮਾਣਿਆ ਤੂੰ ਮਾਣ ਹਰ ਢਾਡੀ ਹੂੰ ਤੂੰ ਢਾਡਿਆ ਹਰ ਹੰਕਾਰੀਆਂ ਮਾਰ ਨਮਾਵੇ ਮਨ ਮਖਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕੈ ਭਾਣੇ ਜੋ ਚੱਲੈ ਤਿਸ ਵਡਿਆਹੀ ਵੱਡੀ ਹੋਏ ਹੈ ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਏ ਕਿਰਪਾ ਕਰੈ ਜਿਸ ਆਪਣੇ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਰਨ ਕਰਤੇ ਵਸ ਹੈ ਗੁਰਮੁਖ ਬੂਝੇ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਅਰਾਧਿਆ ਅੰਦਨ ਹਰ ਲਵਤਾਰ ਮਾਇਆ ਬੰਦੀ ਖਸਮ ਕਹੀ ਤਿਸੀ ਅੱਗੇ ਕਮਾਵੇ ਕਾਰ ਪੂਰਾ ਪੂਰਾ ਕਰ ਛੋਡਿਆ ਹੁਕਮ ਸਵਾਰ ਨੁਹਾਰ ਗੁਰਪ੍ਰਸਾਦੀ ਜਨ ਬੁੱਝਿਆ ਤਨ ਪਾਇਆ ਮੁਖ ਦੁਬਾਰ ਮਨਮਹ ਹੁਕਮ ਨ ਜਾਣੀ ਤਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਭੌਜਲ ਸੰਸਾਰ ਸਭ ਔਗਣ ਗੁਣੀ ਮਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੁਛ ਜਾਣਦਾ ਹਰ ਜੇਬੜ ਨਹੀਂ ਕੋਏ ਜਾਣ ਹਰ ਧਰਮ ਵਿਚਾਰਦਾ ਕਾੜਾ ਦੇਸਾ ਕਿਉਂ ਕੀਜੇ ਜਾ ਨਹੀਂ ਅਧਰਮ ਮਾਰਦਾ ਸੱਚਾ ਸਾਹਿਬ ਸੱਚ ਨੋ ਪਾਪੀ ਨਰ ਹਾਰਦਾ ਸਲਾਹੋ ਭਗਤ ਹਉ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਹੀ ਅੰਤਰ ਰੱਖਾਂ ਗੁਰ ਧਾਰ ਸੋ ਲਾਹੀ ਸੋ ਪ੍ਰਭ ਸਦਾ ਸਦਾ ਹੈ ਗੁਰ ਕੇ ਹੇਤ ਪਿਆਰ
ਨਾਨਕ ਜਿਸ ਨਦਰ ਕਰੈ ਤਿਸ ਮਿਲ ਲੈ ਸਾਹੀ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਹੈ ਜਾਂ ਕੋ ਨਦਰ ਕਰੈ ਮਾਨਸ ਤੇ ਦੇਵਤੇ ਪਏ ਧਿਆਹਾ ਨਾਮ ਹਰੈ ਹੋਮੈ ਮਾਰ ਮਲਾਹਿਆਨਾ ਹੈ ਗੁਰ ਕੇ ਸ਼ਬਦ ਤਰੈ ਨਾਨਕ ਸਹਿਜ ਸੰਭਾਲਿਆਨਾ ਹਰ ਆਪਣੀ ਕਿਰਪਾ ਕਰੈ ਪੌੜੀ ਹਰ ਆਪਣੀ ਭਗਤ ਕਰੇ ਵਡਿਆਈ ਬਖਾਲੀਆਨਾ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਆਨਾ ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾਲੀਅਨ ਪਾਪੀਆਂ ਨੂੰ ਨਾ ਦੇ ਥਿਰ ਰਹਿਣ ਚੁਣ ਨਰਕ ਘੋਰ ਚਾਲੀਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਸਤਾਰੀਅਨ ਸਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕੁਦੈਣ ਕੁਸੈਣ ਪਰ ਨਿੰਦਾ ਕੜਚੂੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਆ ਜਾਂ ਚਾਰੇ ਬੇਠੀਆਂ ਨਾਲ ਸੱਚ ਸੰਜਮ ਕਰਨੀ ਕਰ ਨਾਭਣਾ ਜਪੇਹੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾ ਪੰਧ ਨ ਦੇਹੀ ਮਹੱਲਾ ਪਹਿਲਾ ਕਿਹਾ ਹੰਸ ਕਿਆ ਬੰਗਲਾ ਜਾ ਕੋ ਨਦਰ ਕਰੈ ਹੈ ਜੋ ਤਿਸ ਭਾਵੇ ਨਾਨਕਾ ਕੱਗ ਹੂੰ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪਾਏ ਆਖੀਏ ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖੀਏ ਸੰਤਾਂ ਸੰਗ ਨਦਾਨ ਅੰਮ੍ਰਿਤ ਚਾਖੀਏ ਭੈ ਭੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲੱਖ ਪ੍ਰਭੂ ਲਾਖੀ ਹੈ ਸਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤੇ ਸਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਿਤਾਰ ਹਉ ਬਲਿਹਾਰੀ ਤਨ ਕੋ ਜਨ ਧਿਆਈਆਂ ਹਰ ਨਿਰੰਕਾਰ ਉਹਨਾਂ ਕੈ ਮੁੱਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਪਾਈ ਨਾਮ ਨਿਤ ਖਰ ਚੋਖਾ ਹੋ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਜਨ ਘਰ ਵਸੇ ਨਿਜ ਥਾਏ ਆਂਦਾ ਤੁਨੀ ਸਤ ਵਜਦੇ ਉਨਮਨ ਹਰ ਲਿਵ ਲਾਹੇ ਨਾਨਕ ਹਰ ਭਗਤ ਤਨਾਕੇ ਵਸ ਮਨ ਵਸੈ ਜਨ ਮਸਤਕ ਲਿਖਿਆ ਤੁਰ ਪਾਏ ਪੌੜੀ ਹੁਣ ਢਾਡੀ ਹਰ ਪ੍ਰਭ ਖਸਮ ਕਾਂਗ ਹਰ ਕੇਂਦਰ ਗਾਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦਕੈ ਕਿਤੇ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੇ ਹਰ ਨਾਮ ਜਪਾਇਆ ਨਾਨਕ ਪਹਿਨਾਇਆ ਸੁਧ ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀ ਓਕਾਂ ਇੱਕ ਸਵਾਨ ਕੇ ਕਰਗਾ ਬਣਾ ਜਨਨੀ ਜੰਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਵਤ ਘੱਟ ਹੈ ਮੋਰ ਮੋਰ ਕਰ ਅੰਧਕ ਲਾੜ ਤਾਰ ਪੇਖਤ ਹੀ ਜਮਰਾ ਹੱਸੇ ਐਸਾ ਤਹ ਜਗ ਪਰਮ ਲਾਇਆ ਕੈਸੇ ਬੂਝੇ ਜਬ ਮੋਹ ਹੈ ਮਾਇਆ ਰਹੋ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨਿਸਚੋ ਮਰਨਾ ਰਮਈਆ ਜਪੋ ਪੁਰਾਨੀ ਅਨੰਦ ਜੀਵਨ ਵਾਣੀ ਇਨਬਿਧ ਭਉ ਭਾਵ ਸਾਗੁਰ ਤਰਨਾ ਜਾਂ ਤਿਸ ਭਾਵੇ ਤਾਂ ਲਾਗੇ ਭਉ ਪਰਮ ਭੁਲਾਵਾ ਵਿੱਚੋਂ ਜਾਏ ਉਪਜੇ ਸਹਿਜ ਗਿਆਨ ਮਤ ਜਾਗੇ ਗੁਰਪ੍ਰਸਾਦ ਅੰਤ ਲਿਵ ਲਾਗੇ ਇਤ ਸੰਗਤ ਨਹੀਂ ਮਰਨਾ ਹੁਕਮ ਪਛਾਣ ਤਾਂ ਖਸਮੇ ਮਿਲਣਾ ਰਹੋ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਲਗੜਹਾ ਪੁਰਾਨੀ ਜਰਾ ਮਰਨ ਪਉ ਵਿਸਰ ਗਿਆ ਕੁਟੰਬ ਦੇਖ ਵਿਕਸੇ ਕਮਲਾ ਜੋ ਪਰ ਕਰ ਜੋਹੇ ਕਪਟ ਨਰਾਂ ਦੂੜਾ ਐਹੋ ਜਮਹਿ ਤਨਾਂਗ ਇਨ ਅਗਲੜੈ ਮੈਂ ਰਹਿ ਨਾ ਜਾਏ ਕੋਈ ਕਈ ਸੱਜਣ ਆਏ ਕਹੇ ਮੈਲ ਮੇਰੇ ਬੀਠ ਲਾਹ ਲੈ ਬਹੜੀ ਬੁਲਾਹੇ ਮੈਲ ਮੇਰੇ ਰਮਈਆ ਮੈਂ ਲੈ ਛੁੜਾਏ ਰਹਾ ਆਨਕ ਆਨਕ ਭੋਗ ਰਾਜ ਵਿਸਰੇ ਪ੍ਰਾਨੀ ਸੰਸਾਰ ਸਾਗਰ ਪੈ ਅਮਰ ਪਿਆ ਮਾਹਿਆ ਮੂਠਾ ਚੇਤ ਸੁਨਾਹੀ ਜਨਮ ਆਲਸੀਆ ਬੇਖਮ ਕੌਰ ਪੰਥ ਚਲਣਾ ਪ੍ਰਾਨੀ ਰਵ ਸਾਸ ਤਨਾ ਭਰੇ ਪਰਵੇ ਸੰਗ ਮਾਇਆ ਮੋਹ ਤਬ ਵਿਸਰ ਗਿਆ ਜਾਂ ਤਜਿਆਲੇ ਸੰਸਾਰ ਅੱਜ ਮੇਰੇ ਮਨ ਪ੍ਰਗਟ ਪਿਆ ਹੈ ਪਖਿਆਲੀਏ ਧਰਮ ਰਾਹੋ ਤਹਿ ਕਾ ਦਲ ਕਹਿਣ ਮਹਾਂਬਲੀ ਤਨ ਅਲਗੜੇ ਮੈਂ ਰਹਿਣ ਨਾ ਜਾਏ ਜੇ ਮੋਕੋ ਉਪਦੇਸ਼ ਕਰਤ ਹੈ ਤਾਂ ਵਰਨ ਤ੍ਰੈਣ ਰਤਲਾ ਰਹਿਣਾ ਐ ਜੀ ਤੂੰ ਆਪੇ ਸਭ ਕੁਛ ਜਾਣਦਾ ਵਰ ਤਰਲੋਚਨ ਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਅਚਰਜ ਇੱਕ ਸੁਣੋ ਹੇ ਪੰਡੀਆ ਆਪ ਕੁਛ ਕਹਿਣ ਨਾ ਜਾਈ ਸੁਰਨਾਰ ਗਣ ਗਰਦ ਜਨ ਮੋਹੈ ਤ੍ਰੈਪਨ ਮੁਖੋ ਲੀਲਾਈ ਰਾਜਾ ਰਾਮ ਅਨਹੰਦ ਕਬੂਹੀ ਵਾਜੇ ਜਾਂ ਕੀ ਨ੍ਰਿਸ਼ਟ ਅਨਲਿਵ ਲਾਗੇ
ਰਹਾ ਪਾਠੀ ਗਗਨ ਸਿੰਘਿਆ ਅਰ ਚੁੰਗਿਆ ਕਣਕ ਕਲਸ ਇਕ ਪਾਇਆ ਤੇ ਸੁਮੈ ਧਾਰ ਚੁਗੇਗੀਆਂ ਤਨਿਰਮਲ ਰਸਮੈ ਰਸਮ ਚਵਾਇਆ ਏਕ ਜੋ ਬਾਤ ਅਨੂਪ ਬਣੀ ਹੈ ਪਵਨ ਪਿਆਲਾ ਸਾਜਿਆ ਤੀਨ ਭਵਨ ਮੈਂ ਇੱਕੋ ਜੋਗੀ ਕਹੋ ਕਵਨ ਹੈ ਰਾਜਾ ਐਸਹਿ ਗਿਆਨ ਪ੍ਰਗਟਿਆ ਪਰਖੋ ਤੁੰਬ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਭਰਮ ਭੁਲਾਣੀ ਮਨ ਰਾਮ ਰਸਾਇਣ ਮਾਤਾ ਸ੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆਂ ਕੇ ਕਰ ਗਾਵਣਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਸਤ ਉਧਰ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਾਦ ਮਦ ਨਾ ਅਹਨਸ ਏਕ ਅਗਿਆਨ ਸੋ ਨਾਗਾ ਤੈ ਦਨ ਸੰਬਲ ਕਾਪਟ ਮਹਾਨ ਦੁਖੀ ਅਭ ਚੇਤੀ ਅੰਤ ਕੁਸਾਰਿਆ ਗਰਭ ਛੋੜ ਮਿੱਤਰ ਮੰਡਲ ਆਇਆ ਤੋ ਨਰ ਹਰ ਮਨ ਵਿਸਾ ਮਨੋ ਵਿਸਾਰਿਆ ਫਿਰ ਪਛਤਾ ਬਹਿੰਗਾ ਮੂੜਿਆ ਤੂੰ ਕਮਨ ਹੁਕਮ ਤੂੰ ਪਰਮ ਲਾਗਾ ਚੇਤ ਰਾਮ ਨਹੀਂ ਜਮ ਪੁਰ ਜਾਏਗਾ ਜਨ ਵਿਚਰੇ ਅਨਰਾਧਾ ਰਹਾ ਬਾਲ ਬਨੋਦ ਚੰਦਰਸ ਲੱਗਾ ਖਿਨ ਖਿਨ ਮੋਹੇ ਵਿਆਪੇ ਰਸਮੈ ਸਮੇਦ ਅੰਮ੍ਰਿਤ ਵਿਖ ਚਾਖੀ ਤੋ ਪੰਚ ਪ੍ਰਗਟ ਸੰਤਾਪੇ ਜਪ ਤਪ ਸਾਂਝਮ ਛੋੜ ਸੋ ਕਿਰਤ ਮਤ ਰਾਮ ਨਾਮ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਖਤ ਗਲ ਵਾਧਿਆ ਤਰਨ ਤੇਜ ਪਰਤਰਾ ਹੈ ਮੁਖ ਜੋ ਹੈ ਸੁਰੰਗਾ ਸੁਰਨਾ ਵਿਛਾੜਿਆ ਅਨਮਤ ਕਾਮ ਮਹਾਂ ਵਿਖ ਭੁੱਲੇ ਪਾਪ ਨਾ ਵਿਛਾਣਿਆ ਸਤ ਸਬਦ ਦੇਖ ਇਹ ਮਨ ਹੈ ਗਰਭ ਰਾਮ ਦੇ ਤੇ ਖੋਹਾਇ ਅਵਰ ਮਰਤ ਮਾਇਆ ਮਨ ਤੋਲੇ ਤੋ ਪਗ ਮੁਖ ਜਨਮ ਬਗੋਇਆ ਪੰਡਰ ਕੇ ਇਸ ਕਸਮ ਤੈ ਉਦਲੇ ਸਬਤ ਬਤਾਲ ਕੀ ਬਾਣੀ ਲੋਚਨ ਸਰਮੈ ਬੁੱਧ ਬਲ ਨਾਠੀ ਤਾਂ ਕਾਮ ਸੁਭਾਵ ਸਮਧਾਣੀ ਤਾਂ ਤੈ ਵਿਖੇ ਪਈ ਮਤ ਪਾਪਸ ਕਾਹਾ ਕਮਲ ਕਮਲ ਅੰਡਾ ਅਵਗਤ ਵਣ ਛੋੜ ਮਿੱਤਰ ਮੰਡਲ ਤੋਂ ਪਾਸੇ ਪਸਤਾਨਾ ਨੌਟੀ ਦੇ ਦੇਖ ਤੁਨ ਉਪਜਹਿ ਮਾਤ ਕਹਿਤ ਨਹੀਂ ਬੂਝੈ ਲਾਲਚ ਕਰੇ ਜੀਵਨ ਪੰਧ ਕਾਰਨ ਲੋਚਨ ਕੁਸ ਨਾ ਸੂਝੈ ਥਾਕਾ ਤੇਜ ਉਡਰਾ ਮਨ ਪਾਖੀ ਕਰ ਅਗਹਣਾ ਸੁਖਾਹੀ ਵੈਣੀ ਕਹਿ ਸੁਣੋ ਰਹਿ ਭਗਤੋ ਮਰਨ ਮੁਕਤ ਕਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਣਕ ਜਲ ਤਰੰਗ ਜੈਸਾ ਜੋ ਪੈ ਹਮ ਨਾ ਪਾਪ ਕਰੰਤਾ ਅਹ ਅਨੰਤਾ ਪੁਰਿਤ ਪਾਪਨ ਨਾਮ ਕੈਸੇ ਹੁਤਰ ਤੁਮ ਜੋ ਨਾਇਕ ਛੋ ਅੰਤਰ ਜਾਮੀ ਪ੍ਰਾਪਤ ਜਨ ਜਨ ਜੈ ਜਨ ਤੇ ਸੁਵਾਮੀ ਸਰੀਰ ਅਰਾਧੇ ਮੁਖ ਵਿਚਾਰ ਦਹੁ ਰਵਿਦਾਸ ਸਮਦਲ ਸਮਝਾਵੇ ਕਹੁ ਰਾਗ ਮਾ ਚੌਪਦੇ ਕਰ ਪਹਿਲਾ ਮਹੱਲਾ ਚੌਥਾ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਹਰ ਹਰ ਨਾਮ ਹਰ ਮਨ ਪਾਇਆ ਬੜਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿੱਧ ਪਾਹੀ ਕੋ ਬਿਰਲਾ ਗੁਰਮੁਖ ਚੱਲੈ ਜੀਅਮ ਮੈਂ ਹਰ ਹਰ ਖਰ ਚਲਿਆ ਫਨ ਪੱਲੇ ਮੇਰਾ ਪ੍ਰਾਣ ਸੁਹਾਈ ਸਦਾ ਨਾਲ ਚੱਲੈ ਗੁਰ ਪੂਰੇ ਕਰ ਨਾਮ ਦੁੜਾਇਆ ਹਰ ਨਹਿਤਲ ਹਰ ਤਨ ਪੱਲੇ ਜੀਅਮ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਜਾਣ ਮਿਲਾਵੇ ਮੇਰਾ ਪ੍ਰਾਣ ਜਿਵਾਇਆ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਬਹਿ ਬਹਿ ਚੱਲੈ ਜੀਅਮ ਸਾਤੁਰ ਮਿੱਤਰ ਮੇਰਾ ਵਾਲ ਸੁਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰਮਿਲ ਜਨ ਨਾਨਕ ਹਰ ਤਨ ਪੱਲੈ ਜੀਓ ਹਮਾਜ ਮਹੱਲਾ ਚੌਥਾ ਮਧ ਸੂਦਨ ਮੇਰੇ ਮਨ ਤਨ ਪ੍ਰਾਨਾ ਹੋ ਹਰ ਬਿਨ ਦੂਜਾ ਅਵਰ ਨਾ ਜਾਨਾ ਕੋਈ ਸੱਜਣ ਸੰਤ ਮਿਲੇ ਬਿੜਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੈ ਜੀਓ ਹੋ ਮਨ ਤਨ ਕੋ ਜੀ ਪਵਾਲ ਭੁਲਾਹੀ ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੇ ਮਾਹੀ ਮਿਲ ਸਾ ਸੰਗਤ ਖੋਜ ਦੁਸਾਹੀ ਮਿਲ ਸੰਗਤ ਹਰ ਪ੍ਰਭ ਵਸੈ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰੋਂ ਪ੍ਰਤਪਾਲਾ ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ ਗੁਰ ਜਲ ਮਿਲ ਕਮਲ ਬਗਾਸੇ ਬਿਖਸੇ ਜੀਓ ਮੈਂ ਬਿਨ ਗੁਰ ਦੇਖੇ ਨੀਂਦ ਨਹਾ ਬਹਿ ਮੇਰੇ ਮਨ ਤਨ ਬੇਦਨ ਗੁਰ ਵਿਰਹ ਲਗਾ ਬਹਿ ਹਰ ਹਰ ਦਿਆ ਕਰੋ ਗੁਰ ਮਿਲੋ ਜਨ ਨਾਨਕ ਗੁਰਮੈ ਰਹਿਸੈ ਜੀਓ ਮਾਜ ਮਹੱਲਾ ਚੌਥਾ ਹਰ ਗੁਣ ਵੜੀਏ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਮਿਲ ਸਤਸੰਗ ਤੈ ਹਰ ਗੁਣ ਗਾਹੇ ਜਗ ਪਉ ਜਲ ਦੋ ਤਰ ਤਰੀਏ ਜੀਓ
ਆਪ ਸਖੀ ਹਰ ਮੇਲ ਕਰੇਹਾ, ਮੇਰੇ ਪ੍ਰੀਤਮ ਕਾਮਾ ਦੇਹ ਸੁਨੇਹਾ, ਮੇਰਾ ਮਿੱਤਰ ਸਖਾ ਸੋ ਪ੍ਰੀਤਮ ਭਾਈ, ਮੈਂ ਦੱਸੇ ਹਰ ਨਰ ਹਰੀਐ ਜੀਉ, ਮੇਰੀ ਵੇਦਨ ਹਰ ਗੁਰ ਪੂਰਾ ਜਾੜੈ, ਹਉ ਰਹਿ ਨਾ ਸਕਾ ਬਿਨ ਨਾਮ ਵਿਖਾਣੈ, ਮੈਂ ਔਖਦ ਮੰਤਰ ਦੀਜੇ ਗੁਰ ਪੂਰੈ, ਮੈਂ ਹਰ ਹਰ ਨਾਮ ਉਧਰੀਐ ਜੀਉ, ਹਮ ਚਿਤ੍ਰਕ ਦੀਨ ਸਤਿਗੁਰ ਸਰਨਾਈ, ਹਰ ਹਰ ਨਾਮ ਬੂੰਦ ਮੁਖ ਪਾਈ, ਹਰ ਜਲ ਨਿਦ ਹਮ ਜਲ ਕੈ ਮੀਨੈ, ਜਨ ਨਾਨਕ ਜਲ ਬਿਨ ਮਰੀਐ ਜੀਉ, ਮਾਜ ਮਹੱਲਾ ਚੌਥਾ, ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ, ਮੇਰੀ ਸਰਦਾ ਪੂਰ ਜਗ ਜੀਵਨ ਦਾਤੈ, ਮਿਲ ਹਰ ਦਰਸ਼ਨ ਮਨ ਭੀਜੈ ਜੀਉ, ਮਿਲ ਸਤਸੰਗਤ ਬੋਲੀ ਹਰ ਭੈਣੀ, ਹਰ ਹਰ ਕਥਾ ਮੇਰੇ ਮਨ ਭਾਣੀ, ਹਰ ਹਰ ਅੰਮ੍ਰਿਤ ਹਰ ਨਾਮ ਪਾਵੈ, ਮਿਲ ਸਤਿਗੁਰ ਅੰਮ੍ਰਿਤ ਪੀਜੈ ਜੀਉ, ਵਡ ਭਾਗੀ ਹਰ ਸੰਗਤ ਪਾਵੈ, ਭਾਗ ਹੂਣ ਪਰਮ ਚੋਟਾਂ ਖਾਵੈ, ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ, ਮਾਇ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਿਆ ਮਨ ਧਾਰੇ, ਗੁਰਮਤ ਨਾਮ ਮਿੱਠਾ ਮਨ ਪਾਇਆ, ਜਨ ਨਾਨਕ ਨਾਮ ਮਨ ਭੀਜੈ ਜੀਉ, ਮਾਜ ਮਹੱਲਾ ਚੌਥਾ, ਹਰ ਗੁਣ ਗਿਆਨ ਹਰ ਰਸ ਹਰ ਪਾਇਆ, ਮਨ ਹਰ ਰੰਗ ਰਾਤਾ ਹਰ ਰਸ ਪਿਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਹਰ ਟੋਲ ਟੋਲ ਪਾਉਂਦਾ ਜੀਉ, ਆਪੋ ਸੰਤ ਮੈਂ ਗਲ ਮਲਾਈਆਂ, ਮੇਰੇ ਪ੍ਰੀਤਮ ਕੀ ਮੈਂ ਕਥਾ ਛੜਾਈਆ, ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚਾਹੁੰਦਾ ਜੀਉ, ਵੱਡ ਭਾਗੀ ਹਰ ਸੰਤ ਮੁਲਾਇਆ, ਪੂਰੇ ਗੁਰ ਹਰ ਰਸ ਮੁਖ ਪਾਇਆ, ਭਾਗ ਹੁਣ ਸਤਿਗੁਰ ਨੇ ਪਾਇਆ, ਮਨ ਮੁਖ ਗਰਭ ਜੁਨੀ ਨਿਤ ਪਾਉਂਦਾ ਜੀਉ, ਆਪ ਦਿਆਲ ਦਿਆ ਪ੍ਰਭ ਧਾਰ ਸੀ, ਮਲ ਹੋਮੇ ਵਿਖਿਆ ਸਭ ਨਮਾਰ ਸੀ, ਨਾਨਕ ਹੱਟ ਪੱਟਣ ਵਿੱਚ ਗਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਉ, ਮਾਜ ਮਹੱਲਾ ਚੌਥਾ, ਗੁਣ ਗੋਬਿੰਦ ਹਰ ਨਾਮ ਧਿਆਹੀ, ਮਿਲ ਸੰਗਤ ਮਨ ਨਾਮ ਪਸਾਈ, ਹਰ ਪ੍ਰਭ ਗਮ ਗੋਚਰ ਸਵਾਮੀ, ਮਿਲ ਸਤਿਗੁਰ ਹਰ ਰਸ ਕੀ ਜੈ ਜੀਉ, ਧੰਨ ਧੰਨ ਹਰ ਜਨ ਜਨ ਹਰ ਪ੍ਰਭ ਜਾਤਾ, ਜਨ ਪੁਛਾ ਜਨ ਹਰ ਕੀ ਬਾਤਾ, ਪਾਪ ਮਲੋ ਭਾ ਮਲ ਮਲ ਧੋਬਾ, ਮਿਲ ਹਰ ਜਨ ਹਰ ਰਸ ਪੀ ਜੈ ਜੀਉ, ਸਤਿਗੁਰ ਦਾਤੇ ਨਾਮ ਦੜਾਇਆ, ਵੱਡ ਭਾਗੀ ਗੁਰ ਦਰਸ਼ਨ ਪਾਇਆ, ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ, ਗੁਰਪੂਰਹਿ ਅੰਮ੍ਰਿਤ ਲੀਜੈ ਜੀਉ, ਹਰ ਸਤਸੰਗਤ ਸਤਿਪੁਰਖ ਮਿਲਾਈਐ, ਮਿਲ ਸਤਸੰਗਤ ਹਰ ਨਾਮ ਧਿਆਈਐ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮੁਖ ਹਰ ਨਾਮ ਪਰੀਜੈ ਜੀਉ, ਮਾਜ ਮਹੱਲਾ ਚੌਥਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕੈ ਹੋ ਵਾਰੀਆਂ, ਮਿਲ ਸਤਸੰਗਤ ਲੱਦਾ ਹਰ ਸੱਜਣ, ਹਉ ਸਤਿਗੁਰ ਫਿਟੋ ਘੁਮਾਈਆ ਜੀਉ, ਜੈ ਜੈ ਦੇਖਾ ਦਾਤਾ ਸੁਆਮੀ, ਤੂੰ ਘਟ ਘਟ ਰਵਿਹਾਏ ਅੰਤਰ ਜਾਮੀ, ਘਰ ਪੂਰੇ ਹਰ ਨਾਮ ਦੁਖਾਇਆ, ਹਉ ਸਤਿਗੁਰ ਫਿਟੋ ਸਤ ਵਾਰਿਆ ਜੀਉ, ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸਵਾਈਆ, ਸਭ ਏਕਾ ਜੋਤ ਵਰਤੇ ਭਿੰਨ ਭਿੰਨ, ਨਾ ਰਲੀ ਕਿਸੇ ਦੀ ਰਲਾਈਆਂ, ਗੁਰ ਪ੍ਰਸਾਦੀ ਇੱਕ ਨਦਰੀ ਆਇਆ, ਹਉ ਸਤਿਗੁਰ ਵਿਟੋਂ ਬਤਾਇਆ ਜੀਉ, ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੈ ਮਨ ਪਿਆਰੀ ਭਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰਵਕਾਰੀਆ ਜੀਉ, ਸਤ ਚੌਪੁੰਦੇ ਮਹੱਲੇ ਚੌਥੇ ਕੈ, ਮਾਜ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ, ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ, ਬਿਲਪ ਕਰੇ ਚਤਰ ਕੀ ਨਿਆਈ, ਤ੍ਰਿਖਾਨਾ ਉਤਰੈ ਸ਼ਾਂਤ ਨਹਾਵੇ, ਬਿਨ ਦਰਸ਼ਨ ਸੰਤ ਪਿਆਰੈ ਜੀਉ, ਹਾਂ ਘੋਲੀ ਜੀਉ ਘੋਲ ਘੁਮਾਹੀ, ਗੁਰ ਦਰਸ਼ਨ ਸੰਤ ਪਿਆਰੈ ਜੀਉ ਰਹਾ, ਤੇਰਾ ਮੁਖ ਸੁਹਾਵਾ ਜੀਉ, ਸਹਿਜ ਤੁਨ ਬਾਣੀ, ਚਰ ਹੂਆ ਦੇਖੇ ਸਾਰੰਗ ਪਾਣੀ, ਧਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੈ ਜੀਉ, ਹਉਂ ਕੁਹਲੀ ਹਉਂ ਕੋਲ ਘੁਮਾਹੀ, ਗੁਰ ਸੱਜਣ ਮੀਤ ਮੁਰਾਰੈ ਜੀਉ ਰਹਾ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ, ਮਹਿਰੈਣ ਨਾ ਬਿਹਾਵੈ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੈ ਜੀਉ, ਹਉਂ ਕੁਹਲੀ ਜੀਉ ਕੋਲ ਘੁਮਾਹੀ, ਤਾਂ ਸੱਚੇ ਗੁਰ ਦਰਬਾਰੈ ਜੀਉ ਰਹਾ, ਭਾਗ ਹੂਆ ਗੁਰ ਸੰਤ ਮੁਲਾਇਆ, ਪ੍ਰਭ ਅਵਨਾਸੀ ਕਰਮੈ ਪਾਇਆ, ਸੇਵ ਕਰੀ ਪਲ ਚਸਾਨਾ ਵਿਛੜਾ, ਜਨ ਨਾਨਕ ਦਾਸ ਤੁਮਾਰੈ ਜੀਉ, ਹਉਂ ਕੁਹਲੀ ਜੀਉ ਕੋਲ ਘੁਮਾਹੀ, ਜਨ ਨਾਨਕ ਦਾਸ ਤੁਮਾਰੈ ਜੀਉ ਰਹਾ,
ਰਾਗ ਮਾਜ ਮਹੱਲਾ ਪੰਜਵਾਂ ਰੁੱਤ ਸੁਹਾਵੀ ਜਿੱਤ ਤੁਧ ਸੰਭਾਲੀ ਸੋ ਕੰਮ ਸਹੇਲਾ ਜੋ ਤੇਰੀ ਕਾਲੀ ਸੋ ਹਿਰਦਾ ਸਹੇਲਾ ਜਿਤ ਹਿਰਦੇ ਤੂੰ ਬਿਠਾ ਸਭ ਨਾ ਕਿਹੇ ਦਤਾਰਾ ਜੀਉ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌ ਨਿਧ ਪਹ ਤੇਰੇ ਅਖੁੱਟ ਭੰਡਾਰਾ ਜਿਸ ਤੂੰ ਦੇ ਸੋ ਤ੍ਰਿਪਤ ਅਗਾਹੇ ਸੋਹੀ ਭਗਤ ਤੁਮਾਰਾ ਜੀਉ ਸਭ ਕੋ ਐਸੇ ਤੇਰੀ ਬੈਠਾ ਘੱਟ ਘੱਟ ਅੰਤਰ ਤੂੰ ਹੈ ਬੈਠਾ ਸਭ ਇਹ ਸਾਂਝੀ ਬਾਣ ਸੁਦਾਇ ਹਰਨਾ ਤੂੰ ਕਿਸੇ ਨਾ ਦੇ ਸਿਹਵਾਰਾ ਜੀਉ ਤੂੰ ਆਪੇ ਗੁਰਮੁਖ ਮੁਖਤ ਪੁਰਾ ਹੈ ਤੂੰ ਆਪੇ ਮਨਮੁਖ ਜਨਮ ਭਾਵ ਹੈ ਨਾਨਕ ਦਾਸ ਤੇਰੇ ਬਲਿਹਾਰ ਹੈ ਸਭ ਤੇਰਾ ਖੇਲ ਦੁਸਾਰਾ ਜੀਉ ਮਾਜ ਮਹੱਲਾ ਪੰਜਵਾ ਹੰਦਨ ਵਾਜੇ ਸਹਿਬ ਸੁਹੇਲਾ ਸਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਹੀ ਆਸਨ ਉੱਚ ਸੁਵਾਰਿਆ ਜੀਉ ਫਿਰ ਕਰ ਆਪਣੇ ਗ੍ਰਹਿ ਮੈਂ ਆਇਆ ਜੋ ਲੋੜੀ ਦਾ ਸੋਈ ਪਾਇਆ ਤ੍ਰਿਪਤ ਗਾਇ ਰਿਹਾ ਹੈ ਸੰਤ ਗੁਰ ਅਨੁਭਵ ਪੁਰਖ ਦਿਖਾਇਆ ਜੀਉ ਆਪੇ ਰਾਜਨ ਆਪੇ ਲੋਗਾਈ ਆਪ ਨਿਰਭਾਣੀ ਆਪੇ ਭੋਗਾਈ ਆਪੇ ਤਖਤ ਵਹਿ ਸਚ ਨਿਆਹੀ ਸਭ ਚੁੱਕੀ ਕੂਕ ਪੁਕਾਰਿਆ ਜੀਉ ਜੇ ਹਾਂ ਡਿੱਠਾ ਮੈਂ ਤੇ ਹੋ ਕੇ ਹਾਂ ਤਿਸ ਰਸ ਆਇਆ ਜਨ ਭੇਦ ਲਿਹਾ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਵਸਾਰਿਆ ਜੀਉ ਮਾਜ ਮਹੱਲਾ ਪੰਜਵਾਂ ਜੈ ਤੈ ਕਰ ਪੈਰ ਸੁਹਾਗ ਬਣਾਇਆ ਤਿਤ ਕਰ ਸਖੀਏ ਮੰਗਲ ਗਾਇਆ ਈ ਅੰਦ ਮਨੋਦ ਤੱਤੀ ਕਰ ਸੋ ਹੈ ਸੋ ਤਨ ਕੰਤ ਸੁੰਗਾਰੀ ਜੀਉ ਸਾਂਭੜ ਭਾਗੀ ਸਾਂਭੜ ਭਾਗੜ ਪ੍ਰਤਾਵੰਤੀ ਸੀਤਵੰਤ ਸੁਹਾਗਣ ਰੂਪਵੰਤ ਸਸਗੁੜ ਵਿਚਕਣ ਸੋ ਤਨ ਕੰਤ ਪਿਆਰੀ ਜੀਉ ਅਚਾਰਵੰਤ ਸਾਈ ਪ੍ਰਧਾਨ ਲੈ ਸਭ ਸ਼ਿੰਗਾਰ ਬਣੇ ਤਿਸ ਗਿਆਨ ਲੈ ਸਾ ਕੁਲਵੰਤੀ ਸਾਂਸਰ ਸਬਰਾਈ ਜੋ ਪਿਰ ਕੇ ਅੰਕ ਸੁਵਾਰੀ ਜੀਉ ਵਹਿਮਾ ਤਿਸ ਕੀ ਕਹਿਣ ਨਾ ਜਾਹੇ ਜੋ ਪਿਰ ਮੇਲ ਲਈ ਅੰਗ ਲਾਹੇ ਥਿਰ ਸੁਹਾਗੀ ਵਰ ਅਗਮ ਗੋਚਰ ਜਨ ਨਾਨਕ ਪ੍ਰੇਮ ਸੁਧਾਰੀ ਜੀਉ ਮਾਜ ਮਹੱਲਾ ਪੰਜਵਾਂ ਖੋਇਤ ਖੋਇਤ ਦਰਸ਼ਨ ਚਾਹੈ ਪਾਤ ਪਾਤ ਬਨ ਬਨ ਅਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਲਾਵੇ ਜੀਉ ਖੱਟ ਸ਼ਾਸਤਰ ਵਿਚਰਤ ਮੁੱਖ ਗਿਆਨਾ ਪੂਜਾ ਤਿਲਕ ਤੀਰਥ ਇਸ਼ਨਾਨਾ ਨਿਰਭੀ ਕਰਮ ਆਸਨ ਚੁਰਾਸੀ ਇਨਮੈ ਸਾਂਤ ਨਾ ਆਵੈ ਜੀਉ ਆਨਕ ਵਿਰਖ ਕੀਏ ਜਪ ਤਾਪਾ ਗਮਨ ਕੀਆ ਧਰਤੀ ਧਰਮ ਪਰਮਾਤਾ ਇੱਕ ਖਿਨ ਹਿਰਦੇ ਸ਼ਾਂਤ ਨਾ ਆਵੈ ਜੋਗੀ ਬਹੁੜ ਬਹੁੜ ਉਠਤਾਵੈ ਜੀਉ ਕਰ ਕਿਰਪਾ ਮੈਂ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਬਨਾਸੀ ਵਸਿਆ ਘੱਟ ਭੀਤਰ ਹਰ ਮੰਗਲ ਨਾਨਕ ਗਾਵੈ ਜੀਉ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਅਪਰਪਰ ਦੇਵਾ ਅਗਮ ਗੋਚਰੀ ਅਲਖ ਹਪੇਵਾ ਦੀਨ ਦਿਆਲ ਗੋਪਾਲ ਗੋਬਿੰਦਾਈ ਹਰ ਧਿਆਭ ਗੁਰਮੁਖ ਗਾਤੀ ਜੀਉ ਗੁਰਮੁਖ ਮਾਰਸੂਦ ਨਸਤਾਰ ਹੈ ਗੁਰਮੁਖ ਸੰਗੀ ਸੰਗੀ ਕ੍ਰਿਸ਼ਨ ਮਰਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਹੋਰ ਕਿਤੇ ਨ ਭਾਤੀ ਜੀਉ ਨਿਰਹਾਰੀ ਕੇਸਵ ਨਿਰਭੈਰਾ ਕੋਟ ਜਿੰਨਾ ਕੇ ਪੂਜੇ ਪੂਜੇ ਪੈਰਾ ਗੁਰਮੁਖ ਹਿਰਦੇ ਜਾਂ ਕਿ ਹਰ ਹਰ ਸੋਹੀ ਭਗਤ ਅਗਾਤੀ ਜੀਉ ਅਮੋਗ ਦਰਸ਼ਨ ਬੇਅੰਤ ਹਿਪਾਰਾ ਬੜ ਸਮਰੱਥ ਸਦਾ ਦਤਾਰਾ ਗੁਰਮੁਖ ਨਾਮ ਜਪੀਏ ਤਿਤ ਤਰੀਏ ਗਤ ਨਾਨਕ ਬਿਰਲੀ ਜਾਤੀ ਜੀਉ ਮਾਜ ਮਹੱਲਾ ਪੰਜਵਾਂ ਕਹਿਹਾ ਕਹਿਣਾ ਦਿੱਤਾ ਲੈਣਾ ਗਰੀਬਾਂ ਨਾਥਾਂ ਤੇਰਾ ਮਾੜਾ ਸਭ ਕਾ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਵੱਲ ਜਾਈ ਜੀਉ ਭਾਣੇ ਉੱਜੜ ਭਾਣੇ ਰਾਹਾ ਭਾਣੇ ਹਰਗੁਣ ਗੁਰਮੁਖ ਗਵਾਹਾ ਭਾਣੇ ਪਰਮ ਪਵੇ ਬਹੁ ਜੂਨੀ ਸਭ ਕੁਛ ਤੁਸੀਂ ਰਜਾਈ ਜੀਉ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਭਾੜਾ ਅਗਮ ਗੋਚਰ ਬੇਅੰਤ ਥਾਹਾ ਤੇਰੀ ਕੀਮਤ ਕਹਿਣ ਨਾ ਜਾਈ ਜੀਉ ਖਾਕ ਸੰਤਨ ਕਹਿੰਦੇ ਪਿਆਰੇ ਆਏ ਪਿਆ ਹਰ ਤੇਰੇ ਦੁਬਾਰੇ ਦਰਸ਼ਨ ਭੇਖਤ ਮਨ ਅਗਾਹੇ ਨਾਨਕ ਮਿਲਨ ਸੁਆਹੀ ਜੀਉ ਮਾਜ ਮਹੱਲਾ ਪੰਜਵਾਂ ਦੁੱਖ ਤਦੇ ਜਾਂ ਵਿਸਰ ਜਾਵੇ ਭੁੱਖ ਵਿਆਪੇ ਬਹੁ ਵਿਧਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੇ ਦੀਨ ਦਿਆਲਾ ਜੀਉ ਸਤਿਗੁਰ ਮੇਰਾ ਬੜ ਸਮਰੱਥਾ ਜੀ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋ ਗਈ ਹੋ ਪੀੜਾ ਆਪ ਕਰੇ ਪ੍ਰਤਪਾਲਾ ਜੀਉ
ਵਾਰਕ ਵਾਗੀ ਹਾਂ ਹਾਂ ਸਭ ਕੁਛ ਮੰਗਾ ਦੰਦੈ ਤੋਟ ਨਹੀਂ ਪ੍ਰਭੂ ਰੰਗਾ ਪੈਰੀ ਪੈ ਪੈ ਬਹੁਤ ਮਨਾਹੀ ਦੀਨ ਦਿਆਲ ਗੋਪਾਲਾ ਜੀ ਅਮ ਹਾਂ ਬਲਿਹਾਰੀ ਸਤਿਗੁਰ ਪੂਰੈ ਜਨ ਬੰਧਨ ਕੱਟੇ ਸਗਲ ਹੈ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀ ਓਮ ਆਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗਬੀਰ ਬੇਅੰਤ ਗੋਬਿੰਦੈ ਊਚ ਉਥਾ ਬੇਅੰਤ ਸੁਆਮੀ ਸਿਮਰ ਸਿਮਰ ਹਾਉ ਜੀਵਾਂ ਜੀ ਓਮ ਦੁਖ ਭੰਜਨ ਨਦਾਨ ਅਮੁੱਲ ਨਿਰਮਲ ਨਿਰਮੈਲ ਅਥਾ ਅਤੁੱਲ ਅਕਾਲ ਮੂਰਤ ਅਜੂਨੀ ਸਪ ਮਨ ਸਿਮਰਤ ਠੰਡਾ ਥੀਵਾ ਜੀ ਅਮ ਸਦਾ ਸੰਗੀ ਹਰ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਦਰਸੈਣ ਮਨ ਤ੍ਰਿਪਤ੍ਰੈਣ ਗੁਰਮੁਖੀ ਅੰਮ੍ਰਿਤ ਪੀਵਾ ਜੀ ਅਮ ਦੁੱਖ ਸੁੱਖ ਪਿਆਰਿਆਂ ਤੁਧ ਧਿਆਹੀ ਇਹ ਸੁਮਤ ਗੁਰੂ ਤੇ ਪਾਈ ਨਾਨਕ ਕੀ ਤਰਾਂ ਤੂੰ ਹੈ ਠਾਕਰ ਹਰ ਰੰਗ ਪਾਰ ਪੁਰੀਹਾ ਜੀ ਅਮ ਮਾਜ ਮਹੱਲਾ ਪੰਜਵਾਂ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਭੇਖਤ ਤਰਿਆ ਧਨ ਮੂਰਤ ਚੱਸੇ ਪਲ ਕੜੀਆ ਧਨ ਸੋ ਹੋਏ ਸੰਜੋਗਾ ਜੀ ਅਮ ਉਦਮ ਕਰ ਤੁਮਾ ਨਿਰਮਲ ਹੂਗਾ ਹਰ ਮਾਰਗ ਚਲਤ ਪਰਮ ਸਗਲਾ ਖੋਇਆ ਨਾਮ ਨਦਾਨ ਸਤਿਗੁਰੂ ਸੁਣਾਇਆ ਮਿਟ ਗਏ ਸਗਲੇ ਰੋਗਾ ਜੀ ਅਮ ਅੰਤਰ ਬਾਹਰ ਤੇਰੀ ਬਾਹਣੀ ਤੁਦ ਆਪ ਕਥੀ ਤਾਂ ਆਪ ਵਿਖਾਣੀ ਗੁਰ ਕਿਹਾ ਸਭ ਏਕੋ ਏਕੋ ਅਵਰ ਨ ਕੋਈ ਹੋਏਗਾ ਜੀ ਅਮ ਅੰਮ੍ਰਿਤ ਰਸ ਹਰ ਗੁਰੂ ਤੇ ਪੀਆ ਹਰ ਪਹਿਣ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੈ ਨੋ ਨਾਨਕ ਕੀਨੇ ਭੋਗਾ ਜੀ ਓਮ ਮਾਜ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਾਸਤੇ ਇਕ ਮੰਗੂ ਕਰੂੰ ਬਨੰਤੀ ਮਾਨ ਤਰੰਗੂ ਬਾਰ ਬਾਰ ਜਾਈ ਲਖ ਬਰੀਆ ਦੇ ਸੰਤਨ ਕੀ ਧੂਰਾ ਜੀ ਓਮ ਤੁਮ ਦਾਤੇ ਤੁਮ ਪੁਰਖ ਵਧਾਤੇ ਹੈ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਬਰਸਾਵੈ ਅਵਸਰ ਕਰੋ ਹਮਾਰਾ ਪੂਰਾ ਜੀ ਅਮ ਦਰਸ਼ਨ ਤੇਰੇ ਭਵਨ ਪਨੀਤਾ ਆਤਮਗੜ ਬਿਖਮਤ ਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਧਾਤੇ ਹੈ ਤੁਰ ਜੇਵੜ ਵਰਮਾ ਸੂਰਾ ਜੀ ਅਮ ਰੇਣ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬੈਂਸੀ ਕਬੁੱਧ ਭਾਗੀ ਸੱਚ ਕਰ ਵੈਸੈ ਰਹੇ ਗੁਣ ਗਾਹੇ ਨਾਨਕ ਬੈਂਸੈ ਕੂਰਾ ਜੀ ਓਮ ਮਾਜ ਮਹੱਲਾ ਪੰਜਵਾਂ ਵਿਸਰ ਨਹੀਂ ਇਹ ਬੜ ਦਾਤ ਹੈ ਕਰ ਕਿਰਪਾ ਭਗਤਨ ਸੰਗ ਰਾਤੈ ਦਿਨ ਸਰੈਣ ਜੋ ਤੁਧਿਆਹੀ ਇਹੋ ਦਾਨ ਮੈਂ ਕਰਨਾ ਜੀ ਓਮ ਮਾਟੀ ਅੰਨੀ ਸੁਰਤ ਸਮਾਹੀ ਸਭ ਕੁਛ ਦੀਆ ਭਲੀਆ ਜਾਹੀ ਆਨੰਦ ਮਨੋਦ ਚੋਜ ਤਮਾਸੈ ਤੁਧ ਭਾਵੇ ਸੋ ਹੋਣਾ ਜੀ ਓਮ ਜਹਿਦਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾੜਾ ਸੇਜ ਸੁਖਾਲੀ ਸੀਤਲ ਪਵਣਾ ਸਹਿਜ ਕੇਲ ਰੰਗ ਕਰਨਾ ਜੀ ਓਮ ਸਾਮਤ ਦੀਜੈ ਜਿਤ ਸੁਰਹਿ ਨਾਹੀ ਸਾਮਤ ਦੀਜੈ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰਚਰਨਾ ਜੀ ਓਮ ਮਾਜ ਮਹੱਲਾ ਪੰਜਵਾਂ ਸਹਿਬ ਤੋਂ ਸਲਾਹਣ ਤੇਰਾ ਨਾਮ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜੀਓ ਭਾਵੇ ਭਾਣੇ ਪੂਰਨ ਗਿਆਨਾ ਜੀ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਹਿਬ ਤੇਰੇ ਮਨ ਭਾਵੇ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਹਿਬ ਮਨ ਮਾਨਾ ਜੀ ਤੂੰ ਸੰਤਨ ਕੀ ਕਰੇ ਪ੍ਰਤਪਾਲਾ ਸੰਤ ਖੇਲੇ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀ ਅਨ ਸੰਤਨ ਕਹਿ ਮੇਰਾ ਮਨ ਕਰਵਾਨੈ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੈ ਤਿੰਨ ਕੇ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀ ਮਾਜ ਮਹੱਲਾ ਪੰਜਵਾਂ ਤੂੰ ਜਲ ਥਲ ਹਮ ਮੀਨ ਤੁਮਾਰੇ ਤੇਰਾ ਨਾਮ ਹਮ ਚਿਤ੍ਰਕ ਦਿਖਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗ ਮਨ ਲੀਨਾ ਜੀ ਜੋ ਵਾਰਕ ਪੀ ਖੀਰ ਅਗਾਹੇ ਜਿਉਂ ਨਿਰਤਨ ਧਨ ਦੇਖ ਸੁਖ ਪਾਏ ਤ੍ਰਿਖਾਵੰਤ ਜਲ ਪੀਵਤ ਠੰਡਾ ਤੋਂ ਹਰ ਰੰਗ ਹਰ ਸੰਗ ਇਹ ਮਨ ਭੀਨਾ ਜੀ ਜਹਾਂ ਦਿਆਰ ਹੈ ਦੀਪ ਵਰਗਾਸਾ ਭਰਤਾ ਚਿਤਪਤ ਪੂਰਨ ਵਾਸਾ ਮਿਲ ਪ੍ਰੀਤਮ ਜੋ ਹੋਤ ਆਨੰਦਾ ਤੋਂ ਹਰ ਰੰਗ ਮਨ ਰੰਗੀਨਾ ਜੀ ਸੰਤਨ ਮੋਕੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਗਿਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਹੈ ਗੁਰੂ ਸੱਚ ਦੀਨਾ ਜੀ ਮਾਜ ਮਹੱਲਾ ਪੰਜਵਾਂ
ਅਮਰਤ ਨਾਮ ਸਦਾ ਨਿਰਮਲੀਆ ਸੁਖਦਾਈ ਦੁੱਖ ਵਡਾਰਨ ਹਰੀਆ ਅਵਰ ਸਾਧ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮਿੱਠਾ ਜੀਉ ਜੋ ਜਾ ਪੀਵੈ ਸੋ ਤ੍ਰਿਪਤਾਵੈ ਅਮਰ ਹੋਵੇ ਸੋ ਨਾਮ ਰਸ ਪਾਵੈ ਨਾਮ ਨਦਾਨ ਤਿਸੇ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਬੁੱਠਾ ਜੀਉ ਜਿਸ ਹਰ ਰਸ ਪਾਇਆ ਸੋ ਤ੍ਰਿਪਤ ਹਗਾਨਾ ਜਨ ਹਰ ਰਸ ਪਾਇਆ ਸੋ ਨਹਿ ਡਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਭਾਗੀਠਾ ਜੀਉ ਹਰ ਅਖਸ ਨਾਥ ਮਾਇਆ ਪਰਸਾਨੇ ਬਹੁਤੇ ਰਹਿ ਤਿਸ ਲਗ ਮੁਖਤ ਕਹਿ ਘਨੇਰੇ ਨਾਮ ਨਦਾਨਾ ਗੁਰਮੁਖ ਪਾਹੀਏ ਕਉ ਨਾਨਕ ਗੱਲੀ ਡੀਠਾ ਜੀਉ ਮਾਜ ਮਹੱਲਾ ਪੰਜਵਾ ਨਿਧ ਸਿਧ ਰਿਧ ਹਰ ਹਰ ਹਰ ਹਮੇਰੇ ਜਨਮ ਪਦਾਰਥ ਗਹਿਰ ਗਭੀਰੇ ਲਾਖ ਕੋਟ ਖੁਸ਼ੀਆ ਹਰੰਗ ਰਾਵੈ ਜੋ ਗੁਰ ਲਗਾ ਪਾਈ ਜੀਉ ਦਰਸ਼ਨ ਭੇਵਤ ਪੈ ਪੁਨੀਤਾ ਸਗਲ ਉਧਾਰੇ ਪਾਹੀ ਮੀਤਾਈ ਅਗੰਮ ਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸਜ ਧਿਆਈ ਜੀਉ ਜਾ ਕੋ ਖੋਜ ਸਰਫ ਪਾਏ ਬੜ ਪਾਕੀ ਦਰਸ਼ਨ ਕੋਹ ਬਿਰਲਾ ਪਾਏ ਊਚ ਹਪਾਰ ਅਗੋਚਰ ਥਾਨਾ ਹਉ ਮਹਿਲ ਗੁਰੂ ਦਿਖਾਹੀ ਜੀਉ ਗਹਿਰ ਗਭੀਰ ਵੇ ਅੰਤ ਨਾਮ ਤੇਰਾ ਮੁਖਤ ਪਿਆਜ ਸਿਰਦੇ ਬਸੇਰਾ ਗੁਰ ਬੰਧਨ ਤਨ ਕਹਿ ਸਕਲ ਹੈ ਘੱਟ ਹੈ ਜਨ ਨਾਨਕ ਸਹਿ ਸਮਾਹੀ ਜੀਉ ਮਾਜ ਮਹੱਲਾ ਪੰਜਵਾ ਪ੍ਰਭ ਕਿਰਪਾ ਤੇ ਹਰ ਹਰ ਧਿਆਵ ਪ੍ਰਭ ਦਿਆ ਤੇ ਮੰਗਲ ਗਭ ਉਠਤ ਪੈਠਤ ਸੋਭਤ ਜਾਗਤ ਹਰ ਧਿਆਈਏ ਸਗਲ ਅਵਰਦਾ ਜੀਉ ਨਾਮ ਅਖੋਦ ਮੋਕੋ ਸਾਧੂ ਦੀਆ ਕਿਲਬਹ ਕਟੈ ਨਿਰਮਲ ਥੀਆ ਆਨੰਦ ਪਿਆ ਨਿਕਸੀ ਸਭ ਪੀਰਾ ਸਗਲ ਬਨਾਸੇ ਦਰਦਾ ਜੀਉ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਖਤਾ ਸਾਗਰ ਸੰਸਾਰਾ ਸਤ ਕਰੇ ਜਨਕ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਉ ਜਪ ਤੈ ਸਾਧੂ ਸੰਗਤ ਪਾਹੇ ਗੁਰ ਭੇੜ ਤਹ ਗਈ ਬੁਲਾਏ ਸਾਸ ਸਾਸ ਹਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਉ ਮਾਜ ਮਹੱਲਾ ਪੰਜਵਾ ਓਤ ਪੋਤ ਸੇਵਕ ਸੰਗਰਾਤਾ ਪ੍ਰਭ ਪਿਰਤ ਪਾਲੇ ਸੇਵਕ ਸੁਖਦਾਤਾ ਪਾਣੀ ਪੱਖਾਂ ਪੀਸੂ ਸੇਵਕ ਕੈ ਠਾਕਰ ਹੀ ਕਾ ਹਰ ਜੀਉ ਕਾਠ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਸੋਈ ਕਮਾਵੇ ਜੋ ਸਾਹਿਬ ਭਾਵੇ ਸੇਵਕ ਅੰਤਰ ਬਾਹਰ ਮਾਹਰ ਜੀਉ ਤੂੰ ਦਾਨਾ ਠਾਕਰ ਸਭ ਜਾਣਦਾ ਹੈ ਠਾਕਰ ਕੈ ਸੇਵਕ ਹਰ ਰੰਗ ਮਾਣ ਜੋ ਕਸ ਠਾਕਰ ਕਾ ਸੋ ਸੇਵਕਾ ਸੇਵਕ ਠਾਕਰ ਹੀ ਸੰਗ ਜਾ ਹਰ ਜੀਉ ਆਪਣੇ ਠਾਕਰ ਸੋ ਪਰ ਹਰਿਆ ਬਾਹਰ ਨਾ ਭੇਖ ਪੁਸ਼ ਬੁਲਾਇਆ ਤੈ ਸੇਵਕ ਨਾਨਕ ਕੁਰਬਾਨੀ ਸੋ ਗਹਿਰ ਗਭੀਰ ਉਗਾ ਹਰ ਜੀਉ ਮਾਜ ਮਹੱਲਾ ਪੰਜਵਾ ਸਭ ਕੁਛ ਘਰ ਮੈਂ ਬਾਹਰ ਨਾਹੀ ਬਾਹਰ ਟੋਲੇ ਸੋ ਪਰਮ ਭਲਾਹੀ ਗੁਰਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸਹਿਲਾ ਜੀਉ ਚਮ ਚਮ ਵਰਸਾਈ ਅਮਲ ਧਾਰਾ ਮਨ ਪੀਵੇ ਸੁਣ ਸ਼ਬਦ ਵਿਚਾਰਾ ਅਨੰਦ ਭੋ ਨੌ ਦਿਨ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਉ ਜਨਮ ਜਨਮ ਕਾ ਵਿਸ਼ਿਆ ਮਿਲਿਆ ਸਾਧ ਕਿਰਪਾ ਤੇ ਸੁਖ ਹਰਿਆ ਸੁਮਤ ਪਾਹੇ ਨਾਮ ਧਿਆਹੇ ਗੁਰਮੁਖ ਹੋਹੇ ਮੇਲਾ ਜੀਉ ਜਲ ਤਰੰਗ ਜਲੇ ਸਮਾਇਆ ਤੋ ਜੋਤੀ ਸੰਜੋਤ ਮਿਲਾਇਆ ਕਉ ਨਾਨਕ ਪਰਮ ਕਟੇ ਕੋ ਬਾੜਾ ਬਹੁਣ ਹੋਈਏ ਜੌਲਾ ਜੀਉ ਮਾਜ ਮਹੱਲਾ ਪੰਜਵਾ ਤਸਕਰ ਬਾਣੀ ਜਨ ਤੋਂ ਸੁਣਿਆ ਤਸ ਬਲਿਹਾਰੀ ਜਨ ਰਸਨਾ ਭਣਿਆ ਬਾਰ ਬਾਰ ਜਾਈ ਤਸ ਬਿੱਟ ਜੋ ਮਨ ਤਨ ਤੁਧ ਅਰਾਧੇ ਜੀਉ ਤਹਿ ਚਰਨ ਪਖਾਲੀ ਜੋ ਤੇਰੇ ਮਾਰਗ ਚੱਲੇ ਨੈਣ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇਵਾਂ ਤਿਸੀ ਆਪਣੇ ਸਾਜਨ ਜਨ ਗੁਰਮਿਰ ਸੋ ਪ੍ਰਭੁਲਾ ਦੈ ਜੀਉ ਸੇਵੜ ਭਾਗੀ ਜਨ ਤੁਮ ਜਾਣੇ ਸਭ ਕਹਿ ਮੁਦਈ ਅਲਪੁਤ ਨਿਰਵਾਣੇ ਸਾਧਕ ਸੰਗ ਉਨ ਭੋਜ ਲੁਤ ਤਰਿਆ ਸਗਲ ਦੂਤ ਉਨ ਸਾਧੈ ਜੀਉ ਤਿਨ ਕੀ ਸਰਨ ਪਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ ਦਾਨ ਦੀਜੇ ਨਾਨਕ ਤਿਸ ਪ੍ਰਭ ਗਮ ਅਗਾਧੈ ਜੀਉ ਮਾਜ ਮਹੱਲਾ ਪੰਜਵਾ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੂਖ ਮਹੂਆ ਅਸਥੁੱਲੀ ਤੂੰ ਜਲ ਨਿਦ ਤੂੰ ਬੇਨ ਬੁੱਧ ਬਦਾਂਗ ਤੁਦ ਬੈਨੀ ਅਗਰ ਨਾ ਭਾਲੀਐ ਜੀਉ ਤੂੰ ਸੂਤ ਮਣੀਐ ਪੀ ਤੂੰ ਹੈ ਤੂੰ ਗੱਠੀ ਮੇਰ ਸਿਰ ਤੂੰ ਹੈ ਆਦਿ ਮਾਧੀ ਅੰਤ ਪ੍ਰਭ ਸੋਈ ਅਵਰ ਨਾ ਕੋਈ ਦੁਖਾਲੀ ਹੈ ਜੀਉ
तू निर्गुण सरगुण सुखदाता तू निर्वाण रसिया रंग दाता अपने करता हुआ पे जाने आपे तो दुसमाली है जीव तू ठाकर सेवक सोनू आपे है तू गुप्त प्रगट प्रभु आपे नानक दास सदा गुण गावे एक पूरी नजर निहाली है जीव माज महला पंजवा सफल सौ बाणी जित नाम बिखाणी गुर प्रसाद कने बिरलै जानी तन सौ बेला जित हर गावत सुनना आहे ते परवाना जीव सह नेत्र परवान जिन दर्शन पेखा से कर पलै जिनी हर जस लेखा से चरण सुहावे सो हर मार्ग चलै हो बल तैन संग बिछाना जीव सुन सज्जन मेरा मीत प्यारे साध संग खिनमय अधारे कैल बह काट हुआ मंदिर मल मिट गए आवन जाना जीवन दुए कर जोड़े कह बिनो करीजे कर कृपा डबदा पत्थर लीजे है नानक प्रभु पै कृपाला प्रभु नानक मन भाणा जियो माज महला पंजवा अमृत बाणी हर हर तेर ही सुन सुन होवे परम गत मेर ही जलन बुझी शीतल होए मन गाम सतगुर कर दर्शन पाए जियो सुख पिया दुख दूर पुराना संत रसम हर नाम बखाना जल थल नीर परे सर हो पर व्यर्था कोहे न जाए जियो दया तारी तन सरजन हार है जी जंत सगले पिरत पार है मेहरबान कृपाल दियाला सगले तृप्त अगाए जियो वैन त्रह त्रै बन कीर्तन हरिया करन हार खन पीतर करिया गुरमुख नानक तुसे आराध है मन की आस बुझाए जियो माज महला पंजवा तू मेरा पिता तू है मेरा तू है मेरा माता तू मेरा बंधप तू मेरा भ्राता तू मेरा राखा सबनी थाही तप कहा काड़ा जियो तुमरी कृपा ते सुध पछाना तू मेरी ओट तू है मेरा माणा तुझ बिन दूजा अवरना कोही सब तेरा खेल अखाड़ा जियो जी जन सब तुद पाए जित जित पाणा तित लाहे सब कुछ कीता तेरा होवे नहीं कुछ अखाड़ा जियो नाम त्याय महा सुख पाया हर गुण गाए मेरा मन शीतलाया घर पूरे है बजीब दाही नानक जुता बिखाड़ा जियो माज महला पंजवा जी प्राण प्रभु मने अधारा भगत जीवे गुण गाहे अपारा है गुण दान अमृत हर नम हर त्याय त्याय सुख पाया जियो मनसा तार जो करतै आवे साध संग जन मरन मटावे आस मनोरथ पूर्ण होवे भेट गुर दरसाया जियो अगम अगोचर कुछ मत नहीं जानी साधक सिद्ध त्या है ज्ञानी खुदी मिट्टी चुका भोलाबा गुर मन ही मैं प्रगटाया जियो आनंद मंगल कल्याण दाना सुख सहज हर नाम बखाना हुए कृपाल स्वामी अपना नौ नानक करम आया जियो माज महला पंजवा सुन सुन जीवा सोई तुमारी तू प्रीतम ठाकरी अंत भारी तुमरे करतब तुम ही जानो तुमरी ओट गोपाला जियो गुण गावत मन हरिया होवे कथा सुनत मन सगली खोवे पेड़त संग साध संतन कै सदा जपू दे अल्लाह जियो रब अपना सा सा संहरो एह मत गुर प्रसाद मन धारो तुमरी कृपा ते हुए परगासा सर्व मिया प्रतपाला जियो सत सत सत प्रभ सोई सदा सदा सद आपे होई चलत तुमारे प्रगट प्यारे देख नानक पे निहला जियो माज महला पंजवा हुक्मी बरसन लागे मेहा साजन संत मिल नाम जपेहा शीतल शांत सह सुख पाया ठंड पई प्रभु आपे जियो सब कुछ बहुत पाया कर कृपा प्रभु सगल रजाया दात करो मेरे हिंद तारा जी जन सब त्रापह जियो सचा साहब सची नाही गुर प्रसाद ते सदा दियाही जन्म मरन पै कटे मोहा बिनसे सोग संतापै जियो सा सा स्नान खुला है सिमरत नाम कटे सब है पूर्ण आस करे खन पीतर हर हर हर गुण गावे हर हर हर गुण जापे जियो माज महला पंजवा
ਆਓ ਸਜਣ ਸੰਤ ਮੀਤ ਪਿਆਰੇ ਮਿਲ ਗਾਵ ਗੁਣ ਗਮ ਅਪਾਰੇ ਗਾਵਤ ਸੁਣ ਸਭੇ ਹੀ ਮੁਹਤੈ ਸੋ ਧਿਆਈਏ ਜਨ ਹਮ ਕੀਏ ਜੀਉ ਜਨਮ ਜਨਮ ਕਹਿ ਕਲ ਬਖ ਜਾਫੈ ਮਨ ਚੰਦੈ ਸਹੀ ਫਲ ਪਾਵੈ ਸਿਮਰਹਿ ਸਹਿਬ ਸੋ ਸੱਚ ਸੁਆਮੀ ਰਿਜਕ ਸਭ ਕੁਹ ਦੀਏ ਜੀਉ ਨਾਮ ਜਪਤ ਸਰਬ ਸੁਖ ਪਾਈਏ ਸਭ ਭਉ ਬਿਨਸੈ ਹਰ ਹਰ ਧਿਆਈਏ ਜਨ ਸੇਵਿਆ ਸੋ ਪਾਰ ਗਰਾਮੀ ਕਾਰਜ ਸਗਲ ਹੈ ਥੀਏ ਜੀਉ ਆਏ ਪਿਆ ਤੇਰੀ ਸਰਨਾਹੀ ਜੋ ਭਾਵੇ ਤੋ ਮਲਾਹੀ ਕਰ ਕਿਰਪਾ ਪ੍ਰਭ ਭਗਤੀ ਲਾਭ ਸਚ ਨਾਨਕੀ ਅੰਮ੍ਰਿਤ ਪੀਏ ਜੀਉ ਮਾਜ ਮਹੱਲਾ ਪੰਜਵਾਂ ਪੈ ਕਿਰਪਾਲ ਗੋਬਿੰਦ ਸਾਹੀ ਮੇਘ ਬਰਸੈ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠੰਡ ਪਹੀ ਕੁਰਤਾਰੈ ਜੀਉ ਆਪਣਾ ਜੀ ਜੰਤ ਕਿਰਪਾਲੈ ਜੋ ਵਾਰਕ ਮਾਤਾ ਸਿੰਘਾਰੈ ਦੁੱਖ ਭੰਜਨ ਸੁਖ ਸਾਗਰ ਸੁਆਮੀ ਲੈ ਸਗਲ ਆਹਰੈ ਜੀਉ ਜਲ ਥਲ ਪੂਰਿਆ ਮਿਹਰਬਾਨਾ ਸਦਬੁਲਹਾਰ ਜਾਹੀ ਕੁਰਬਾਨਾ ਰਹਿਣ ਦਿਨਸ ਤੈ ਸਦਾ ਸਿਆਈ ਜੈ ਖਨ ਮੈਂ ਸਗਲ ਉਧਾਰੈ ਜੀਉ ਰਾਖ ਲੀਏ ਸਗਲੇ ਪ੍ਰਭੁ ਆਪੈ ਉਤਰ ਗਏ ਸਭ ਸੁਖ ਸੰਤਾਪੈ ਨਾਮ ਜਪਤ ਮਨ ਤਨ ਹਰਿਆਵਲ ਪ੍ਰਭ ਨਾਨਕ ਨਤਰ ਨਿਹਾਰੈ ਜੀਉ ਮਾਜ ਮਹੱਲਾ ਪੰਜਵਾਂ ਜਿੱਥੇ ਨਾਮ ਜਪੀਏ ਪ੍ਰਭ ਪਿਆਰੈ ਸਹੀ ਅਸਤਲ ਸੋਨ ਚਵਾਰੈ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾਂ ਸੋਹੀ ਨਗਰ ਅਜਾੜੀ ਜੀਉ ਹਰ ਰੁੱਖੀ ਰੋਟੀ ਖਾਏ ਸੰਭਾਲ ਲੈ ਹਰ ਯੰਤਰ ਬਾਹਰ ਨਦਰ ਨਿਹਾਲੈ ਖਾਏ ਖਾਏ ਕਰੇ ਬਦ ਫੈਲੀ ਜਾਣੂ ਵਿਸੂਕੀ ਬਾੜੀ ਜੀਉ ਸੰਤਾਂ ਸੇਤੀ ਰੰਗ ਨਾ ਲਾਹੇ ਸਾਕਤ ਸੰਗ ਬੈ ਕਰਮ ਕਮਾਹੇ ਦੁਰਲੱਭ ਦੇ ਕੋਈ ਅਗਿਆਨੀ ਜੜ ਆਪਣੀ ਆਪ ਉਪਾੜੀ ਜੀਉ ਤੇਰੀ ਸਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੌਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰੱਖੋ ਸਰਮ ਅਸਾੜੀ ਜੀਉ ਮਾਜ ਮਹੱਲਾ ਪੰਜਵਾਂ ਚਰਨ ਠਾਕਰ ਕੈ ਹਿਰਦੇ ਸਮਾਣੈ ਕਾਲ ਕਲੇ ਸਭ ਦੂਰ ਪੈ ਆਣੈ ਸ਼ਾਂਤ ਸੁਖ ਸਹਿਜ ਤੁਨੂੰ ਅਪਜੀ ਸਾਧੂ ਸੰਗ ਨਵਾਸਾ ਜੀਉ ਲਾਗੇ ਪ੍ਰੇਤ ਨਾ ਟੁੱਟੈ ਮੁੱਲੈ ਹਰਿ ਅੰਤਰ ਬਾਹਰ

ਘਾਲੀ ਜੀ ਸਰਬ ਜੀਆ ਕੋਹ ਦੇਵਨ ਹਾਰਾ ਗੁਰਪ੍ਰਸਾਦੀ ਨਰਨਹਾਰਾ ਜਲ ਥਲ ਮਹੀਲ ਸਭ ਤ੍ਰਿਵਤਾਰਣੈ ਸਾਧੂ ਚਰਨ ਬਖਾਲੀ ਜੀ ਮਨ ਕੀ ਇਛ ਪਜਾਵਨ ਹਾਰਾ ਸਦਾ ਸਦਾ ਹਜਾਈ ਬਲਿਹਾਰਾ ਨਾਨਕ ਦਾਨ ਕੀ ਅੰਦੁਖ ਭੰਜਨ ਰਤੇ ਰੰਗ ਰਸਾਲੀ ਜੀ ਮਾਜ ਮਹੱਲਾ ਪੰਜਵਾ ਮਨ ਤਨ ਤੇ ਰਹਤਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੀਓ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀ ਸਦਾ ਸਦਾ ਤੂੰ ਹੈ ਸੁਖਦਾਸ਼ੀ ਨਾਮ ਨਾਮ ਲਗਾ ਤੇਰੀ ਪਾਈ ਕਾਰਕ ਬਾਬਾ ਜੋਤ ਬਾਬਾ ਜਾ ਤੂੰ ਦੇਹ ਦਿਆਲਾ ਜੀ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦਹਿ ਸੋਈ ਸੁਖ ਸਹਿਣਾ ਜਿੱਥੇ ਰੱਖੇ ਬੈਕੁੰਠ ਦੁਆਹੀ ਤੂੰ ਸਭ ਨਾ ਕੇ ਪ੍ਰਤਪਾਲਾ ਜੀ ਸਿਮਰ ਸਭ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਉ ਮਾਜ ਮਹੱਲਾ ਪੰਜਵਾ ਪਾਰ ਬ੍ਰਹਮ ਪ੍ਰਭ ਮੇਘ ਬਿਠਾਇਆ ਜਲ ਥਲ ਮਹੀਲ ਦਹਿ ਦਿਸ ਬਰਸਾਇਆ ਸ਼ਾਂਤ ਪਈ ਬੂਝੀ ਸਭ ਤ੍ਰਿਸ਼ਨਾ ਆਨੰਦ ਪਿਆ ਸਭ ਠਾਈ ਜੀਉ ਸੁਖਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆ ਪ੍ਰਤਪਾਲੇ ਪਹਿ ਪੈਰੀ ਤੁਸੇ ਮਨਾਹੀ ਜੀਉ ਜਾ ਕੀ ਸਰਨ ਪਿਹੰਗਤ ਪਾਈਏ ਸਾਸ ਸਾਸ ਹਰ ਨਾਮ ਤੇ ਆਈਏ ਤਿਸ ਬਿਨ ਹੋਰ ਨਾ ਦੂਜਾ ਠਾਕਰ ਸਭ ਤਿਸੇ ਕੀਆ ਜਾਹੀ ਜੀਉ ਤੇਰਾ ਮਾਣ ਤਾਨ ਪ੍ਰਭ ਤੇਰਾ ਤੂੰ ਸੱਚਾ ਸਹਿਤ ਗੁਣੇ ਗਹਿਰਾ ਨਾਨਕ ਦਾਸ ਕਹਿ ਬੰਤੀ ਆਠ ਪਹਿਰ ਤੋ ਤਿਹਾਈ ਜੀਉ ਮਾਜ ਮਹੱਲਾ ਪੰਜਵਾ ਸਭੇ ਸੁਖ ਪਹਿ ਪ੍ਰਭ ਤੁਠੈ ਗੁਰ ਪੂਰੇ ਕੇ ਚਰਨ ਮਨ ਬੂਠੈ ਸਹਿ ਸਮਾਧ ਲੱਗੀ ਲਵਯੰਤਰ ਸੋ ਰਸ ਸੋਈ ਜਾਣੈ ਜੀਉ ਅਗਮੈ ਗੋਚਰ ਸਹਿ ਮੇਰਾ ਘਟ ਘਟ ਗੰਤਰ ਵਰਤੇ ਨੇਰਾ ਸਦਾ ਅਲ ਪੁੱਤ ਜੀ ਕਾ ਦਾਤਾ ਕੋ ਬਿਰਲਾ ਆਪ ਪਛਾਣੈ ਜੀਉ ਬ੍ਰਾਹਮਣੈ ਕੀ ਹੈ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਨੀ ਸਹਿਜ ਸੰਤੋਖ ਸਦਾ ਤ੍ਰਿਵਤਾਸੈ ਆਨੰਦ ਖਸਮ ਕਹਿ ਪਾਉਣੈ ਜੀਉ ਦੇਤੀ ਹਾਥੀ ਪ੍ਰਭ ਦੇਵਨ ਹਾਰ ਹੈ ਜਨਮ ਮਰਨ ਰੋਗ ਸਭ ਨਮਾਰੇ ਨਾਨਕ ਦਾਸ ਕੀਏ ਪ੍ਰਭੂ ਆਪਣੈ ਹਰ ਕੀਰਤਨ ਰੰਗ ਮਾਉਣੈ ਜੀਉ ਮਾਜ ਮਹੱਲਾ ਪੰਜਵਾ ਕੀਨੀ ਦਿਆਹ ਕਪਾਲਕ ਸਾਹੀ ਗੁਰ ਕੇ ਚਰਨ ਬਸੇ ਮਨ ਮਾਹੀ ਅੰਗੀਕਾਰ ਕੀਆ ਤਨ ਕਰਤੈ ਦੁਖ ਕਾਹੜੇਰਾ ਢਾਹਾ ਜੀਉ ਮਨ ਤਨ ਬਸਿਆ ਸੱਚਾ ਸੋਹੀ ਬਿਖੜਾ ਥਾਨ ਨ ਦਿਸੇ ਕੋਈ ਦੂਤ ਦੁਸਮਣ ਸਭ ਸੱਜਣ ਹੋਏ ਇੱਕੋ ਸਵਾਮੀ ਆਹਾ ਜੀਉ ਜੋ ਕੁਛ ਕਰੈ ਸੋ ਆਪੇ ਆਪੇ ਬੁੱਧ ਸਿਆਣਪ ਕੁਸੁਨਾ ਜਾਪੈ ਆਪਣਾ ਸੰਤਾਂ ਨੂੰ ਆਪ ਸੁਹਾਹੀ ਪ੍ਰਭ ਪਰਮ ਭੁਲਾ ਵਾਲਾ ਜੀਉ ਚਰਨ ਕਮਲ ਜਾਂ ਕਾ ਆਧਾਰ ਆਠ ਪੈਰ ਹਰ ਨਾਮ ਪਪਾਰੋ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਉ ਮਾਜ ਮਹੱਲਾ ਪੰਜਵਾ ਸੋ ਸੱਚ ਮੰਦਰ ਜਿਤ ਸੱਚ ਧਿਆਇਆ ਸੋ ਹਿਰਦਾ ਸਹਿਲਾ ਜਿਤ ਹਰ ਗੁਣ ਗਾਇਆ ਸਾ ਤਰਤ ਸੁਹਾਵੀ ਜਿਤ ਵਸੀ ਹਰ ਜਨ ਸੱਚੇ ਨਾਮ ਬਿਟੋ ਕਰਵਾਣਾ ਜੀਉ ਸੱਚ ਬੜਾਹੀ ਕੀਮ ਨ ਪਾਹੀ ਕੁਦਰਤ ਕਰਮ ਨ ਕਹਿੜਾ ਜਾਹੀ ਧਿਆਇ ਤੈ ਜੀਵੇ ਜਨ ਤੇਰੇ ਸਭ ਸਦ ਮਨ ਮਾਣਾ ਜੀਉ ਸੱਚ ਸੁਲਾਹਣ ਬੜ ਭਾਗੀ ਪਾਈਏ ਗੁਰ ਪ੍ਰਸਾਦੀ ਹਰ ਗੁਣ ਗਾਈਏ ਰੰਗ ਰਤੈ ਤੇਰੇ ਤੁਧ ਭਾਵਹਿ ਸੱਚ ਨਾਮ ਨਿਸ਼ਾਣਾ ਜੀਉ ਸੱਚੇ ਹੀ ਅੰਤ ਨ ਜਾਣੈ ਕੋਈ ਥਾਨਥ ਨਾਂਤਰ ਸੱਚਾ ਸੋਹੀ ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੀ ਜਾਣਾ ਜੀਉ ਮਾਜ ਮਹੱਲਾ ਪੰਜਵਾ ਰਹਿਣ ਸੁਹਾਵੜੀ ਦਿਨ ਸੁਸਹਿਲਾ ਜਪਿ ਅੰਮ੍ਰਿਤ ਨਾਮ ਸਤਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਹੁੰਜੇ ਜੀਵਨ ਸਫਲਤਾ ਹੀ ਜੀਉ ਸਿਮਰਤ ਨਾਮ ਦੁੱਖ ਸਭ ਲਾਥੈ ਅੰਤਰ ਬਾਹਰ ਪ੍ਰਭ ਸਾਥੈ ਪੈ ਪਉ ਪਰਮ ਖੁਹਾ ਗੁਰ ਪੂਰੈ ਹੈ ਦੇਖਾ ਸਭਨੀ ਥਾਂ ਜਾਈ ਜੀਉ ਪ੍ਰਭ ਸਮਰੱਥ ਵੱਡ ਊਚ ਹੁਪਾਰਾ ਨੌਨਿਦ ਨਾਮ ਭਰੇ ਭੰਡਾਰਾ ਆਦਿ ਅੰਤ ਮੱਧ ਪ੍ਰਭ ਸੋਹੀ ਦੂਜਾ ਹਲਵੇ ਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਸਾਧਰ ਵਾਲਾ ਦੇਹ ਦਾਨ ਨਾਨਕ ਜਨਮ ਮੰਗ ਹੈ ਸਦਾ ਸਦਾ ਤੁਧ ਧਿਆਈ ਜੀਉ ਮਾਜ ਮਹੱਲਾ ਪੰਜਵਾ ਐਥੇ ਤੂੰ ਹੈ ਅੱਗੇ ਹਿੰਗਾਪੇ ਜੀ ਯੰਤਰ ਸਭ ਤੇਰੇ ਥਾਪੇ ਤੁਧ ਬਿਨ ਖਬਰ ਨਾ ਕੋਹੀ ਕਰਤੇ ਹੈ ਮੈਂ ਤੁਰ ਉੱਡ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸਵਾਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਨ ਸੇਵਿਆ ਤਿੰਨ ਹੀ ਸੁਖ

ਸਤਿਸੰਗ ਸੋ ਜਨਮ ਨਾ ਜੁਗੇ ਹਾਰੀ ਜੀ ਆਖਦ ਜਨ ਜਨ ਜਨ ਤੇਰੇ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾ ਬੋਧਨ ਰਾਤ ਹੀ ਸਫਲ ਇਹਾ ਹੈ ਕਾਰੀ ਜੀ ਦ੍ਰਿਸ਼ਟ ਤਾਰੀ ਆਪਣਾ ਦਰਸ ਦਾਸ ਸਵਾਰਿਆ ਘੱਟ ਘੱਟ ਅੰਤਰ ਪਰ ਬ੍ਰਹਮ ਨਮਸਕਾਰਿਆ ਇੱਕ ਸਵੈਣ ਹੋਰ ਦੂਜਾ ਨਾਹੀ ਬਾਬਾ ਨਾਨਕ ਕਿਮਤ ਸਾਰੀ ਜੀ ਮਾਜ ਮਹੱਲਾ ਪੰਜਵਾਂ ਮਨ ਤਾਂ ਰਤਾ ਰਾਮ ਪਿਆਰੇ ਸਰਬਸ ਦੀ ਸਿੰਘ ਆਪਣਾ ਬਾਰੇ ਆਠ ਪੈਰ ਗੋਬਿੰਦ ਗੁਣ ਗਾਈਏ ਹੈ ਬਿਸਰਨਾ ਕੋਈ ਸਾਸਾ ਜੀ ਸੋਹੀ ਸੱਜਣ ਮੀਤ ਪਿਆਰਾ ਰਾਮ ਨਾਮ ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਏ ਸਾਗਰ ਕਟੀਏ ਜਮਕੀ ਭਾਸਾ ਜੀ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਹਫੇਵਾ ਕਾਮ ਕ੍ਰੋਧ ਕਲਬਹਿ ਗੁਰ ਕੱਟੇ ਪੂਰਨ ਹੋਈ ਆਸਾ ਜੀ ਪੂਰਨ ਭਾਗ ਪੈ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਯੰਤਰ ਪ੍ਰਵਾਨ ਗ੍ਰਸਤ ਅਦਾਸਾ ਜੀ ਮਾਜ ਮਹੱਲਾ ਪੰਜਵਾਂ ਸਿਮਰਤ ਨਾਮ ਹਿਰਦੇ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸਤਸੰਗ ਮਿਲ ਹਰ ਹਰ ਜਪਿਆ ਬਿਨ ਸਿੰਘ ਅਲ ਸਰੋਗਾ ਜੀ ਜਾ ਕੇ ਗ੍ਰਹਿ ਹੈ ਨਾਮ ਨਿਧ ਹਰ ਵਾਹੀ ਤਿਸ ਮਿਲਿਆ ਜਿਸ ਪੂਰਕ ਮਾਹੀ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋਗਾ ਜੀ ਖਿਨ ਮੈਂ ਥਾਪੋ ਥਾਪਨ ਹਾਰਾ ਆਪ ਅਕੇਤੀ ਆਪ ਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿੱਠੇ ਲਹਿਣ ਬਜੋਗਾ ਜੀ ਅੰਤਲਾ ਹੈ ਸਭ ਦ੍ਰਿਸ਼ਟ ਤੁਰਾਹੀ ਆਪਣਾ ਨਾ ਹੋਊਗਾ ਪਜਵਾਹੀ ਗੁਰ ਬਹੁਤ ਪਿਆ ਕਿਰਪਾ ਤੇ ਨਾਨਕ ਤੋਰ ਸੰਜੋਗਾ ਜੀ ਮਾਜ ਮਹੱਲਾ ਪੰਜਵਾਂ ਸੋਈ ਕਰਨਾ ਜੇ ਆਪ ਕਰਾਹੇ ਤਿੱਥੇ ਰੱਖੇ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੇ ਜਿਸ ਮਿੱਠਾ ਜੀ ਸਭ ਪਰੋਹੀ ਇੱਕ ਧਾਕੇ ਜਿਸ ਲਾਏ ਲੈ ਸੋਈ ਚਰਨੀ ਲਾਗੇ ਊਧ ਕਮਲ ਜਿਸ ਹੋਏ ਪਰਗਾਸਾ ਤੈਨ ਸਰਬ ਨਿਰੰਜਨ ਡਿਠਾ ਜੀ ਤੇਰੀ ਮਹਿਮਾ ਤੂੰ ਹੈ ਜਾਣੇ ਆਪਣਾ ਆਪ ਤੂੰ ਆਪ ਪਛਾਣੇ ਹੋਂ ਬਲਿਹਾਰੀ ਸੰਤਨ ਤੇ ਰਹੇ ਜਨ ਕਾਮ ਕ੍ਰੋਧ ਲੋਭ ਪੀਠਾ ਜੀ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਨ ਦੇਖੇ ਸਭ ਉਤਰੇ ਕਰਮਲ ਨਾਨਕ ਨਾਮ ਧਿਆਇਤਾ ਜੀਵੈ ਬੰਸੇ ਪਰਮ ਪਉ ਤੀਠਾ ਜੀ ਮਾਜ ਮਹੱਲਾ ਪੰਜਵਾਂ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕੋ ਮਰਤ ਹੈ ਘੜੀ ਨ ਲਾਗੈ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰਮਿਲ ਨਿਸ਼ਚਲ ਕਹਿਣਾ ਪ੍ਰੇਮ ਭਗਤ ਜਿਸ ਕੇ ਮਨ ਲਾਗੀ ਗੁਰ ਗੁਣ ਗਾਵੇ ਆਂਦਨ ਨਿਤ ਜਾਗੀ ਬਾਂਹ ਪਕੜਾਂ ਤੈ ਸਵਾਮੀ ਮਿਲ ਲੈ ਜਿਸ ਕੇ ਮਸਤਕ ਲੈਣਾ ਚਰਨ ਕਮਲ ਭਗਤਾ ਮਨ ਬੁੱਠੈ ਬਿਨ ਪਰਮੇਸ਼ਰ ਸਗਲੈ ਮੁੱਠੈ ਸੰਤ ਜਿਨਾ ਕੀ ਧੂੜ ਨਿਤ ਵਾਸ਼ੈ ਨਾਮ ਸੱਚੇ ਕਾ ਗਹਿਣਾ ਉਠਤ ਬੈਠਤ ਹਰ ਹਰ ਗਾਈਏ ਜਸ ਸਮਰਤ ਵਰਨਹਿ ਚਲ ਪਾਈਏ ਨਾਨਕ ਕੋਹ

0: ਅੱਜ ਮਹੱਲਾ ਤੀਜਾ ਵਰਨ ਰੂਪ ਵਰਤੇ ਸਭ ਤੇਰੇ ਮਰ ਮਰ ਜੰਮੇ ਫਿਰ ਪਵੇ ਕਨੇਰੇ ਤੂੰ ਏਕੋ ਨੀਚਲ ਅਗਮਾ ਪਾਰਾ ਗੁਰਮਤਿ ਬੂਜ ਬਜਾਵਣਿਆ ਹਉ ਵਾਰੀ ਜਿਉ ਵਾਰੀ ਰਾਮ ਨਾਮ ਮਨ ਵਸਾਵਣਿਆ ਤਿਸ ਰੂਪ ਨਾ ਰੇਖਿਆ ਵਰ ਨਾ ਕੋਈ ਗੁਰਮਤਿ ਆਪ ਬਜਾਵਣਿਆ ਰਹਾਉ ਸਭੇ ਕਾ ਜੋਤ ਜਾਣੇ ਜੇ ਕੋਈ ਸਤਿਗੁਰ ਸੇਵੀਐ ਪ੍ਰਗਟ ਹੋਏ ਗੁਪਤ ਪ੍ਰਗਟ ਵਰਤੇ ਸਭ ਥਾਈ ਜੋਤੀ ਜੋਤ ਮਿਲਾਵਣਿਆ ਤਿਸ਼ਨਾ ਅਗਲ ਜਲੇ ਸੰਸਾਰਾ ਲੋਭ ਅਭਿਮਾਨ ਬਹੁਤ ਅਹੰਕਾਰਾਂ ਮਰ ਮਰ ਜਨਮੇ ਪਤ ਗਵਾਏ ਆਪਣੀ ਬਿਰਥਾ ਜਨਮ ਗਵਾਵਣਿਆ ਗੁਰ ਕਾ ਸ਼ਬਦ ਕੋ ਵਿਰਲਾ ਬੂਝੇ ਆਪ ਮਾਰੇ ਤਾਂ ਤੇਰੇ ਪਵਨ ਸੂਝੈ ਫਿਰ ਉਹ ਮਰੇ ਨਾ ਮਰਨਾ ਹੋਵੇ ਸੱਚੇ ਸੱਚ ਸਮਾਵਣਿਆ ਮਾਇਆ ਮੋਹ ਫਿਰ ਚਿੱਤ ਨਾ ਲਾਈ ਗੁਰ ਕੈ ਸ਼ਬਦ ਸਦ ਰਹੇ ਸਮਾਏ ਸੱਚ ਸਲਾਹੀ ਸਭ ਕਟ ਅੰਤਰ ਸੱਚੋ ਸੱਚ ਸਹਾਵਣਿਆ ਸੱਚ ਸਲਾਹੀ ਸਦਾ ਹਜੂਰੈ ਗੁਰ ਕੈ ਸ਼ਬਦ ਰਿਹਾ ਪਰਪੂਰੈ ਗੁਰ ਪ੍ਰਸ਼ਾਦੀ ਸੱਚ ਨਦਰੀ ਆਵੀ ਸੱਚੇ ਹੀ ਸੁਖ ਪਾਵਣਿਆ ਸੱਚ ਮਨ ਅੰਦਰ ਰਿਹਾ ਸਮਾਈ ਸਦਾ ਸੱਚੇ ਨਿਚਲੇ ਆਵੈ ਜਾਏ ਸੱਚੇ ਲਾਗੇ ਸੋ ਮਨ ਨਿਰਮਲੇ ਗੁਰਮਤਿ ਸੱਚ ਸਮਾਵਣਿਆ ਸੱਚ ਸਲਾਹੀ ਅਵਰ ਨਾ ਕੋਈ ਜਿਤ ਸੇਵੀ ਐ ਸਦਾ ਸੁਖ ਹੋਏ ਨਾਨਕ ਨਾਮ ਰਤੇ ਵਿਚਾਰੀ ਸੱਚੋ ਸੱਚੇ ਕਮਾਵਣਿਆ ਮਾਝ ਮਹੱਲਾ ਤੀਜਾ ਨਿਰਮਲ ਸ਼ਬਦ ਨਿਰਮਲ ਹੈ ਬਾਣੀ ਨਿਰਮਲ ਜੋਤ ਸਭ ਮਹੇ ਸਮਾਣੀ ਨਿਰਮਲ ਬਾਣੀ ਹਰ ਸਲਾਹੀ ਜਪ ਹਰ ਨਿਰਮਲ ਮੈਲ ਗਵਾਵਣਿਆ ਹਉ ਵਾਰੀ ਜਿਉ ਵਾਰੀ ਸੁਖਦਾਤਾ ਮਨ ਵਸਾਵਣਿਆ ਹਰ ਨਿਰਮਲ ਗੁਰ ਸ਼ਬਦ ਸਲਾਹੀ ਸ਼ਬਦੋ ਸੁਣ ਤਿਸਾ ਮਿਟਾਵਣਿਆ ਰਹਾਉ ਨਿਰਮਲ ਨਾਮ ਵਸਿਆ ਮਨ ਆਏ ਮਨ ਤਨ ਨਿਰਮਲ ਮਾਇਆ ਮੋਹ ਗਵਾਏ ਨਿਰਮਲ ਗੁਣ ਗਾਵੇ ਨਿਤ ਸਾਚੀ ਕੇ ਨਿਰਮਲੇ ਨਾਦ ਵਜਾਵਣਿਆ ਨਿਰਮਲ ਅੰਮ੍ਰਿਤ ਗੁਰ ਤੇ ਪਾਇਆ ਵਿੱਚੋ ਆਪ ਮੁਆ ਤਿੱਥੇ ਮੋਹ ਨਾ ਮਾਇਆ ਨਿਰਮਲ ਗਿਆਨ ਧਿਆਨ ਅਤ ਨਿਰਮਲੇ ਨਿਰਮਲ ਬਾਣੀ ਮਨ ਵਸਾਵਣਿਆ ਜੋ ਨਿਰਮਲ ਸੇਵੇ ਸੋ ਨਿਰਮਲ ਹੋਵੈ ਹਉਮੈ ਮੈਲ ਗੁਰ ਸ਼ਬਦੇ ਤੋਵੇ ਨਿਰਮਲ ਵਾਜੇ ਅਨਹਦ ਧੁਨ ਬਾਣੀ ਦਰ ਸੱਚੇ ਸੋਭਾ ਪਾਵਣਿਆ ਨਿਰਮਲ ਤੇ ਸਭ ਨਿਰਮਲ ਹੋਵੈ ਨਿਰਮਲ ਮਨੁਆ ਹਰ ਸ਼ਬਦ ਪਰੋਵੈ ਨਿਰਮਲ ਨਾਮ ਲੱਗੇ ਵਡਭਾਗੀ ਨਿਰਮਲ ਨਾਮ ਵਸਾਵਣਿਆ ਸੋ ਨਿਰਮਲ ਜੋ ਸ਼ਬਦ ਹੈ ਸੋਹਿਆ ਨਿਰਮਲ ਨਾਮ ਤਨ ਮਨ ਮੋਹੈ ਸੱਚ ਨਾਮ ਮੈਲ ਕਦੇ ਨਾ ਲਾਗੇ ਮੁਖ ਉਜਲ ਸੱਚ ਕਰਾਵਣਿਆ ਮਨ ਮੈਲਾ ਹੈ ਦੂਜੈ ਪਾਏ ਮੈਲਾ ਚੌਂਕਾ ਮੈਲੈ ਥਾਏ ਮੈਲਾ ਖਾਏ ਫਿਰ ਮੈਲ ਵਧਾਏ ਮਨਮੁਖ ਮੈਲ ਦੁੱਖ ਪਾਵਣਿਆ ਮੈਲੈ ਨਿਰਮਲ ਸਭ ਹੁਕਮ ਸਭਾਏ ਸੇ ਨਿਰਮਲ ਜੋ ਹਰ ਸਾਚੇ ਪਾਏ ਨਾਨਕ ਨਾਮ ਵਸੇ ਮਨ ਅੰਤਰੇ ਗੁਰਮੁਖ ਮੈਲ ਚਕਾਵਣਿਆ ਮਾਝ ਮਹੱਲਾ ਤੀਜਾ ਗੋਬਿੰਦ ਉਜਲ ਗੋਬਿੰਦ ਹੰਸਾ ਗੋਬਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੋਹੇ ਅਤ ਉਜਲ ਨਾਮ ਤੇ ਆਵਣਿਆ ਹਉ ਵਾਰੀ ਜਿਉ ਵਾਰੀ ਗੋਬਿੰਦ ਗੁਣ ਗਾਵਣਿਆ ਗੋਬਿੰਦ ਗੋਬਿੰਦ ਕਹੇ ਦਿਨ ਰਾਤੀ ਗੋਬਿੰਦ ਗੁਣ ਸ਼ਬਦ ਸਹਾਵਣਿਆ ਰਹਾਉ ਗੋਬਿੰਦ ਗਾਵੇ ਸਹਿ ਸਬਾਏ ਗੁਰ ਕੈ ਪੈ ਉਜਲ ਹਉਮੈ ਮਲ ਜਾਏ ਸਦਾ ਨੰਦ ਰਹੇ ਭਗਤੀ ਕਰੇ ਦਿਨ ਰਾਤੀ ਗੁਦ ਗੋਵਣ ਗਾਵਣਿਆ ਮਨੁਆ ਨਾਚੇ ਭਗਤ ਦੜਾਏ ਗੁਰ ਕੈ ਸ਼ਬਦ ਮਨੈ ਮਨ ਮਿਲਾਏ ਸਾਚਾ ਤਲ ਪੂਰੇ ਮਾਇਆ ਮੋਹ ਚੁਕਾਏ ਸਭਦੇ ਨਿਰਤ ਕਰਾਵਣਿਆ ਉੱਚਾ ਕੂਕੇ ਤਨੇ ਪਛਾੜੀ ਮਾਇਆ ਮੋਹ ਜੋਹਿਆ ਜਮਕਾਲੀ माया मोह इस मने नचाई अंतर कपटी दुख पावणिया गुरमुख भगती जाए आप कराए तन मन राता सह सवाई बाणी बजे शब्द बजाई गुरमुख भगत थाए पावणिया बहुताली पूरे वाजे बजाई ना को सुने ना मन वसाई माया कारण पिड़ बंद नाची दूजे पाए दुख पावणिया जिसे अंतर प्रीत लगे सो मुक्ता इंद्री वस सा संजम जुगता गुर कै शब्द सदा हर त्याई एहा भगत हरे पावणिया गुरमुख भगत जुग चारी होई होर भगत ना पाई कोई नानक नाम गुर भगती पाई है गुर चरनी चित लावणिया माझ महला तीजा सच्चा सेवी सच सलाही सचे नाई दुख कभी नाई सुख दुख दाता सेवन सुखे पाइन गुरमुख मन वसावणिया हौ वारी ज्यो वारी सुख सहज समाध लगावणिया जो हर सेवे से सदा सोहे सोभा सूरत सहावणिया रहो सब को तेरा भगत कहाई सही भगत तेरे बन पाई सच बाणी तुदे सलाहन रंग रातू भगत करावणिया सब को सचे हर जीव तेरा गुरमुख मिले ता चुकै फेरा जंत दुभावै ता नए रचावै तू आपे नौ जपावणिया गुरमति हर मन वसाया हर कसोगे सब मोह गवाया एक स्यों लिव लागी सद ही हर नाम मन वसावणिया भगते रंग राती सदा तिरचाई नौ निद नाम वस्या मन आई पूरे पग सतगुरु पाया शब्दे मेल मलावणिया तू दयाली सदा सुखदाता तू आपे मिले गुरमुख जाता तू आपे देवे नाम बढ़ाई नाम रते सुख पावणिया सदा सदा साचे तुद सलाही गुरमुख जाता दूजा को नाही एक स्यों मन रहा समाई मन मनिया नहीं मने मलावणिया गुरमुख होवे सो सलाही साचे ठाकर बेपरवाही नानक नाम बसे मने अंतरे गुर शब्दे हर मिलावणिया माझ महला तीजा तेरे भगत सोहे साचे दरबारे गुर कै शब्दे नाम सवारे सदा आनंद रहे दिन राती गुण कै गुणी समावणिया हौ वारी जियो वारी नाम सुन मन वसावणिया हर जियो सच्चा ऊचो ऊचा हौ मे मार मिलावणिया रहाउ हर जियो साचा साची नाई गुर प्रसादी किसे मलाई गुर शब्द मिले से विछड़े नाही सहजे सच समावणिया तुझते बाहर कछु ना होए तू कर कर वेखे जाने सोए आपे करे कराए करता गुरमत आप मलावणिया कामन गुणवंती हर पाए पै पाए शिंगार बनाए सतगुरु सेव सदा सुहागन सच उपदेश समावणिया शब्द विसारन तिना ठौर न ठाओ परम पुले ज्यो सुंजे कर काओ हलत पलत तिने दोवें गवाए दुखे दुख विहावणिया लिखदिया लिखदिया कागद मस खोई दूजे पाए सुख पाए न कोई कूड़ लिखे ता कूड़ कमावे जल जावे कूड़ ते तिलावणिया गुरमुख सचो सच लिखे विचार सो जन सचै पावे मोख द्वार सच कागद कलम सवानी सच लिख सच समावणिया मेरा प्रभ अंतर बैठा वेखे गुर प्रसादी मिले सोई जन लेखे नानक नाम मिले वड्याई पूरे गुरते पावणिया माझ महला तीजा आत्म राम प्रगास गुरते होवै हौमै मैल लागी गुर शब्दी खोवै मन निर्मल अनदिन भगती राता भगत करे हर पावणिया हौ वारी जियो वारी आप भगती करन अवरा भगत करावणिया तिना ਭਗਤ ਜਨਾਂ ਕੋ ਸਦ ਨਮਸਕਾਰ ਕੀਜੈ, ਜੋ ਅਣ ਦਿਨ ਹਰ ਗੁਣ ਗਾਵਣਿਆ ਰਹਾਉ, ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੇ ਤਿਤੇ ਕਾਰੇ ਲਾਏ, ਪੂਰੇ ਭਾਗ ਗੁਰ ਸੇਵਾ ਹੋਵੇ, ਗੁਰ ਸੇਵਾ ਤੇ ਸੁਖ ਪਾਵਣਿਆ, ਮਰ ਮਰ ਜੀਵੇ ਤਾਂ ਕੁਛ ਪਾਏ, ਗੁਰ ਪ੍ਰਸ਼ਾਦੀ ਹਰ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ, ਬਹੁ ਕਰਮ ਕਮਾਵੇ ਮੁਕਤ ਨ ਪਾਏ, ਦਿਸੰਤਰ ਭਵੇ ਦੂਜੇ ਪਾਏ ਖਵਾਏ, ਬਿਰਥਾ ਜਨਮ ਗਵਾਇਆ ਕਪਟੀ, ਬਿਨੇ ਸ਼ਬਦੇ ਦੁੱਖ ਪਾਵਣਿਆ, ਤਾਪ ਤਰਾਖੇ ਠਾਕਰ ਹਾਏ, ਗੁਰ ਪ੍ਰਸ਼ਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮੇਲ ਮਲਾਏ, ਮਿਲ ਪ੍ਰੀਤਮ ਸੁਖੇ ਪਾਵਣਿਆ, ਇਹ ਕੂੜੇ ਲਾਗੇ ਕੂੜੇ ਫਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁਲ ਡੋਬੇ, ਕੂੜ ਬੋਲ ਬਿਖ ਖਾਵਣਿਆ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਪਾਏ ਭਗਤ ਜਾਂ ਹਉ ਮੈਂ ਸੁਖੈ, ਸਿੱਧ ਸਾਧਕ ਮੁਣਤਾਰੀ ਰਹੇ, ਲਿਵਲਾਏ ਤਿੰਨ ਪੀ ਤਨ ਮੈਂ ਮਨ ਨਾ ਦਿਖਾਵਣਿਆ, ਆਪ ਕਰਾਏ ਕਰਤਾ ਸੋਈ, ਹੋਰ ਕਿ ਕਰੇ ਕੀਤਾ ਕਿਆ ਹੋਈ, ਨਾਨਕ ਜਿਸ ਨਾਮ ਦੇਵੇ ਸੋ ਲੇਵੇ, ਨਾਮੋ ਮਨ ਵਸਾਵਣਿਆ। ਮਾਝ ਮਹੱਲਾ ਤੀਜਾ। ਇਸ ਗੁਫਾ ਮੈਂ ਅਖੁੱਟ ਭੰਡਾਰਾ, ਤਿਸ ਵਿੱਚ ਵਸੈ ਹਰ ਅਲਖਾ ਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸ਼ਬਦੀ ਆਪ ਮਜਾਵਣਿਆ, ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ। ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮੁਤੀ ਅੰਮ੍ਰਿਤ ਪਿਆਵਣਿਆ, ਰਹਾਉ ਹਉਮੇ ਮਾਰੀ ਬਜਰੀ ਕਪਾਟ ਖੁਲਾਇਆ, ਨਾਮ ਅਮੋਲਕ ਗੁਰ ਪ੍ਰਸ਼ਾਦੀ ਪਾਇਆ, ਬਿਨ ਸ਼ਬਦ ਨਾਮ ਨਾ ਪਾਏ, ਕੋਈ ਗੁਰ ਕਿਰਪਾ ਤੇ ਮਨ ਵਸਾਵਣਿਆ, ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੇ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ, ਸਰੀਰ ਭਾਲਣ ਕੋ ਬਾਹਰ ਜਾਏ, ਨਾਮ ਨ ਲਹੇ ਬਹੁਤ ਵੈਗਾਰ ਦੁੱਖ ਪਾਏ, ਮਨ ਮੁਖੇ ਅੰਦੇ ਸੂਜੇ ਨਾਹੀ, ਫਿਰ ਕਿਰਿਆਏ ਗੁਰਮੁਖ ਵਤ ਪਾਵਣਿਆ, ਗੁਰ ਪ੍ਰਸ਼ਾਦੀ ਸੱਚਾ ਹਰ ਪਾਈ, ਮਨ ਤਨ ਵੇਖੇ ਹਉਮੇ ਮੈਲ ਜਾਏ, ਬਹਿ ਸਥਾਨ ਸਦਾ ਹਰ ਗੁਣ ਗਾਵੇ, ਸਾਚੇ ਸ਼ਬਦ ਸਮਾਵਣਿਆ, ਨਾਉ ਦਰ ਠਾਕੀ ਤਾਬਤ ਰਹਾਏ, ਦਸਵੇਂ ਨਿਜ ਕਰ ਵਾਸਾ ਪਾਏ, ਉੱਥੇ ਅਨੰਦ ਸ਼ਬਦ ਵਜੇ ਦਿਨ ਰਾਤੀ, ਗੁਰਮਤਿ ਸ਼ਬਦ ਸਹਾਵਣਿਆ, ਬਿਨ ਸ਼ਬਦ ਅੰਤਰ ਅਨੇਰਾ, ਨਾ ਵਸਤ ਲਹੈ ਨਾ ਚੁੱਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁਲੈ, ਨਹੀ ਗੁਰ ਪੂਰੇ ਪਾਗ ਮਲਾਵਣਿਆ, ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰ ਪ੍ਰਸ਼ਾਦੀ ਮਿਲ ਸੋਜੀ ਪਾਈ, ਨਾਨਕ ਨਾਮ ਸਲਾਹ ਸਦਾ ਤੂੰ, ਗੁਰਮੁਖ ਮਨ ਵਸਾਵਣਿਆ। ਮਾਝ ਮਹੱਲਾ ਤੀਜਾ। ਗੁਰਮੁਖ ਮਿਲੈ ਮਲਾਏ ਆਪੇ, ਕਾਲ ਨਾ ਜੋ ਹੈ ਦੁੱਖ ਨਾ ਸੰਤਾਪੈ, ਹਉਮੇ ਮਰ ਬੰਧਨ ਸਭ ਤੋੜੈ, ਗੁਰਮੁਖ ਸ਼ਬਦ ਸੁਹਾਵਣਿਆ, ਹਉ ਵਾਰੀ ਜਿਉ ਵਾਰੀ ਹਰ ਹਰਿ ਨਾਮ ਸੁਹਾਵਣਿਆ, ਗੁਰਮੁਖ ਗਾਵੇ ਗੁਰਮੁਖ ਨਾਚੇ, ਹਰ ਸੇਤੀ ਚਿਤ ਲਾਵਣਿਆ, ਰਹਾਉ ਗੁਰਮੁਖ ਜੀਵੈ ਮਾਰੇ ਪਰਵਾਨੇ, ਆਰ ਜਨ ਸੀਜੇ ਸ਼ਬਦ ਪਛਾਣ, ਗੁਰਮੁਖ ਮਰੇ ਨਾ ਕਾਲ ਨਾ ਖਾਈ, ਗੁਰਮੁਖ ਸੱਚ ਸਮਾਵਣਿਆ, ਗੁਰਮੁਖ ਹਰ ਦਰ ਸੋਭਾ ਪਾਈ, ਗੁਰਮੁਖ ਵਿੱਚੋਂ ਆਪ ਗਵਾਈ, ਆਪ ਤਰੇ ਸੁਗ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਨਿਆ, ਗੁਰਮੁਖ ਦੁੱਖ ਕਦੇ ਨਾ ਲਾਗੇ ਸਰੀਰ, ਗੁਰਮੁਖ ਹਉਮੈ ਚੁੱਕੈ ਪੀਰ, ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੇ, ਗੁਰਮੁਖ ਸਹਿਜ ਸਮਾਵਣਿਆ, ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੇ ਸੋਭਾ ਪਾਈ, ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ, ਗੁਰਮੁਖੇ ਅਨੰਦਨ ਸ਼ਬਦੇ ਰਾਤਾ, ਗੁਰਮੁਖੇ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੀ ਸਦਾ ਨਿਰਮਲ, ਸ਼ਬਦੇ ਭਗਤ ਕਰਾਵਣਿਆ, ਵਾਜਗੁਰੂ ਹੈ ਅੰਧ ਅੰਧਾਰਾ, ਜਮਕਾਲ ਗਰਠੇ ਕਰੇ ਬਿਕਾਰਾ, ਅਨਦਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁੱਖ ਪਾਵਣਿਆ, ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੇ ਬੂਠਾ ਆਪੇ ਆਏ, ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ। ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਈ ਸਤਿਗੁਰ ਪੂਰਾ, ਆਪੇ ਫਰਕ ਕਿਤੋਂ ਕਟੇ ਅੰਤਰੇ, ਆਪੇ ਬਣਤ ਬਣਾ ਮਣਿਆ, ਹਉ ਵਾਰੀ ਜਿਉ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ, ਬਾਜ ਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿਜ ਸਮਾਵਣਿਆ, ਰਹੋ ਤੂੰ ਆਪੇ ਸੋਹੇ, ਆਪੇ ਜਗ ਮੋਹੇ, ਤੂੰ ਆਪੇ ਨਦਰੀ ਜਗਤ ਪਰੋ ਵਹਿ, ਤੂੰ ਆਪੇ ਦੁੱਖ ਸੁਖ ਦੇਵੇ ਕਰਤੇ, ਗੁਰਮੁਖ ਹਾਰੇ ਦਿਖਾਵਣਿਆ, ਤੂੰ ਆਪੇ ਕਰਤਾ ਕਰੇ ਕਰਾਈ, ਆਪੇ ਸ਼ਬਦ ਗੁਰ ਮਨ ਵਸਾਏ, ਸ਼ਬਦੇ ਉਪਜੈ ਅੰਮ੍ਰਿਤ ਬਾਣੀ, ਗੁਰਮੁਖ ਆਖਸ ਨਾਵਣਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤ ਆਪੇ ਹੈ ਸੱਚਾ, ਆਪੇ ਅਲਖ ਲਖਾਵਣਿਆ, ਆਪੇ ਮਾਇਆ ਆਪੇ ਛਾਇਆ, ਆਪੇ ਮੋ ਸਭ ਜਗਤ ਉਪਾਇਆ, ਆਪੇ ਗੁਣਦਾਤਾ ਗੁਣ ਗਾਵੀ, ਆਪੇ ਆਖਸ ਨਾਵਣਿਆ, ਆਪੇ ਕਰੇ ਕਰਾਏ ਆਪੇ, ਆਪੇ ਥਾਪੋ ਥਾਪੇ ਆਪੇ, ਤੁਸਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣਿਆ, ਆਪੇ ਮਾਰੇ ਆਪ ਜਵਾਏ, ਆਪੇ ਮੇਲੇ ਮੇਲ ਮਲਾਈ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ, ਆਪੇ ਉੱਚਾ ਉੱਚੋ ਹੋਈ, ਜਿਸ ਆਪ ਵਿਖਾਲੇ ਸੂ ਵੇਖੇ ਕੋਈ, ਨਾਨਕ ਨਾਮ ਵਸੇ ਘਟ ਅੰਤਰੇ, ਆਪੇ ਵੇਖ ਵਿਲਖਾਲਣਿਆ। ਮਾਝ ਮਹੱਲਾ ਤੀਜਾ। ਮੇਰਾ ਪ੍ਰਭ ਭਰਪੂਰ ਹਾ ਸਭ ਥਾਈ, ਗੁਰ ਪ੍ਰਸ਼ਾਦੀ ਕਰ ਹੀ ਮੈਂ ਪਾਈ, ਸਦਾ ਸਰੇ ਵੀ ਇੱਕ ਮਨ ਤੇ ਆਈ, ਗੁਰਮੁਖ ਸੱਚ ਸਮਾਵਣਿਆ, ਹਉ ਵਾਰੀ ਜਿਉ ਵਾਰੀ, ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿਜ ਸਮਾਵਣਿਆ, ਰਹੁ ਕਰ ਮੈਂ ਧਰਤੀ ਤੌਲ ਅਪਰ ਤਾਲਾ, ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖਦਾਤਾ, ਗੁਰਮਤ ਸਹਿਜ ਸਮਾਵਣਿਆ, ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰਨਾ ਚੁੱਕੇ ਫੇਰਾ, ਗੁਰਮੁਖ ਹੋਵੇ ਸੂ ਹਉਮੈ ਮਾਰੇ, ਸੱਚੋ ਸੱਚ ਤੇ ਆਵਣਿਆ, ਕਾਇਆ ਅੰਦਰ ਪਾਪ ਪੁੰਨ ਦੁਈ ਭਾਈ, ਦੋ ਮਿਲ ਕੈ ਸਿਸ਼ਟ ਉਪਾਈ, ਦੋਵੇਂ ਮਾਰ ਜਾਏ ਕਿਤ ਕਰ ਆਵੀ, ਗੁਰਮਤਿ ਸਹਿਜ ਸਮਾਵਣਿਆ, ਕਰ ਹੀ ਮਾਹੇ ਦੂਜੇ ਪਾਏ ਅਨੇਰਾ, ਚਾਨਣ ਹੋਵੇ ਛੋਡੇ ਹਉਮੈ ਮੇਰਾ, ਪ੍ਰਗਟ ਸ਼ਬਦ ਹੈ ਸੁਖਦਾਤਾ, ਅੰਦਰ ਨਾਮ ਤੇ ਆਵਣਿਆ, ਅੰਤਰ ਜੋਤ ਪ੍ਰਗਟ ਪਸਾਰਾ, ਗੁਰਸਾਖੀ ਮਿਟਿਆ ਅੰਧਿਆਰਾ, ਕਮਲ ਬਿਗਾ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਵਣਿਆ, ਅੰਦਰ ਮਹਿਲ ਰਤਨੀ ਪਰੇ ਭੰਡਾਰਾ, ਗੁਰਮੁਖ ਪਾਈ ਨਾਮ ਅਪਾਰਾ, ਗੁਰਮੁਖ ਵਣਜੇ ਸਦਾ ਵਪਾਰੀ, ਲਾਹਾ ਨਾਮ ਸਦ ਪਾਵਣਿਆ, ਆਪੇ ਵੱਥ ਰਾਖੇ ਆਪੇ ਦੇਹ, ਗੁਰਮੁਖ ਵਣਜੇ ਕੇਈ ਕੇ, ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ। ਮਾਝ ਮਹੱਲਾ ਤੀਜਾ। ਹਰੇ ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਪਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣ ਮੈਂ ਆਪ ਸਮਾਵਣਿਆ, ਹਉ ਵਾਰੀ ਜਿਉ ਵਾਰੀ, ਸਤ ਸੱਚਾ ਹਿਰਦੇ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ, ਰਹੋ ਆਪੇ ਗੁਰਦਾਤਾ ਕਰਮ ਵਿਦਾਤਾ, ਸੇਵਕ ਸੇਵੇ ਗੁਰਮੁਖ ਹਰ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਹੀ, ਗੁਰਮਤਿ ਹਰ ਰਸ ਪਾਵਣਿਆ, ਇਸ ਗੁਫਾ ਮੈਂ ਇੱਕ ਥਾਨ ਸੁਹਾਇਆ, ਪੂਰੇ ਗੁਰ ਹਉਮੈ ਪਰਮ ਚੁਕਾਇਆ, ਅੰਦਿਨ ਨਾਮ ਸਲਾਹਨ ਰੰਗ ਰਾਤੀ, ਗੁਰ ਕਿਰਪਾ ਤੇ ਪਾਵਣਿਆ, ਗੁਰ ਕੈ ਸ਼ਬਦ ਇਹ ਗੁਫਾ ਵਿਚਾਰੀ, ਨਾਮ ਨਿਰੰਜਨ ਅੰਤਰ ਵਸੇ ਮਰਾਰੇ, ਹਰ ਗੁਣ ਗਾਵੇ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ, ਜਮ ਜਗਾਤੀ ਦੂਜੇ ਪਾਏ ਕਰ ਲਾਏ, ਨਾਮ ਪੂਲੇ ਦੇ ਸਜਾਏ, ਕੜੀ ਮੌਤ ਕਾ ਲੇਖਾ ਲੇਵੇ, ਰਤਿਓ ਮਾਸਾ ਤੋਲ ਕਡਾਵਣਿਆ, ਪੇਅੜੇ ਪ੍ਰਚਿਤੇ ਨਾਹੀ, ਦੂਜੇ ਮੁੱਠੀ ਰੋਵੇ ਤਾਹੀ, ਖੜੀ ਕਵਾਲੀ ਕਰੂਪ ਕਲਖਣੀ ਸੁਪਨੇ ਪਿਰ ਨਹੀਂ ਪਾਵਣਿਆ ਭਈ ਅੜੇ ਪਿਰ ਮਨ ਵਸਾਇਆ ਪੂਰੇ ਗੁਰ ਸ਼ਬ ਦੂਰ ਦਿਖਾਇਆ ਕਾਮਣ ਪਿਰ ਰੱਖਿਆ ਕੰਠ ਲਾਹੀ ਸਬਦੇ ਪਿਰ ਰਾਵੇ ਸਹਿਜ ਸਹਾਵਣਿਆ ਆਪੇ ਦੇਵੇ ਸਦ ਬੁਲਾਈ ਆਪਣਾ ਨਉ ਮਨ ਵਸਾਈ ਨਾਨਕ ਨਾਮ ਮਿਲੇ ਵਡਿਆਈ ਅਨ ਦਿਨ ਸਦਾ ਗੁਣ ਗਾਵਣਿਆ ਮੱਝ ਮਹੱਲਾ ਤੀਜਾ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਕਰ ਮਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੀ ਹਰ ਅਸਮਨ ਤ੍ਰਿਪਤਾਵਣਿਆ ਹਉ ਵਾਰੀ ਜਿਉ ਵਾਰੀ ਪੜ ਬੂਜੇ ਮਨ ਵਸਾਵਣਿਆ ਗੁਰਮੁਖ ਪੜੇ ਹਰ ਨਾਮ ਸਲਾਹੀ ਦਰ ਸੱਚੇ ਸੋਭਾ ਪਾਵਣਿਆ ਰਹੋ ਅਲਖਾ ਪੇਵ ਸਦਾ ਰਿਹਾ ਸਮਾਲੇ ਅਲਖਾ ਪੇਵ ਹਰ ਰਿਹਾ ਸਮਾਈ ਉਪਾਏ ਨਾ ਕੀਤੀ ਪਾਇਆ ਜਾਈ ਕਿਰਪਾ ਕਰੇ ਤਾਂ ਸਤਿਗੁਰ ਪੇਟੇ ਨਦਰੀ ਮੇਲ ਮਲਾਵਣਿਆ ਦੂਜੇ ਪਾਏ ਪੜੇ ਨਹੀਂ ਬੂਜੇ ਤਿਰਬ ਦਮਾਇਆ ਕਾਰਨ ਲੂਜੇ ਤਿਰਬੰਦ ਬੰਧਨ ਟੂਟੇ ਗੁਰ ਸ਼ਬਦੇ ਗੁਰ ਸ਼ਬਦੇ ਮੁਕਤ ਕਰਾਵਣਿਆ ਇਹ ਮਨ ਚੰਚਲ ਵਸ ਨਾ ਆਵੇ ਦੁਬਿਧਾ ਲਾਗੇ ਦਹਿ ਦਿਸਤਾਵੇ ਬੇਕਾ ਕੀੜਾ ਬਿਕ ਮੈਂ ਰਾਤਾ ਬਿਕ ਹੀ ਮਹੇ ਪਚਾਵਣਿਆ ਹਉ ਹਉ ਕਰੇ ਤਾਂ ਆਪ ਜਨਾਈ ਬਹੁ ਕਰਮ ਕਰੇ ਕਿਸੇ ਥਾਂ ਨਾ ਪਾਏ ਤੁਝਤੇ ਬਾਹਰ ਕਿਛੂ ਨਾ ਹੋਵੈ ਬਖਸ਼ੇ ਸ਼ਬਦ ਸਹਾਵਣਿਆ ਉਪਜੈ ਪਚੈ ਹਰ ਬੂਜੈ ਨਾਹੀ ਆਂਦਨ ਦੂਜੈ ਪਾਏ ਫਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਸਤਾਵਣਿਆ ਪਿਰ ਪਰਦੇਸ ਸ਼ਿੰਗਾਰ ਬਣਾਈ ਮਨਮੁਖੀ ਆਂਦੀ ਕੈਚ ਕਰਮ ਕਮਾਈ ਹਲਤ ਨਾ ਸੋਭਾ ਪਲਤ ਨਾ ਟੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨ ਵਿਰਲੇ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਆਂਦਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਭ ਮੈਂ ਵਰਤੇ ਕੋ ਸੋਈ ਗੁਰਮੁਖ ਬਿਰਲਾ ਪੂਜੇ ਕੋਈ ਨਾਨਕ ਨਾਮ ਰਤੇ ਜਨ ਸੋਹੇ ਕਰ ਕਿਰਪਾ ਆਪ ਮਿਲਾਵਣਿਆ ਮੱਝ ਮਹੱਲਾ ਤੀਜਾ ਮਨਮੁਖ ਪੜੇ ਪੰਡਿਤ ਕਹਾਵੇ ਦੂਜੇ ਭਾਏ ਮਹਾਂ ਦੁਖ ਪਾਵੇ ਵਿਖਿਆ ਮਾਤੇ ਕਿ ਸੂਜੇ ਨਾਹੀ ਫਿਰ ਫਿਰ ਜੋਨੀ ਆਵਣਿਆ ਹਉ ਵਾਰੀ ਜਿਉ ਵਾਰੀ ਹਉਮੇ ਮਾਰੀ ਮਿਲਾਵਣਿਆ ਗੁਰਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪਿਆਵਣਿਆ ਰਹੋ ਵੇਦ ਪੜੇ ਹਰ ਰਸ ਨਹੀਂ ਆਇਆ ਵਾਦ ਵਿਖਾਨੇ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ ਕਥੋ ਕਥੀਆ ਸ਼ਬਦ ਸਹਾਵੇ ਗੁਰਮਤਿ ਮਨ ਸੱਚੋ ਭਾਵੇ ਸੱਚੋ ਸੱਚ ਰਵੇ ਦਿਨ ਰਾਤੀ ਇਹ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿਨ ਸੱਚੋ ਪਾਵੈ ਆਪੇ ਦੇ ਨਾ ਪਛੋ ਤਾਵੈ ਗੁਰ ਕਹਿ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜ ਕੁਸ਼ਤ ਤਿਨਾ ਮੈਲ ਨਾ ਲਾਗੇ ਗੁਰ ਪ੍ਰਸ਼ਾਦੀ ਅਨ ਦਿਨ ਜਾਗੇ ਨਿਰਮਲ ਨਾਮ ਵਸੈ ਘਟਿਆ ਪੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੇ ਹਰ ਤਤ ਨਾ ਜਾਣੇ ਮੂਲ ਹੈ ਪੂਲੇ ਗੁਰ ਸ਼ਬਦ ਨਾ ਪਛਾਣੇ ਮੋਹ ਵਿਆਪੀ ਕੇ ਸੂਜੇ ਨਾਹੀ ਗੁਰ ਸ਼ਬਦੇ ਹਰ ਪਾਵਣਿਆ ਵੇਦ ਪੁਕਾਰੇ ਤਿਰਬ ਦਮਾਇਆ ਮਨ ਮੁਖ ਨਾ ਬੂਜੇ ਦੂਜੇ ਪਾਇਆ ਤ੍ਰੈ ਗੁਣ ਪੜੇ ਹਰੇਕ ਨਾ ਜਾਣੇ ਬਿਨ ਬੂਜੇ ਦੁਖ ਪਾਵਣਿਆ ਜਾਂ ਤਿਸ ਪਾਵੇ ਤਾਂ ਆਪ ਮਲਾਹੇ ਗੁਰ ਸ਼ਬਦ ਸਹਿਸਾ ਦੁਖ ਚੁਕਾਏ ਨਾਨਕ ਨਾਵੇ ਕੀ ਸੱਚੀ ਵਡਿਆਈ ਨਾ ਮੋ ਮਨ ਸੁਖ ਪਾਵਣਿਆ ਮੱਝ ਮਹੱਲਾ ਤੀਜਾ ਨਿਰਗੁਣ ਸ਼ਰਗਣ ਆਪੇ ਸੋਈ ਤਤ ਪਸਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਹਉ ਵਾਰੀ ਜਿਉ ਵਾਰੀ ਹਰ ਰਸ ਚੱਖ ਸਾਦੇ ਪਾਵਣਿਆ ਹਰੇ ਰਾ ਚਾਖੇ ਸੇ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹੋ ਸੋ ਨਿਹਕਰਮੀ ਜੋ ਸ਼ਬਦ ਵਿਚਾਰੀ ਅੰਤਰ ਤਤ ਗਿਆਨ ਹਉਮੈ ਮਾਰੀ ਨਾ ਪਦਾਰਥ ਨਾ ਨਿਧ ਪਾਈ ਤ੍ਰੈ ਗੁਣ ਮੀਟ ਸਮਾਵਣਿਆ ਹਉਮੈ ਕਰੇ ਨਿਹਕਰਮੀ ਨਾ ਹੋਵੀ ਗੁਰ ਪ੍ਰਸ਼ਾਦੀ ਹਉਮੈ ਖੋਵੈ ਅੰਤਰ ਵਿਵੇਕ ਸਦਾ ਆਪ ਵਿਚਾਰੀ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੈ ਨਿਤ ਗੁਰਮੁਖ ਹੋਈ ਇਸ਼ਨਾਨ ਕਰਹਿ ਸਦਾ ਦਿਨ ਰਾਤੀ ਹਉਮੈ ਮੈਲ ਚਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰੀ ਹਰ ਸਰ ਵਸੇ ਹਉਮੈ ਮਾਰੇ ਐਨਸ ਪ੍ਰੀਤ ਸ਼ਬਦ ਸਾਚੇ ਹਰੇ ਸਰ ਵਾਸਾ ਪਾਵਣਿਆ ਮਨਮੁਖ ਸਦਾ ਬਗ ਮੈਲਾ ਹਉਮੈ ਮਲ ਲਾਈ ਇਸ਼ਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹਉਮੈ ਮੈਲ ਚਕਾਵਣਿਆ ਰਤਨ ਪਦਾਰਥ ਘਰ ਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰ ਪ੍ਰਸ਼ਾਦੀ ਮਿਟਿਆ ਦਿਆਰਾ ਕਟ ਚੰਨ ਨੇ ਆਪ ਪਛਾਨਣਿਆ ਆਪ ਉਪਾਈ ਤੈ ਆਪੇ ਵੇਖੇ ਸਤਿਗੁਰ ਸੇਵੈ ਸੋ ਜਨ ਲੇਖੇ ਨਾਨਕ ਨਾਮ ਵਸੇ ਘਟ ਅੰਤਰੇ ਗੁਰ ਕਿਰਪਾ ਤੇ ਪਾਵਣਿਆ ਮਾਝ ਮਹੱਲਾ ਤੀਜਾ ਮਾਇਆ ਮੋਹ ਜਗਤ ਸੁਭਾਇਆ ਤ੍ਰੈ ਗੁਣ ਦੀ ਸੇ ਮੋਹੇ ਮਾਇਆ ਗੁਰ ਪ੍ਰਸ਼ਾਦੀ ਕੋ ਵਿਰਲਾ ਬੂਜੇ ਚੌਥੇ ਪਦ ਲਿਵ ਲਾਵਣਿਆ ਹਉ ਵਾਰੀ ਜਿਉ ਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤਲਾਏ ਹਰ ਦਰ ਮੈਲੀ ਸੋਭਾ ਪਾਵਣਿਆ ਰਹਾਉ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸ਼ਾਸਤਰ ਜਿਨੇ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸ਼ਾਦੀ ਮਨ ਵਸਾਇਆ ਜਤ ਸਤ ਸੰਜਮ ਸਤ ਕਮਾਵੇ ਗੁਰੇ ਪੂਰੇ ਨਾਮ ਤੇ ਆਵਣਿਆ ਪਾਈ ਅੜੇ ਤਨ ਪਰਮ ਚੁਗ ਪੁਲਾਣੀ ਦੂਜੈ ਲਾਗੀ ਫਿਰ ਪਸਤਾਣੀ ਹਲਤ ਪਲਤ ਦੋਵੇਂ ਗਏ ਸੁਪਨੇ ਹਲਤ ਪਲਤ ਦੋਵੇਂ ਗਵਾਏ ਸੁਪਨੇ ਸੁਖ ਨਾ ਪਾਵਣਿਆ ਪਾਈ ਰੜੇ ਤਨ ਕੰਤ ਸੰਭਾਲੇ ਗੁਰ ਪ੍ਰਸ਼ਾਦੀ ਵੇਖੇ ਨਾਲੀ ਫਿਰ ਕੇ ਸਹਿਜ ਰਹੇ ਰੰਗ ਰਾਤੀ ਸ਼ਬਦ ਸ਼ਿੰਗਾਰ ਬਣਾਵਣਿਆ ਜਨਮ ਮਰਨ ਸਫਲ ਜਨਮ ਜਿਨ ਸਤਿਗੁਰ ਪਾਇਆ ਦੂਜਾ ਪਾਉ ਗੁਰ ਸ਼ਬਦ ਜਲਾਇਆ ਏਕੋ ਰਾਵ ਰਿਹਾ ਕਟੇ ਅੰਤਰ ਮਿਲ ਸਤਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਚਿੱਤ ਨਮ ਮਨਮੁਖ ਨਾਮ ਚਿੱਤ ਨਾ ਆਵੀ ਬਿਨ ਨਾਵੇ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਝ ਮਹੱਲਾ ਚੌਥਾ ਆਦਿ ਪੁਰਖ ਅੰਪਰ ਪਰੇ ਆਪੀ ਆਪੇ ਥਾਪੀ ਥਾਪ ਉਥਾਪੀ ਸਭ ਮੈਂ ਵਰਤੇ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਉ ਵਾਰੀ ਜਿਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮੁਖ ਅਲਖ ਲਿਖਾਵਣਿਆ ਰਹੋ ਤੂੰ ਦਿਆਲ ਕਿਰਪਾਲ ਪ੍ਰਭ ਤੂੰ ਤੂੰ ਦਿਆਲੇ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਅਵਰ ਨਾ ਕੋਈ ਗੁਰ ਪ੍ਰਸ਼ਾਦ ਕਰੇ ਨਾਮ ਦੇਵੇ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਨਹਾਰਾ ਭਗਤੀ ਪਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਪੀਜੇ ਸਹਿਜ ਸਮਾਧ ਲਗਾਵਣਿਆ ਆਂਡਨ ਗੁਣ ਗਾਵਾਂ ਪ੍ਰਭ ਤੇਰੇ ਤੁਧ ਸਲਾਹੀ ਪ੍ਰੀਤਮ ਮੇਰੇ ਤੁਧ ਬਿਨ ਅਵਰ ਨਾ ਕੋਈ ਜਾਚਾ ਤੂੰ ਗੁਰ ਪ੍ਰਸ਼ਾਦੀ ਤੂੰ ਪਾਵਣਿਆ ਅਗਮਾ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਿਹੋ ਮਲਾਈ ਪੂਰੇ ਗੁਰ ਕੈ ਸ਼ਬਦ ਤੇ ਆਈਐ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਹੰਕਾਰੀ ਜੂਵੈ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਗਬਾਰਾ ਫਿਰ ਫਿਰੇ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋਈ ਆਪ ਲਿਖਤ ਤੁਰ ਪਾਈ ਨਾਨਕ ਨਾਮ ਮਿਲੇ ਪਉ ਪੰਜਨ ਗੁਰ ਸ਼ਬਦੀ ਸੁਖ ਪਾਵਣਿਆ ਮਾਝ ਮਹੱਲਾ ਪੰਜਵਾਂ ਕਰ ਪਹਿਲਾ ਅੰਤਰ ਅਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੂਜਾ ਰਖਿਆ ਅਗਮਾ ਗੋਚਰ ਸਭ ਤੇ ਉੱਚਾ ਗੁਰ ਕੈ ਸ਼ਬਦ ਲਿਖਾਵਣਿਆ ਹਉ ਵਾਰੀ ਜਿਉ ਵਾਰੀ ਕਲ ਮੈਂ ਨਾਮ ਸੁਨਾਵਣਿਆ ਸੰਤ ਪਿਆਰੇ ਸਾਚੇ ਤਾਰੇ ਵਡਭਾਗੀ ਦਰਸ਼ਨ ਪਾਵਣਿਆ ਰਹੋ ਸਾਧਕ ਸਿੱਧ ਜਿਸੇ ਕੋ ਫਿਰਦੇ ਬ੍ਰਹਮੇ ਇੰਦਰ ਧਿਆਨ ਹਿਰਦੇ ਕੋਟ ਤੇਸਾ ਖੋਜੇ ਜਾ ਕੋ ਗੁਰ ਮਿਲ ਹਿਰਦੇ ਗਾਵਣਿਆ ਆਠ ਪੈਰ ਤੁਧ ਜਾਪੇ ਪਵਣਾ ਧਰਤੀ ਸੇਵਕ ਪਾਏ ਕ ਚਰਨ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ ਸਾਚਾ ਸਾਹਿਬੇ ਗੁਰਮੁਖ ਜਾਪੀ ਪੂਰੇ ਗੁਰ ਕੈ ਸ਼ਬਦ ਸੰਜਾਪੇ ਜਿਨ ਪਿਆ ਸੋਈ ਤ੍ਰਿਪਤਾਸੀ ਸੱਚੀ ਸੱਚ ਅਕਾਵਣਿਆ ਤਿਸਕਾਰੀ ਸਹਿਜਾ ਸੋਈ ਸਹੇਲਾ ਨੰਦ ਬਨੋਦ ਕਰੇ ਸਦਕੇਲਾ ਸੋ ਤਨਵੰਤਾ ਸੋ ਵਡਸਾਹਾ ਜੋ ਗੁਰ ਚਰਨੀ ਮਨ ਲਾਵਣਿਆ ਪਹਿਲਾਂ ਦੇ ਤੈ ਲਿਜਕ ਸਮਾਹਾ ਪਿੱਛੋਂ ਦੇ ਤੈ ਜੰਤ ਉਪਾਹਾ ਤੁਦ ਜੇ ਵਡੇ ਦਾਤਾ ਅਵਰ ਨਾ ਸਵਾਮੀ ਲਵੇ ਨਾ ਕੋਈ ਲਾਵਣਿਆ ਜਿਸ ਤੂੰ ਬੂਠਾ ਸੋ ਤੋ ਤਿਆਈ ਸਾਧ ਜਨਾ ਕਾ ਮੰਤਰ ਕਮਾਈ ਆਪ ਤਰੇ ਸਗਲੇ ਕੁਲ ਤਾਰੀ ਤਿਸ ਠਾਕ ਦਰਗਹਿ ਠਾਕ ਨਾ ਪਾਵਣਿਆ ਤੂੰ ਵਡੇ ਤੂੰ ਵੱਡਾ ਤੂੰ ਉੱਚੋ ਉੱਚਾ ਤੂੰ ਬੇਅੰਤ ਅਤਮੂਚੋ ਮੂਚਾ ਹਉ ਕੁਰਬਾਣੀ ਤੇਰੇ ਵੰਜਾ ਨਾਨਕ ਦਾਸ ਦਸਾਵਣਿਆ ਮਾਝ ਮਹੱਲਾ ਪੰਜਵਾਂ ਕੌਣ ਸੁਮੁਕਤਾ ਕੌਣ ਸੁਜੁਗਤਾ ਕੌਣ ਸੁਗਿਆਨੀ ਕੌਣ ਸੁਭਗਤਾ ਕੌਣ ਸੁਗਿਰਹੀ ਕੌਣ ਉਦਾਸੀ ਕੌਣ ਸੁਕੀਮਤ ਪਾਈ ਜੀਓ ਕਿਨ ਵਿਦ ਬਾਧਾ ਕਿਨ ਵਿਦ ਛੂਟਾ ਕਿਨ ਵਿਦ ਆਵਣ ਜਾਵਣ ਟੂਟਾ ਕੌਣ ਕਰਮੇ ਕੌਣ ਨਿਹ ਕਰਮਾ ਕੌਣ ਤੂੰ ਕਹੇ ਕਹਾਈ ਜੀਓ ਕੌਣ ਸੁਸੁਖੀਆ ਕੌਣ ਸੁਦੁਖੀਆ ਕੌਣ ਸੁਸਨਮੁਖ ਕੌਣ ਬੇਮੁਖੀਆ ਕਿਨ ਵਿਦ ਮਿਲਿਆ ਕਿਨ ਵਿਦ ਵਿਛੜਾ ਇਹ ਵਿਦੇ ਕੌਣ ਪ੍ਰਗਟਾਈ ਜੀਓ ਕੌਣ ਸੁਅਖਰ ਜਿਤਾਵਤ ਰਹਿਤਾ ਉਪਦੇ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੁਚਾਲ ਜਿਤ ਪਾਰਬਮ ਤਿਆਹੀ ਕਿਨ ਵਿਦ ਕੀਰਤਨ ਗਾਈ ਜੀਓ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭਗਤਾ ਤਨ ਗਿਰਹੀ ਉਦਾਸੀ ਗੁਰਮੁਖੀ ਗੁਰਮੁਖ ਕੀਮਤ ਪਾਈ ਜੀਓ ਹਉਮੈ ਬਦਾ ਗੁਰਮੁਖ ਛੂਟਾ ਗੁਰਮੁਖ ਆਮਣ ਜਾਮਣ ਤੂਟਾ ਗੁਰਮੁਖ ਕਰਮ ਗੁਰਮੁਖ ਨੇ ਕਰਮਾ ਗੁਰਮੁਖ ਕਰੇ ਸੁਭਾਈ ਜੀਓ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਨਮੁਖ ਮਨਮੁਖ ਬੇਮੁਖੀਆ ਗੁਰਮੁਖ ਮਿਲਿਆ ਮਨਮੁਖ ਵਿਸਰਿਆ ਗੁਰਮੁਖ ਵਿਦ ਪ੍ਰਗਟਾਈ ਜੀਓ ਗੁਰਮੁਖ ਅਕਰ ਜੇ ਤਾਵਤ ਰਹਿਤਾ ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ ਗੁਰਮੁਖ ਚਾਲ ਜਿਤ ਪਾਰਬਮ ਤਿਆਈ ਗੁਰਮੁਖ ਕੀਰਤਨ ਗਾਈ ਜੀਓ ਸਗਲੀ ਬਣਤ ਬਣਾਈ ਆਪੀ ਆਪੇ ਕਰੇ ਕਰਾਈ ਥਾਪੀ ਏਕ ਸਤੇ ਹੋਇਓ ਅਨੰਤਾ ਨਾਨਕ ਇੱਕ ਸਮੈ ਸਮਾਈ ਜੀਓ ਮਾਝ ਮਹੱਲਾ ਪੰਜਵਾਂ ਪ੍ਰਭ ਬਨਾਸੀ ਤਾਂ ਕਿਆ ਕਾੜਾ ਹਰ ਭਗਵੰਤਾ ਤਾਂ ਜਨ ਖੜਾ ਸੁਖਾਲਾ ਜੀ ਪ੍ਰਾਣ ਮਾਨ ਸੁਖਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹਉ ਵਾਰੀ ਜਿਉ ਵਾਰੀ ਗੁਰਮੁਖ ਮਨ ਤਨ ਭਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਉੱਲਾ ਤੂੰ ਸੰਗ ਲਵੇ ਨਾ ਲਾਵਣਿਆ ਰਹੋ ਤੇਰਾ ਕੀਤਾ ਜਿਸ ਲਾਗੇ ਮੀਠਾ ਕਟ ਕਟ ਪਰ ਬ੍ਰਹਮ ਤਿੰਨ ਜਨ ਡੀਠਾ ਥਾਨ ਥਨੰਤਰ ਤੂੰ ਹੈ ਤੂੰ ਹੈ ਏਕੋ ਇੱਕ ਵਰਤਾਵਣਿਆ ਸਗਲ ਮਨੋਰਥ ਤੂੰ ਦੇਵਨਹਾਰਾ ਭਗਤੀ ਪਾਈ ਪਰੇ ਪੰਡਾਰਾ ਦਇਆ ਤਾਰ ਰਾਖੀ ਤੁਧ ਸੋਈ ਪੂਰੇ ਕਰਮ ਸਮਾਵਣਿਆ ਅੰਧ ਕੂਪ ਤੇ ਕਾਂਡੇ ਚਾਰੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨ ਅਬਨਾਸੀ ਕੈ ਸੰਤੋਟ ਨ ਆਵਣਿਆ ਐਥੇ ਉਥੇ ਤੂੰ ਹੈ ਰਖਵਾਲਾ ਮਾਤ ਗਰਭ ਮੈਂ ਤੁਮਹੀ ਪਾਲਾ ਮਾਇਆ ਅਗਨ ਨਾ ਪੋਹੇ ਤਿਨਕੋ ਰੰਗ ਰੱਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਅੱਖ ਸੰਭਾਲੀ ਮਨ ਤਨ ਅੰਤਰ ਤੁਦ ਨਦਰ ਨਿਹਾਲੀ ਤੂੰ ਮੇਰਾ ਮੀਤ ਸੱਜਣ ਮੇਰਾ ਸਵਾਮੀ ਤੁਧ ਬਿਨ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਭ ਪਿਆ ਸਹਾਈ ਤਿਸ ਤੱਤੀ ਵਾਉ ਨਾ ਲਾਗੇ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤ ਸੰਗਤ ਜਾ ਪ੍ਰਗਟਾਵਣਿਆ ਤੂੰ ਊਚ ਅਥਾ ਅਪਾਰ ਅਮੋਲਾ ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੇਰਾ ਸਾਚਾ ਠੁਕਰਾਈ ਨਾਨਕ ਬਲ ਬਲ ਜਾਵਣਿਆ ਮਾਝ ਮਹੱਲਾ ਪੰਜਵਾਂ ਕਰ ਦੂਜਾ ਨਿਧ ਦੇ ਸੰਭਾਲਿਆ ਮੂਲ ਨਾ ਮਨੋ ਵਿਸਾਰਿਆ ਰਹੋ ਸੰਤਾਂ ਸੰਗਤ ਪਾਈਐ ਜਿਤ ਜਮ ਕੈ ਪੰਥ ਨਾ ਜਾਈਐ ਤੋਸਾਂ ਹਰ ਕਾ ਨਾਮ ਲੈ ਤਿਰ ਕੁਲਹਿ ਨਾ ਲਾਗੇ ਗਲ ਜੀਓ ਸੋਮ ਸਮਰਨ ਦੇ ਸਾਈਆਂ ਨਰਕ ਨਾ ਸਹੀ ਪਾਈਐ ਤਤੀ ਵਾਉ ਨਾ ਲੱਗੀ ਜਿਨ ਮਨ ਬੂਠਾ ਆਈ ਜੀਓ ਸੇ ਸੁੰਦਰ ਸੋਨੇ साध संग जिन बहने हर तुन जिनी संजया से गंभीर अपार जियो हर अम्यो रसायन पीविया मुंह दिठे जन कै जीविया कार्ज सब सवार लै नित पूजो गुर के पाव जियो जो हर कीता अपने तिने गुसाई जपना सो सूरा प्रदान सोई मस्तक जिस दे पाग जियो मन मंदे प्रभव गाहिया ए रसे पोगन पतशाहिया बंदा मूल ना उपजियो तरे सची कारे लाग जियो मन करता मन बसाया जन्मे का फल पाया मन पवंदा कंत हरे तेरा थिर होवा सुहाग जियो तल पदार्थ पाया पै पंजन की सरनाया लाए हे अंचले नानक तारियन जीता जन्मा पार जियो एक ओंकार सतगुर प्रसाद माझ महला पंजमा कर तीजा हर जपै जपे मन तीरे रहू सिमर सिमर गुरदेव मिट गए पै दूरे सरन आवे पर ब्रह्म की ता फिर काहे चूरे चरण सेव संत साध के सगल मनोरथ पूरे कट कट एक वर्तदा जल थल महल पूरे पाप बिनाशन सेविया पवित्र संतन की तूरे सब छडाई खसम आप हर जा पई ठरूरे करते किया तपाव सो दुष्ट मुए होए मूरे नानक रत्ता सच नाए हर वेखे सदा हजूरे बारह माह माझ महला पंजमा कर चौथा एक ओंकार सतगुर प्रसाद किरत कर्म के विछड़े कर कृपा मेलो राम चार कुंट दा दिस पर मैं थक आई प्रभ की शाम तेन दुदे ते बाहरी किते ना आवे काम जल बिन साक मलावती उपजाय नाही दाम हर नहा ना मिलिया सज्जना कद पाइया विश्राम जित करे हर कंत ना प्रगटी पठ नगर से ग्राम सर्ब सिंगोर ते बोल रस सन देही सब खाम प्रभ स्वामी कंत विहूणिया मीत सजन सब जाम नानक की बनंतिया कर कृपा दी जय नाम हर मेलो स्वामी संग प्रभ जिसका निचल ताम चेत गोबिंदा राधिया होवे आनंद कणा संत जना मिल पाई है रसना नाम पणा जिन पाया प्रभे अपना आए तिसे गणा एक खिन तिस बिन जीमना बिरथा जन्म जना जल थल महल पूरिया रव्या विच बना सो प्रभ चित न आवी कितड़ा दुख गणा जिन्नी रव्या सो प्रभु तिना पाग मना हर दर्शन को मन लोचदा नानक प्यास मना चेत मलाई सो प्रभु तिस कै पाए लगा विसाख तिरन क्यों वाडिया जिन्ना प्रेम विशोह हर सज्जन पुरख विसार कै लगी माया तोह पुत्र कलित्र ना संगतना हर बनासी ओह पलच पलच सुगले मुए झूठे तंदे मोह एक सहार के नाम बिन अगे लिया खोह देव सार बिगुचना प्रभ ने अवर न कोई प्रीतम चरनी जो लगे तिनकी निर्मल सोए नानकी प्रभ बेनती प्रभ मिलो प्राप्त हुए विसाख सुहावा तां लग्या जा संत पेट हर सोए हरे जेठ चरिंदा लोड़िया जिसे आगे सब निवन हर सज्जन दावन लग्या किसे न देई बन मानिक मोती ना प्रभ उन लगे नाही सन रंग सबे नारायण जेते मन पवन जो हर लोड़े सो करे सोई जी करन सो जो प्रभ कीते अपने से कहिया तन आपन लिया जे मिले विछड़ क्यों रवन साधु संग परापते नानक रंग मनन हर जेठ रंगीला तिस तनी जिसके पाग मथन असारत पंता तिस लगे हर न हो न जिना पास जग जीवन पुरख त्याग कै मान संधि आस दुए पाई विगुचिया गल पाई सजम की फास जे हा बीजे सोलुण मथे जो लिखियास रहन बेहानी पछतानी उठ चली गई निरास जिनको साधु पेटिया सो दरगाह हुई खलास ਕਰ ਕਿਰਪਾ ਪ੍ਰਭ ਆਪਣੀ, ਤਿਰ ਚਰਨਨ ਹੋਏ ਤਿਰ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਅਸਾਰ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ, ਸਾਵਣ ਸਰਸੀ ਕਾਮਣੇ ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ ਏਕੋ ਨਾਮ ਅਧਾਰ, ਵਿਖਿਆ ਰੰਗ ਕੁੜਾਵਿਆ ਦਿਸਨ ਸਭੈ ਸਾਰ, ਹਰ ਅੰਮ੍ਰਿਤ ਬੂੰਦ ਸਹਾਵਣੀ ਮਿਲ ਸਾਧੂ ਪੀਮਨ ਹਾਰ, ਵਨ ਤਿੰਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ, ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ, ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕਹਿ ਸਦ ਬਲਹਾਰੀ, ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ, ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਔਰ ਹਾਰ, ਪਾਦੋ ਪਰਮ ਪੁਲਾਣੀਆ ਦੂਜਾ ਲੱਗਾ ਹੀਤ, ਲੱਖ ਸਿੰਗਾਰ ਬਨਾਇਆ ਕਾਰਜ ਨਾਹੀ ਕੀਤ, ਜੇ ਦਿਨ ਦੇਹ ਬਿਨਸਸੀ ਤਿਤ ਵੇਲੇ ਕਹਿਸਨ ਪ੍ਰੇਤ, ਪਕੜ ਚਲਾਏ ਨੇ ਦੂਤ ਜਮ ਕਿਸੇ ਨਾ ਦੇਨੀ ਪੇਤ, ਛੱਡ ਖੜੋ ਤੇ ਖਿਣੇ ਮੈਂ ਜਿਨ ਸਿਉ ਲੱਗਾ ਹੀਤ, ਹੱਥ ਮਰੋੜੇ ਤਨ ਕਪੇ ਸਵਾਹ ਹੋਆ ਸੀਤ, ਜੇ ਹਾ ਬੀਜੇ ਸੋ ਲੁਣੈ ਕਰਮਾ ਸੰਦੜਾ ਖੇਤ, ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਸੇ ਪਾਦੋ ਨਰਕ ਨ ਪਾਈਐ ਗੁਰ ਰੱਖਣ ਵਾਲਾ ਹੇਤ, ਅਸਨ ਪ੍ਰੇਮ ਉਮਾਹੜਾ ਕਿਉ ਮਿਲਿਆ ਹਰ ਜਾਈ, ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਨ ਮਿਲਾਵੈ ਮਾਏ, ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੇ ਲਾਗਾ ਪਾਏ, ਬਿਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਈ, ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਕਾਈ, ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭ ਲੜ ਲਾਏ, ਜੋ ਹਰ ਕੰਤ ਮਿਲਾਈ ਐ ਸੇ ਵਿਛੜ ਕਤੇ ਨਾ ਜਾਈ,
1: ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸਰਨ ਆਏ ਅਸੂ ਸੁਖੀ ਵਸੰਦੀ ਆ, ਜਿੰਨਾ ਮਾਇਆ ਹਰ ਰਾਏ ਕੱਤਾ ਕੇ ਕਰਮ ਕਮਾਵਣੇ, ਦੋਸ ਨਾ ਕਾਹੂ ਯੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿੰਦ ਮੈਂ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋ ਵਹਿ ਰੋਜ, ਕੀਤਾ ਕਿਛੂ ਨਾ ਹੋਵੇ ਲਿਖਿਆ ਧੁਰ ਸੰਜੋਗ, ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਬਿਯੋਗ, ਨਾਨਕ ਕੋ ਪ੍ਰਭ ਰਾਖ ਲੇਹੇ ਮੇਰੇ ਸਾਹਿਬ ਬੰਦੀ ਮੋਚ, ਕੱਤਕ ਹੋਵੈ ਸਾਧ ਸੰਗ ਬਿਨਸੇ ਸਭੇ ਸੋਚ, ਮੰਗਿਰ ਮਾਹੇ ਸੁਹੰਦੀਆ ਹਰ ਫਿਰ ਸੰਗ ਬੈਠੜੀਆ, ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ, ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸੇ ਲੜੀਆ, ਸਾਧ ਜਨਾ ਤੇ ਬਾਹਰੀ ਸੇ ਰਹਿਣ ਕੇ ਲੜੀਆ, ਤਿਨ ਦੁੱਖ ਨਾ ਕਾਬੂ ਉਤਰੈ ਸੇ ਜੰਮ ਕੇ ਵਸ ਪੜੀਆ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸ ਨਿਤ ਖੜੀਆ, ਰਤਨ ਜਿਵੇ ਹਰ ਲਾਲ ਹਾਰ ਕੰਠ ਤਿਨਾ ਜੜੀਆ, ਨਾਨਕ ਬਾਂਸ਼ਹਿ ਧੂੜ ਤੇਨ ਪ੍ਰਭ ਸਰਣੀ ਦਰ ਪੜੀਆ, ਮੰਗੇ ਪ੍ਰਭ ਆਰਾਧਨਾ ਬਹੁਣ ਜਨਮੜੀਆ, ਭੋਗ ਤੁਕਾਰਨ ਵਿਆਪਈ ਕੰਠ ਮਿਲਿਆ ਹਰ ਨਾਹੋ, ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ, ਓੜ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ, ਲਿਖਿਆ ਪੋਹੇ ਨ ਸਕਈ ਮਿਲ ਸਾਧੂ ਗੁਣ ਗਾਹੋ, ਜਹ ਤੇ ਉਪਜੀ ਤਹ ਮਿਲੀ ਸੱਚੀ ਪ੍ਰੀ ਸਮਾਹੋ, ਕਰ ਗਿਆ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੁੜਿਆ ਹੋ, ਬਾਹਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਗਾਹੋ, ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ, ਭੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹੋ, ਮਾਘ ਮੱਜਨ ਸੰਗ ਸਾਧੂ ਆ ਧੂੜੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨਾ ਮੋਹੀਐ ਬਿਨਸੈ ਲੋਭ ਸੁਹਾਨ, ਸੱਚੈ ਮਾਰਗ ਚੱਲ ਦਿਆ ਉਸਤ ਕਰੇ ਜਹਾਨ, ਅੜਸਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ, ਜਿਸਨੋਂ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ, ਜਿਨਾ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਗੁਰਬਾਨ, ਮਾਘ ਸੁੱਚੇ ਸੇ ਕਾਂਡੀ ਹੈ ਜਿਨ ਪੂਰਾ ਗੁਰ ਮਿਹਰਵਾਨ, ਫਾਲਗੁਣ ਆਨੰਦ ਉਪਾਰ ਜਿਨਾ ਹਰ ਸੱਜਣ ਪ੍ਰਗਟੇ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ, ਇਸ਼ਪੁਨੀ ਵਡ ਭਾਗਣੀ ਵਰ ਪਾਇਆ ਹਵਰ ਪਾਇਆ ਹਰ ਰਾਏ ਮਿਲ ਸਹੀਆ ਮੰਗਲ ਗਾ ਵਹੀ ਜੀਤ ਗੀਤ ਗੋਬਿੰਦ ਅਲਾਏ ਹਰ ਜਿਹਾ ਵਰਨ ਦਿਸਈ ਕੋਈ ਦੂਜਾ ਲਵੈ ਨਾ ਲਾਏ ਹਾਲਤ ਪਾਲਤ ਸੁਆਰਿਆਂ ਨਿਹਚਲ ਦਿੱਤੀਆਂ ਜਾਏ ਸੰਸਾਰ ਸਾਗਰ ਤੇ ਰੱਖਿਅਨ ਬਹੁਣ ਨਾ ਜਨਮੈ ਧਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਾਲਗੁਣ ਨਿਤ ਸਾ ਲਾਹੀਏ ਜਿਸਨੋ ਤਿਲ ਨਾ ਤਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗ ਹੈ ਸੱਚ ਖਰੇ ਸਰਬ ਸੁਖਾ ਨਿਤ ਚਰਨ ਹਰ ਭਾਵ ਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੇ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਮਹਾਂ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ

ਦੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸਰਣੀ ਪਵਾਂ ਮੁੱਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੋੜਿਆ ਹਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੁੜੇ ਸੇ ਸੁੱਖ ਨ ਵਸਨ ਭੈਣ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਿੱਠੇ ਸਭ ਗੈਣ ਆਪ ਕਮਾਣੈ ਵਿਛੁੜੀ ਦੋਸ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲੇ ਹੋਰ ਨਾਹੀ ਕਰਨ ਕਰੇਣ ਹਰ ਦੁਦਵਿਣ ਖਾਕੂ ਰੂਲਣਾ ਕਹੀਐ ਕਿੱਥੈ ਵੈਣ ਨਾਨਕ ਕੀ ਬੇਨੰਤੀਆ ਹਰ ਸੁਰਜਨ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮਰੱਥ ਪੁਰਖ ਅਪਾਰ ਸਰਨ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸਰੈ ਪਈਐ ਕਿਸ ਤਿਸ ਕੰਤ ਕੀ ਵੱਡਾ ਤਿਜਿਸ ਪਰਵਾਰ ਉੱਚਾ ਅਗਮਾ ਗਾਦ ਬੋਧ ਕਿਛ ਅੰਤ ਨਾ ਪਾਰਾ ਵਾਰ ਸੇਵਾ ਸਾਥ ਸੁਭਾਵ ਸੀ ਸੰਤਾਂ ਕੀ ਹੋਏ ਸ਼ਾਰ ਦੀਨਾ ਨਾਥ ਦਇਆਲ ਦੇਵ ਪਤਤ ਉਧਾਰਨ ਹਾਰ ਆਦਿ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਏ ਨਾ ਜਾਣੇ ਕੋ ਨਾਹੀ ਤੋਲਣ ਹਾਰ ਮਨ ਤਨੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰਹਿਣ ਜੇ ਪ੍ਰਭ ਕਉ ਸੇਮ ਦੇ ਤਿਨ ਕੈ ਸਦ ਬਲਿਹਾਰ ਸੰਤ ਅਰਾਧਨ ਸੰਤ ਅਰਾਧਨ ਸਦ ਸਦਾ ਸਭਨਾ ਕਾ ਬਖਸਿੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਜਿੰਦ ਗੁਰਸਬਦੀ ਆਰਾਧੀਐ ਜਪੀਐ ਨਿਰਮਲ ਮੰਤ ਕੀਮਤ ਕਹਿਣ ਨਾ ਜਾਈਐ ਪਰਮੇਸ਼ਵਰ ਬੇਅੰਤ ਜਿਸ ਮਨ ਵਸੈ ਨਾਰਾਇਣੋ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤ ਨਾਨਕ ਜੀਵੈ ਜਪ ਹਰੀ ਦੁਖ ਸਭੇ ਹੀ ਹੰਤ ਦਿਨ ਰਹਿਣ ਜਿਸ ਨਾ ਵਿਸਰੈ ਸੋ ਹਰਿਆ ਹੋਵੈ ਜੰਤ ਸਰਬ ਕਲਾ ਪ੍ਰਭ ਪੂਰਨ ਮੰਜ ਨਿਮਾਣੀ ਥਾਉ ਹੋਰ ਹਰ ਉੱਟ ਗਹੀ ਮਨ ਅੰਦਰੇ ਜਪ ਜਪ ਜੀਵਾਂ ਨਾਉ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਉ ਜਿਉ ਤੂੰ ਰਾਖੇ ਤਿਉ ਰਹਾ ਤੇਰਾ ਦਿੱਤਾ ਪੈਨਾ ਖਾਉ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਉ ਦੂਜੀ ਜਾਏ ਨਾ ਸੁਜਈ ਕਿੱਥੇ ਕੂਕਣ ਜਾਓ ਅਗਿਆਨ ਬਿਨਾਸਨ ਤਾਮ ਹਰਨ ਉੱਚੇ ਅਗਮ ਅਮਾਓ ਮਨ ਵਿਛੜਿਆ ਹਰ ਮੇਲੀਐ ਨਾਨਕ ਇਹੋ ਸੁਆਓ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰਤ ਕੇ ਪਾਓ ਵਾਰ ਮਾਜ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮੁਰੀਦ ਤਥਾ ਚੰਦਰਹੜਾ ਸੋਹੀਆਂ ਕੀ ਧੁਨੀ ਗਾਵਣੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੈ ਘਰ ਗੁਰਦੀਪਕ ਤਿਹ ਲੋਏ ਅਮਰ ਪਦਾਰਥ ਨਾਨਕਾ ਮਨ ਮਾਨਿਐ ਸੁਖ ਹੋਏ

ਜੋ ਕੁੰਡੀ ਜਾਣੀਐ ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੇ ਪਾਪ ਕਮਾਣੈ ਪਾਪੀ ਜਾਣੀਐ ਤੂੰ ਆਪੇ ਖੇਲ ਕਰੇ ਸਭ ਕਰਤੇ ਕਿਆ ਦੂਜਾ ਆਖ ਵਖਾਣੀ ਐ ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ ਬੁੱਲ ਹੈ ਵਿਣ ਜੋਤੀ ਕੋਈ ਕਿਛ ਕਰਿਓ ਦਿਖਾ ਦੇ ਸਿਆਣੀਐ ਨਾਨਕ ਗੁਰਮੁਖ ਨਦਰੀ ਆਇਆ ਹਰ ਇੱਕੋ ਸੁਗੜ ਸੁਜਾਣੀਐ ਪੌੜੀ ਤੂੰ ਆਪੇ ਜਗਤ ਉਪਾਏ ਕੈ ਤੁਦੇ ਆਪੇ ਧੰਦਾ ਲਾਇਆ ਮੌਠ ਗੋਲੀ ਪਾਏ ਕੈ ਤੁਦੇ ਆਪੋ ਜਗਤ ਖੁਆਇਆ ਤਿਸਨਾ ਅੰਦਰ ਅਗਨ ਹੈ ਨਹਿ ਤਿਪਤੈ ਭੁੱਖਾ ਧਿਆਇਆ ਸਹਿਸਾ ਇਹੋ ਸੰਸਾਰ ਹੈ ਮਰ ਜੰਮੈ ਆਇਆ ਜਾਇਆ ਬਿਰ ਸਤਿਗੁਰ ਮੋਹ ਨ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈ ਹੈ ਸੁਖ ਰੱਜਾ ਜਾ ਤੁਦ ਪਾਇਆ ਕੁੱਲ ਉਧਾਰੇ ਆਪਣਾ ਧਨ ਜਿਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਿਨ ਹਰ ਸੇਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀ ਬਾਜੋ ਵੇਖਣਾ ਵਿਣ ਕੰਨਾ ਸੁਣਨਾ ਪੈਰਾ ਬਾਜੋ ਚੱਲਣਾ ਵਿਣ ਹੱਥਾਂ ਕਰਨਾ ਜੀਭੈ ਬਾਜੋ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤਿਉ ਤਉ ਖਸਮੈ ਮਿਲਣਾ ਮਹੱਲਾ ਦੂਜਾ ਦਿਸੈ ਸੁਣੀਐ ਜਾਣੀਐ ਸਾਉ ਨਾ ਪਾਇਆ ਜਾਏ ਰੋਹਲਾ ਟੁੰਡਾ ਅੰਦੁਲਾ ਕਿਉਂ ਗੱਲ ਲੱਗੈ ਧਾਏ ਭੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਹੈ ਸਿਆਣੀਐ ਇਵਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੁਦ ਦੂਜਾ ਖੇਲ ਰਚਾਇਆ ਹੋਮੈ ਗਰਭ ਉਪਾਏ ਕੈ ਲੋਭ ਅੰਤਰ ਜਨਤਾ ਪਾਇਆ ਜੋ ਭਾਵੈ ਤਿਉ ਰੱਖ ਤੂੰ ਸਭ ਤਰੇ ਸਭ ਕਰੇ ਤੇਰਾ ਕਰਾਇਆ ਇੱਕ ਨਾ ਬਖਸੇ ਮੇਲ ਲੈ ਹੈ ਗੁਰਮਤੀ ਤੁਦੈ ਲਾਇਆ ਇੱਕ ਖੜੇ ਕਰੇ ਤੇਰੀ ਚਾਕਰੀ ਵਣ ਨਾ ਵੈ ਹੋਰ ਨਾ ਪਾਇਆ ਹੋਰ ਕਾਰ ਵਿਕਾਰ ਨਾ ਹੋਰ ਵਿਕਾਰ ਵਿਕਾਰ ਹੈ ਇੱਕ ਰੱਚੀ ਕਾਰ ਲਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰ ਲਾਇਆ ਪੁੱਤ ਕਲਾਤ ਕੁਟੰਬ ਹੈ ਇੱਕ ਅਲਿਪਤ ਰਹੇ ਜੋ ਤੁਦ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚਾ ਨਾਇ ਸਮਾਇਆ ਸਲੋਕ ਮਹੱਲਾ ਪਹਿਲਾ ਸੋਇਨੇ ਕਾ ਪਰਬਤ ਗੁਫਾ ਕਰੀ ਕੈ ਪਾਣੀ ਪਿਆਲ ਕੈ ਸਭ ਵਿੱਚ ਧਰਤੀ ਕੈ ਆਕਾਸੀ ਉਰਦ ਰਹਾ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾ ਸਦਾ ਵਾਕਾਰ ਬੱਗਾ ਰਤਾ ਪੀਆ ਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਚੀਰ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹੋ ਨਾ ਮੈਂ ਨਾ ਹੋਵਾ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੈ ਅੰਤਰ ਮੈਂ ਲੱਗੀ ਨਹੀਂ ਜਾਣੈ ਬਾਹਰੋਂ ਮਲ ਮਲ ਧੋਵੈ ਅੰਧਾ ਭੂਲ ਪਿਆ ਜਮ ਜਾਲੇ ਵਸਤ ਪਰਾਈ ਆਪਣੀ ਕਰ ਜਾਣੈ ਹੋਮੈ ਵਿੱਚ ਦੁੱਖ ਘਾਲੇ ਨਾਨਕ।

ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੇ ਉਦਾਸਾ ਨਾਨਕ ਸਤਿਗੁਰ ਸੇਵ ਨੇ ਆਪਣਾ ਸੇ ਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗਾ ਕੱਪੜਾ ਜਾਮਾ ਹੋਏ ਪਲੀਤ ਜੋ ਰਤ ਪੀ ਹੈ ਮਾਨਸਾ ਤਿਨਕੋ ਨਿਰਮਲ ਚੀਤ ਨਾਨਕ ਨਾਉ ਖੁਦਾਏ ਕਾ ਦਿਲ ਹਸ਼ੈ ਮੁਖ ਲੇ ਹੋ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ ਜਾਹੋ ਨਾਹੀ ਤਾ ਕਿਆ ਆਖਾ ਕਿਹੋ ਨਾਹੀ ਕਿਆ ਹੋਵਾ ਕੀਤਾ ਕਰਨਾ ਕਹਿਆ ਕਥਨਾ ਭਰਿਆ ਭਰ ਭਰ ਧੋਵਾਂ ਆਪ ਨਾ ਬੁੱਝਾਂ ਲੋ

ਨਾਨਕ ਅੰਧਾ ਹੋਏ ਕੈ ਦੱਸੈ ਰਾਹੈ ਸਭ ਸਮੁਹਾਏ ਸਾਥ ਅੱਗੈ ਗਿਆ ਮੋਹੇ ਮੋਹੇ ਪਾਹੇ ਸੋ ਐਸਾ ਆਗੂ ਜਾਪੈ ਪੌੜੀ ਮਹਾਰੁਤੀ ਸਭ ਤੂੰ ਘੜੀ ਮੂਰਤ ਵਿਚਾਰਾ ਤੂੰ ਗਣਤੈ ਕਿਨੈ ਨਾ ਪਾਇਓ ਸੱਚੇ ਲੱਖ ਪਾਰਾ ਪੜਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ ਨਾਉ ਪੜੀਐ ਨਾਉ ਬੁੱਝੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਧਨ ਖੱਟਿਆ ਭਗਤ

ਸਾਹੁ ਇੱਕ ਤੂੰ ਹੋਰ ਜਗਤ ਬਣ ਜਾ ਰਾ ਸਲੋਕ ਮਹੱਲਾ ਪਹਿਲਾ ਮਿਹਰ ਮਸੀਤ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤ ਸੀਲ ਰੋਜਾ ਹੋਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀ ਸਾਥ ਸੁਭਾਵ ਸੀ ਨਾਨਕ ਰੱਖਿਆ ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪੀਰ ਹਾਮਾ ਤਾ ਭਰੇ ਜਾ ਮੁਰਦਾਰ ਨਾ ਖਾਏ ਗੱਲੀ ਭਿਸ ਨਾ ਜਾਈਐ ਛੁੱਟੈ ਸੱਚ ਕਮਾਏ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਜਾਏ ਮਾਰਨ ਪਾਹੇ ਹਲਾਲ ਮਹਿ ਹੋਏ ਹਲਾਲ ਨਾ ਜਾਏ ਨਾਨਕ ਗੱਲੀ ਕੂੜਈ ਕੂੜੋ ਪੱਲੈ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਵਕਤ ਪੰਜ ਪੰਜਾ ਪੰਜੇ ਨਾਉ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕੈ ਤਾ ਮੁਸਲਮਾਨ ਸਦਾਏ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਏ ਪਾਉੜੀ ਇੱਕ ਰਤਨ ਪਦਾਰਥ ਵਣਜ ਦੇ ਇੱਕ ਸੱਚਾ ਦੇਵਾ ਪਾਰਾ ਸਤਿਗੁਰੂ ਤੁੱਠੈ ਪਾਏ ਅਨ ਸਤਿਗੁਰ ਤੁੱਠੈ ਪਾਈ ਅਨ ਅੰਦਰ ਰਤਨ ਭੰਡਾਰਾ ਵਿਣਗੁਰ ਕਿਨੈ ਨਾ ਲੱਦਿਆ ਅੰਦੇ ਭੋਂਗ ਮੂਏ ਕੂੜਿਆਰਾ ਮਨਮੁਖ ਦੂਜੇ ਪਾਚ ਮੂਏ ਨਾ ਬੂਝੇ ਵਿਚਾਰਾ ਇੱਕਸ ਬੱਜ ਹੋ ਦੂਜਾ ਕੋ ਨਹੀਂ ਕਿਸ ਅੱਗੇ ਕਰੇ ਪੁਕਾਰਾ ਇੱਕ ਨਿਰਧਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰਾ ਵਿਣ ਨਾਵੈ ਹੋਰ ਧਨ ਨਾਹੀ ਹੋਰ ਵਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਣ ਮੁਸ਼ਕਲ ਜਾ ਹੋਏ ਤਾਂ ਮੁਸਲਮਾਨ ਕਹਾਵੈ ਅਵਲ ਆਵਲ ਦੀਨ ਕਰ ਮਿੱਠਾ ਮਸ ਕਲ ਮਾਨਾ ਮਾਲ ਮੁਸਕਾਵੈ

ਕਹੇ ਰਮਤ ਹੋਏ ਤਾਂ ਮੁਸਲਮਾਨ ਕਹਾਵੈ ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੈ, ਤਜ ਕਾਮ ਕਾਮਨੀ ਮੋਹ ਤਜੈ, ਤਾਂ ਅੰਜਨ ਮਾਹੇ ਨਿਰੰਜਨ ਪਾਵੈ। ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਤਜ ਪਿਆਸ ਆਸ ਰਾਮ ਲਿਵ ਲਾਵੈ। ਨਾਨਕ ਸਾਚਾ ਮਨ ਵਸੈ, ਸਾਚ ਸ਼ਬਦ ਹਰ ਨਾਮ ਸਮਾਵੈ ਪਾਉੜੀ। ਰਾਜੇ ਰਈਅਤ ਸਿਕਦਾਰ, ਕੋਈ ਨਾ ਰਹਿਸੀਓ ਹੱਟ ਪੱਟਣ ਬਾਜ਼ਾਰ, ਹੁਕਮੀ ਢਹਿਸੀਓ ਪੱਕੇ ਬੰਕ ਦੁਆਰ, ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ, ਰੀਤੇ ਇੱਕ ਖਣੇ ਤਾਜੀ ਰੱਥ ਤੁਖਾਰ, ਹਾਥੀ ਪਾਖਰੇ ਬਾਗ ਮਿਲਕ ਘਰ ਬਾਰ, ਕਿੱਥੈ ਸੇ ਆਪਣੇ ਤੰਬੂ ਪਲੰਘ ਨਿਵਾਰ, ਸਰਾਏ ਚ ਲਾਲਤੀ ਨਾਨਕ ਸੱਚ ਦਾ ਤਾਰ, ਸਿਨਾਖਤ ਕੁਦਰਤੀ ਸਲੋਕ ਮਹੱਲਾ ਪਹਿਲਾ, ਨਦੀਆ ਹੋਵੇ ਧੀਣਵਾ ਸੁਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਇਨਾ ਰੁਪਾ ਹੋਵੇ ਹੀਰੇ ਲਾਲ ਜੜਾਓ, ਪੀਤੂ ਹੈ ਸਾ ਲਾਹਣਾ ਆਖਣ ਲਹਿ ਨਾ ਚਾਓ, ਮਹੱਲਾ ਪਹਿਲਾ ਭਾਰ ਅਠਾਰਹ ਮੇਵਾ ਹੋਵੇ ਗਰੁੜਾ ਹੋਏ ਸਵਾਓ, ਚੰਦ ਸੂਰਜ ਚੰਦ ਸੂਰਜ ਦੋਏ ਫਿਰਦੇ ਰੱਖੀਏ ਨਿਚਲ ਹੋਵੇ ਥਾਓ, ਪੀਤੂ ਹੈ ਸਾ ਲਾਹਣ ਆਖਣ ਲਹਿ ਨਾ ਚਾਓ, ਮਹੱਲਾ ਪਹਿਲਾ ਜੇ ਦੇ ਹੈ ਲੱਖ ਜੇ ਦੇ ਦੇ ਜੇ ਦੇ ਹੈ ਦੁੱਖ ਲਾਈਐ ਪਾਪ ਗਰੇ ਦੋਏ ਰਾਹੋ, ਰਤ ਪੀਣੇ ਰਾਜੇ ਸਿਰੈ ਉੱਪਰ ਰੱਖੀਐ ਏਵੈ ਜਾਪੈ ਭਾਓ, ਪੀਤੂ ਹੈ ਸਾ ਲਾਹਣ ਆਖਣ ਲਹਿ ਨਾ ਚਾਓ, ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਜਾਓ, ਪੀਤੂ ਹੈ ਸਾ ਲਾਹਣਾ ਆਖਣ ਲਹਿ ਨਾ ਚਾਓ ਪਵੜੀ, ਬਦ ਫੈਲੀ ਗਾ ਬਾਨਾ ਖਸਮ ਨਾ ਜਾਣੀ, ਸੋ ਕਹੀਐ ਦੇਵਾਨਾ ਆਪਣਾ ਪਛਾਣੀ, ਕੱਲੇ ਬੁਰੀ ਸੰਸਾਰ ਵਾਧੇ ਖੱਪੀਐ ਵਿਣਨਾ ਵੈ ਬੇਕਾਰ ਭਰਮੇ ਪੱਚੀਐ, ਰਾਹ ਦੋਹੇ ਇੱਕ ਜਾਣੈ ਸੋਈ ਸਿੱਜ ਸੀ, ਕੁਫਰ ਗੋ ਕੁਫਰਾਣੈ ਪਇਆ ਦੱਜ ਸੀ, ਸਭ ਦੁਨੀਆ ਸੁਭਾਨ ਸੱਚ ਸਮਾਈਐ, ਸਿੱਜੈ ਦਰ ਦੀਵਾਨ ਆਪ ਗਵਾਈਐ, ਮਹੱਲਾ ਪਹਿਲਾ ਸਲੋਕ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਵਰਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇ ਤਾ ਕਿਛ ਖਾਏ, ਰਾਜ ਰੰਗ ਮਾਲ ਰੰਗ ਰੰਗ ਰੱਤਾ ਨੱਚੈ ਨੰਗ, ਨਾਨਕ ਠੱਗਿਆ ਮੁੱਠਾ ਜਾਏ, ਵਿਣ ਨਾਵੈ ਪਤ ਗਿਆ ਗਵਾਏ, ਮਹੱਲਾ ਪਹਿਲਾ। ਕਿਆ ਖਾਧੈ ਕਿਆ ਤਾਂ ਪੈਦਾ ਹੋਏ, ਜਾ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘੋੜ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਬਿਲਾਸ, ਕਿਆ ਲਸਕਰ ਕਿਆ ਨੇਬ ਖਵਾਸੀ, ਆਵੈ ਮਹਿਲੀ ਵਾਸ, ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਣਾਸ ਪਵੜੀ, ਜਾਤੀ ਦੈ ਕਿਆ ਹੱਥ ਸੱਚ ਪਰਖੀਐ, ਮੋਹਰਾਂ ਹੋਵੇ ਹੱਥ ਮਰੀਐ ਚੱਖੀਐ, ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ, ਹੁਕਮ ਮੰਨੇ ਸਿਰਦਾਰ ਦਰ ਦੀ ਬਾਣੀਐ, ਫੁਰਮਾਨੀ ਹੈ ਕਾਰ ਖਸਮ ਪਠਾਇਆ, ਤਬਲ ਬਾਜ ਵਿਚਾਰ ਸ਼ਬਦ ਸੁਣਾਇਆ, ਇੱਕ ਹੋਏ ਅਸਵਾਰ ਇੱਕ ਨਾ ਸਾਖਤੀ, ਇੱਕ ਨੀ ਬੱਧੇ ਭਾਰ ਇੱਕ ਨਾ ਤਾਕਤੀ, ਸਲੋਕ ਮਹੱਲਾ ਪਹਿਲਾ। ਜਾ ਪੱਕਾ ਤਾਂ ਕੱਟਿਆ ਰਹੀ ਸੁਪੱਲਣ ਵਾਰ, ਸਣ ਕੀ ਸਾਰਾ ਚਿੱਥਿਆ ਕੱਲ ਕਣ ਲਿਆ ਤਨ ਝਾੜ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡੇਠ, ਮਹੱਲਾ ਪਹਿਲਾ। ਵੇਖ ਜੇ ਮਿੱਠਾ ਕੱਟਿਆ ਕਾਟ ਕੁੱਟ ਬੱਦਾ ਪਾਏ, ਖੁੰਡਾ ਅੰਦਰ ਰੱਖ ਕੇ ਦੇਨ ਸੋ ਮਲ ਸਜਾਏ, ਰਾਸ ਕਸ ਟਟਰ ਪਾਈਐ ਤਪੈ ਤੈ ਵਿਲ ਲਾਏ, ਪੀ ਸੋ ਫੋਗ ਸੰਭਾਲੀਐ ਦਿੱਚੈ ਅੱਗ ਜਲਾਏ, ਨਾਨਕ ਮਿੱਠੇ ਪਤਰੀਐ ਵੇਖੋ ਲੋਕਾਂ ਆਏ ਪਵੜੀ, ਇੱਕ ਨਾ ਮਰਨ ਨਾ ਚਿੱਤ ਆਸ ਘਨੇਰਿਆ, ਕਾ ਮਰ ਮਰ ਜੰਮੈ ਨਿਤ ਕਿਸੇ ਨਾ ਕੇਰਿਆ, ਆਪਣੜੈ ਮਨ ਚਿੱਤ

ਸਤੇ ਕਰਨ ਸਲਾਮ ਖਸਮ ਨਾ ਭਾਣਿਆ ਸੱਚ ਮਿਲੈ ਮੁਖ ਨਾਮ ਸਾਹਿਬ ਭਾਵ ਸੀ ਕਰਸਨ ਤਖਤ ਸਲਾਮ ਲਿਖਿਆ ਪਾਵ ਸੀ ਮਹੱਲਾ ਪਹਿਲਾ ਸਲੋਕ।

ਗੋਰੀ ਛੇਤੀ ਟੁੱਟੈ ਪਧਾਰ ਪੁੱਤੀ ਗੰਢ ਪਵੈ ਸੰਸਾਰ ਰਾਜਾ ਮੰਗੈ ਦਿੱਤੈ ਗੰਢ ਪਾਏ ਭੁੱਖਿਆ ਗੰਢ ਪਵੈ ਜਾ ਖਾਏ ਕਾਲਾ ਗੰਢ ਨਦੀਆ ਮੀਂਹ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਬੇਦਾ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਸਤ ਹੋਏ ਏਤ

ਸਲੋਕ ਮਹੱਲਾ ਪਹਿਲਾ। ਹਮ ਜੇਰ ਜਿਮੀ ਦੁਨੀਆ ਪੀਰਾਂ ਮਸਾਇਕਾ ਰਾਇਆ, ਮੇ ਰਵ ਦੰਬਾਦ ਸਹਾ ਫਜੂ ਖੁਦਾਏ, ਏਕ ਤੂੰ ਹੀ ਮਹੱਲਾ ਪਹਿਲਾ। ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਕਾ ਧਰਾ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ ਮਹੱਲਾ ਪਹਿਲਾ।

ਵਿਣ ਨਾਵੈ ਸਭ ਵਿਸ ਪੈਜੈ ਖਾਈਐ ਸੱਚਾ ਸ਼ਬਦ ਸਲਾਹੇ ਸੱਚ ਸਮਾਈਐ ਵਿਣ ਸਤਿਗੁਰ ਸੇਵੈ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ ਦੁਨੀਆ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚਾ ਖਰੇ ਨਾਨਕ ਸੱਚਾ ਖਰਾ ਸਲਾਹੇ ਪਦ ਸਿਉ ਜਾਈਐ ਸਲੋਕ ਮਹੱਲਾ ਪਹਿਲਾ ਤੁਧ ਭਾਵੈ ਤਾ ਵਾਵਹੇ ਗਾਵੇ ਤੁਧ ਭਾਵੈ ਜਲ ਨਾਵਹੇ ਚਾ ਤੁਧ ਭਾਵੈ ਤਾ ਕਰੇ ਵਿਭੂਤਾ ਸਿੰਘੀ ਨਾਦ ਵਜਾਵਹੇ ਜਾ ਤੁਧ ਭਾਵੈ ਤਾ ਪੜੇ ਕਿਤੇਬਾ ਮੁੱਲਾ ਸੇਖ ਕਹਾਵਹੇ ਜਾ ਤੁਧ ਭਾਵੈ ਤਾ ਹੋਵਹੇ ਰਾਜੇ ਰਾਸ ਕਸ ਬਹੁਤ ਕਮਾਵਹੇ ਜਾ ਤੁਧ ਭਾਵੈ ਤੇਗ ਵਗਾਵਹੇ ਫਿਰ ਸਿਰ ਖੁਮੁੰਡੀ ਕੱਟ ਜਾਵਹੇ ਜਾ ਤੁਧ ਭਾਵੈ ਜਾਹੇ ਦਸੰਤਰ ਸੁਣ ਗੱਲਾਂ ਘਰ ਆਵਹੇ ਜਾ ਤੁਧ ਭਾਵੈ ਨਾਇ ਰਚਾਵਹੇ ਤੁਧ ਜਭਾਣੇ ਤੂੰ

ਜਾ ਤੂੰ ਸੱਚਾ ਤਾਂ ਸਭ ਕੋ ਸੱਚਾ, ਕੂੜਾ ਕੋਈ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਂਤ, ਹੁਕਮ ਸਾਜ ਹੁਕਮੈ ਵਿੱਚ ਰੱਖੈ, ਨਾਨਕ ਸੱਚਾ ਆਪ ਪੌੜੀ, ਸਤਿਗੁਰ ਸੇਵਨ ਸੰਗ ਭਰਮ ਚੁਕਾਈਐ, ਸਤਿਗੁਰ ਆਖੈ ਕਾਰ ਸੋ ਕਾਰ ਕਮਾਈਐ, ਸਤਿਗੁਰ ਹੋਏ ਦਇਆਲ ਤਾਂ ਨਾਮ ਧਿਆਈਐ, ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ, ਮਨਮੁਖ ਕੂੜ ਗੁਬਾਰ ਕੂੜ ਕਮਾਈਐ, ਸੱਚੈ ਦੈ ਦਰ ਜਾਏ ਸੱਚ ਜਵਾਈਐ, ਸੱਚੈ ਅੰਦਰ ਮਹਿਲ ਸੱਚ ਬੁਲਾਈਐ, ਨਾਨਕ ਸੱਚ ਦਸਦਾ ਸਚਿਆਰ ਸੱਚ ਕਸਮਾਈਐ। ਸਲੋਕ ਮਹੱਲਾ ਪਹਿਲਾ। ਕਲ ਘਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉੱਡ ਰਿਆੜ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਕੜ ਚੜਿਆ, ਹੋ ਭਾਲ ਵਿਕੁੰਨੀ ਹੋਈ ਆਧੇਰੈ ਰਾਹੋ ਨਾ ਕੋਈ, ਵਿੱਚ ਹੋਮੈ ਕਾਰ ਸੁਖ ਰੋਈ, ਕਹੋ ਨਾਨਕ ਕਿਨ ਵਿਦਗਤ ਹੋਈ। ਮਹੱਲਾ ਤੀਜਾ। ਕਲ ਕੀਰਤ ਬਰਗੜ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ

ਮਾਤਾ ਆਪ ਅਭੁੱਲ ਹੈ, ਨਾ ਭੁੱਲੈ ਕਿਸੇ ਦਾ ਭੁਲਾਇਆ। ਭਗਤ ਆਪੇ ਮਿਲਿਐਨ ਜਿੰਨੀ ਸੱਚੋ ਸੱਚ ਕਮਾਇਆ। ਸਹਿ ਸਾਰੀ ਆਪ ਖੁਆਏਨ ਜਿੰਨੀ ਕੂੜ ਬੋਲ ਬੋਲ ਵਿਖ ਖਾਇਆ। ਚੱਲਣ ਸਾਰ ਨਾ ਜਾਣਨੀ ਕਾਮ ਕ੍ਰੋਧ ਵਿਸ ਵਧਾਇਆ। ਭਗਤ ਕਰਨ ਹਰ ਚੱਕਰੀ ਜਿਨੀ ਅਣਦਿਨ ਨਾਮ ਧਿਆਇਆ। ਦਾਸਨ ਦਾਸ ਹੋਏ ਕੈ ਜਿਨੀ ਵਿੱਚੋਂ ਆਪ ਗਵਾਇਆ। ਉਹਨਾਂ ਖਸਮੈ ਦੈ ਉਹਨਾਂ ਖਸਮੈ ਕੈ ਦਰ ਮੁਖ ਉਜਲੇ ਸੱਚੈ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ।

ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ ਪੌੜੀ ਜਾ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਐ ਮੁੱਠੀ ਧੰਦਾ ਚੋਰ ਮਹਿਲ ਨਾ ਪਾਈ ਐ ਇੰਨੇ ਚਿੱਤ ਕਠੋਰ ਸੇਵ ਗਵਾਈ ਐ ਜਿੱਤ ਘੱਟ ਸੱਚ ਨਾ ਪਾਏ ਸੁਭੰਨ ਕਢਾਈ ਐ ਤਿਉਂ ਕਿਉਂ ਕਰ ਪੂਰੇ ਵੱਟ ਤੋਲ ਤੁਲਾਈ ਐ ਕੋਈ ਨਾ ਆਖੇ ਘੱਟ ਹੋਮੈ ਜਾਈ ਐ ਲਈਨ ਖਰੇ ਪਰਖ ਦਰ ਬੀਨਾਈ ਐ ਸੌਦਾ ਇਕਤ ਹੱਟ ਪੂਰੇ ਗੁਰ ਪਾਈ ਐ ਸਲੋਕ ਮਹੱਲਾ ਦੂਜਾ ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ ਇਸ ਵਿੱਚ ਨੌਨਿਤ ਨਾ

ਕਰਮੀ ਹੋਏ ਪਸਾਓ ਕੰਚਨ ਕਾਇਆ ਕਸੀਐ ਮੰਨੀ ਚੜੈ ਚੜਾਓ ਜੇ ਹੋਵੈ ਦਰ ਸਰਾਫ ਕੀ ਬਹੁਣ ਨ ਪਾਈ ਤਾਓ ਜੇ ਹੋਵੈ ਨਦਰ ਸਰਾਫ ਕੀ ਬਹੁਣ ਨ ਪਾਈ ਤਾਓ ਸੱਤੀ ਪਹਿਰੀ ਸੱਤ ਭਲਾ ਬਹੀਐ ਪੜਿਆ ਪਾਸ।

ਸੱਚਾ ਭੋਜਨ ਭਾਉ ਸਤਿਗੁਰ ਦੱਸਿਆ, ਸੱਚੇ ਹੀ ਪਤੀ ਆਏ ਸੱਚ ਵਿਗਸਿਆ, ਸੱਚੇ ਕੋਟ ਗਿਰਾਏ ਨਿਜ ਘਰ ਵਸਿਆ, ਸਤਿਗੁਰ ਤੁਠੈ ਨਾਉ ਪ੍ਰੇਮ ਰਹਿਸਿਆ, ਸੱਚੇ ਦੈਦੀ ਬਾਣ ਕੂੜ ਨਾ ਜਾਈਐ, ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ, ਸੱਚੇ ਸ਼ਬਦ ਨਿਸ਼ਾਨ ਠਾਕ ਨਾ ਪਾਈਐ, ਸੱਚ ਹੁਣ ਬੁੱਝ ਵਖਾਣ ਮਹਿਲ ਬੁਲਾਈਐ। ਸਲੋਕ ਮਹੱਲਾ ਪਹਿਲਾ। ਪਹਿਰਾਗਨ ਹਿਵੈ ਘਰ ਬਾਧਾ, ਭੋਜਨ ਸਾਰ ਕਰਾਏ, ਸਗਲੇ ਦੂਖ ਪਾਣੀ ਕਰ ਪੀਵਾਂ, ਧਰਤੀ ਖਾਕ ਚਲਾਏ, ਧਰਤਾ ਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ, ਏਵੜ ਵੱਧਾ ਮਾਵਾਂ ਨਾਹੀ, ਸਭ ਸਹਿ ਨੱਥ ਚਲਾਏ, ਏਤਾ ਤਾਣ ਹੋਵੇ ਮਨ ਅੰਦਰ, ਕਰੀ ਪਿਆ ਕਰਾਈ, ਜੇਵੜ ਸਾਹਿਬ ਤੇਵੜ ਦਾਤੀ, ਦੇ ਕਰੇ ਰਜਾਈ, ਨਾਨਕ ਨਦਰ ਕਰੇ ਜਿਸ ਉੱਪਰ, ਸੱਚ ਨਾਮ ਵਡਿਆਈ। ਮਹੱਲਾ ਦੂਜਾ। ਆਖਣੇ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜਿਆ, ਗੁਣ ਗਾਹਕ ਇੱਕ ਬੰਨ, ਭੁੱਖਿਆ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ, ਜਾਂ ਗੁਣ ਕਹਿ ਗੁਣੀ ਸਮਾਏ ਪੌੜੀ, ਵਿਣ ਸੱਚੇ ਸਭ ਕੂੜ ਕੂੜ ਕਮਾਈ ਐ, ਵਿਣ ਸੱਚੇ ਕੂੜ ਯਾਰ ਬੰਨ ਚਲਾਈ ਐ, ਵਿਣ ਸੱਚੇ ਤਨ ਛਾਰ ਛਾਰ ਲਾਈ ਐ, ਵਿਣ ਸੱਚੇ ਸਭ ਭੁੱਖ ਜੇ ਪੈਜੈ ਖਾਈ ਐ, ਵਿਣ ਸੱਚੇ ਦਰਬਾਰ ਕੂੜ ਨਾ ਪਾਈ ਐ, ਕੂੜੇ ਲਾਲਚ ਲੱਗ ਮਹਿਲ ਖੁਆਈ ਐ, ਸਭ ਜਗ ਠੱਗਿਓ ਠੱਗ ਆਈਐ ਜਾਈਐ, ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈ ਐ। ਸਲੋਕ ਮਹੱਲਾ ਪਹਿਲਾ। ਨਾਨਕ ਗੁਰ ਸੰਤੋਖ ਰੁਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ, ਪੱਕੇ ਕਰਮ ਧਿਆਨ, ਪਦ ਕੇ ਸਾਧ ਸਖਾਦਾ ਲਹਿ, ਦਾਨਾ ਕੈ ਸਿਰਦਾਨ। ਮਹੱਲਾ ਪਹਿਲਾ। ਸੋਨੇ ਕਾ ਬਿਰਖ ਪੱਤ ਪਰਵਾਲਾ, ਫੁੱਲ ਜਿਵੇ ਹਰ ਲਾਲ, ਤਿੱਤ ਫਲ ਰਤਨ ਲੱਗੇ ਮੁਖ ਭਾਖਿਤ, ਹਿਰਦੈ ਨਿਹਾਲ, ਨਾਨਕ ਕਰਮ ਹੋਵੇ ਮੁਖ ਮਸਤਕ, ਲਿਖਿਆ ਹੋਵੇ ਲੇਖ, 68 ਤੀਰਥ ਗੁਰ ਕੀ ਚਰਣੀ, ਪੂਜੈ ਸਦਾ ਵਿਸੇਖ, ਹੰਸੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜੇ ਨਾਨਕਾ ਤਰੀਏ ਕਰਮੀ ਲੱਗ ਪੌੜੀ, ਜੀਵ ਦਿਆ ਮਰ ਮਾਰ ਨਾ ਪੱਛੋ ਤਾਈ ਐ, ਝੂਠਾ ਇਹੋ ਸੰਸਾਰ ਕਿਨ ਸਮਝਾਈ ਐ, ਸੱਚ ਨਾ ਧਰੇ ਪਿਆਰ ਧੰਦੈ ਧਾਈ ਐ, ਕਾਲ ਬੁਰਾ ਖੈ ਕਾਲ ਸਿਰ ਦੁਨੀਆਈ ਐ, ਹੁਕਮੀ ਸਿਰ ਜੰਦਾਰ ਮਾਰੇ ਦਾਈ ਐ, ਆਪ ਦੇ ਪਿਆਰ ਮਨ ਵਸਾਈ ਐ, ਮੋਹਤ ਨਾ ਚਸਾ ਬਿਲਮ ਭਰੀਐ ਪਾਈ ਐ, ਗੁਰਪ੍ਰਸਾਦੀ ਬੁੱਝ ਸੱਚ ਸਮਾਈ ਐ। ਸਲੋਕ ਮਹੱਲਾ ਪਹਿਲਾ। ਤੁਮੀ ਤੁਮਾ ਵਿਸ ਅਕਤ ਧੂਰਾ ਨਿਮ ਫਲ, ਮਨਮੁਖ ਵਸੇ ਜਿਸ ਤਿਸ, ਜਿਸ ਤੂੰ ਚੇਤਨਾ ਆਵਹੇ, ਨਾਨਕ ਕਹੀਏ ਕਿਸ, ਹੰਡਨ ਕਰਮਾ ਬਾਹਰੇ। ਮਹੱਲਾ ਪਹਿਲਾ। ਮਤ ਪਿੰਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅੱਕ ਡਾਲ, ਕਬ ਉੱਚੀ ਪਰੀਤ, ਨਾਨਕ ਹੁਕਮ ਚਲਾਈਐ, ਸਾਹਿਬ ਲੱਗੀ ਰੀਤ ਪੌੜੀ, ਕੇਤੇ ਕਹੇ ਵਖਾਣ ਕਹਿ ਕਹਿ ਜਾਵਣਾ, ਵੇਦ ਕਹੇ ਵਖਿਆਣ, ਵੇਦ ਕਹੇ ਵਖਿਆਣ ਅੰਤ ਨ ਪਾਵਣਾ, ਪੜਿਆ ਨਾਹੀ ਭੇਦ ਬੁੱਝਿਆ ਪਾਵਣਾ, ਖੜ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ, ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ, ਮੰਨੇ ਨਾਉ ਬਸੰਗ ਦਰਗਹਿ ਪਾਵਣਾ, ਖਾਲਕ ਕੋ ਆਦੇਸ਼ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹੱਲਾ ਦੂਜਾ। ਮੰਤਰੀ ਹੋਏ ਅਠੂਹਿਆ, ਨਾਗੀ ਲੱਗੈ ਜਾਏ, ਆਪ ਹੱਥੀ ਆਪਣ ਹੱਥੀ ਆਪਣੈ, ਦੇ ਕੂਚਾ ਆਪੇ ਲਾਏ, ਹੁਕਮ ਪਿਆ ਤੁਰ ਖਸਮ ਕਾ, ਅਤੀ ਹੂੰ ਧੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੈ, ਡੁੱਬੈ ਇੱਕ ਹਾਕਮ ਨਿਆਏ, ਦੋਹਾਂ ਸਿਰਿਆ ਆਪੇ ਖਸਮ, ਵੇਖਿਆ ਕਰ ਵਿਓ ਪਾਏ, ਨਾਨਕ ਇਹ ਵਹਿ ਜਾਣੀਐ, ਸਭ ਕਿਛ ਤਸੈ ਰਜਾਏ। ਮਹੱਲਾ ਦੂਜਾ। ਨਾਨਕ

ਸਰ ਸੰਦੇਹ ਅਗਾਸ ਕੋ ਕਿਉ ਪਹੁੰਚੈ ਬਾਣ ਅੱਗੇ ਉਹ ਅਗੰਮ ਹੈ ਵਾ ਦੇਹੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿਣੀ ਵਾਰੀਆ ਮਹਿਲਾ ਮਹਿਲਾ ਮੰਜ ਨਿਵਾਸ ਸ਼ਬਦ ਸਵਾਰੀਆ ਸੱਚ ਕਹਿਣ ਅਰਦਾਸ ਸੇਵੇ ਚਾਰੀਆ ਸੋਹਨ ਕਸਮੈ ਪਾਸ ਹੁਕਮ ਸਿਧਾਰੀਆ ਹੁਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਨ ਨਾਵੇ ਤ੍ਰਿਗਵਾਸ ਫਿਟ ਸੋ ਜੀਵਿਆ ਸ਼ਬਦ ਸਵਾਰੀਆ ਸਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਹੀ ਨਾ ਤ੍ਰਿਪਤ ਆਗੀ ਲਹਿ ਨਾ ਭੁੱਖ ਰੱਜਾ ਰਾਜ ਨਾ ਤ੍ਰਿਪਤ ਆ ਸਾਇਰ ਭਰੇ ਨਿਕ ਸੁੱਖ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਮਹੱਲਾ ਦੂਜਾ ਨੇਹ ਫਲੰਗ ਤਸ ਜਨਮਾਸ ਜਾਵਤ ਬ੍ਰਹਮ ਨ ਬਿੰਦ ਤੇ ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰਹ ਕੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੈ ਕਹਿ ਦਰਬਾਰ ਢਾਡੀ ਵਸਿਆ ਸੱਚ ਖਸਮ ਕਲਾਣ ਕਮਲ ਵਿਗਸਿਆ ਖਸਮੋ ਪੂਰਾ ਪਾਏ ਮਨੋ ਰਹਸਿਆ ਦੁਸ਼ਮਨ ਕੱਢੇ ਮਾਣ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿ ਦੱਸਿਆ ਢਾਡੀ ਕਥੇ ਅਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜੀਓ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤਿਓ ਜੰਮੇ ਖਤੇ ਕਰਨ ਤਾਂ ਖਤਿਆ ਵਿੱਚ ਪਾਹੇ ਧੋਤੇ ਮੂਲ ਨਾ ਉਤਰਹੇ ਜੇ ਸੋ ਧੋਵਣ ਪਾਹੇ ਨਾਨਕ ਬਖਸੇ ਬਖਸੀਐ ਨਾਹੇ ਤਾਂ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਏ ਸੁੱਖ ਦੁੱਖ ਸੁੱਖ ਦੁੱਖ ਦੋਏ ਕਦਾਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾ ਦੇਖ ਅੰਦਰ ਭਾਲਿਆ ਸੱਚਾ ਪੁਰਖ ਅਲੱਗ ਸਿਰਜ ਨਿਹਾਲਿਆ ਉੱਜੜ ਭੁੱਲੇ ਰਾਹ ਗੁਰਵੇ ਖਾਲਿਆ ਸਤਿਗੁਰ ਸੱਚੇ ਵਾਹੋ ਸੱਚ ਸੰਭਾਲਿਆ ਪਾਇਆ ਰਤਨ ਘਰਾਹੋ ਦੀਵਾ ਬਾਲਿਆ ਸੱਚਾ ਸ਼ਬਦ ਸਲਾਹੇ

ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ ਮਹੱਲਾ ਤੀਜਾ। ਭੈ ਵਿਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਭੈ ਵਿਣ ਜੇ ਮਰੈ ਮੋਹ ਕਾਲੈ ਉੱਠ ਜਾਏ ਪੌੜੀ। ਸਤਿਗੁਰ ਹੋਏ ਦਇਆਲ ਤਾਂ ਸਰਧਾ ਪੂਰੀ ਹੈ, ਸਤਿਗੁਰ ਹੋਏ ਦਇਆਲ ਨਾ ਕਬ ਹੂੰ ਝੂਰੀ ਹੈ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰ ਹੋਏ ਦਇਆਲ ਤਾਂ ਸਦ ਹੀ ਸੁੱਖ ਦਿਹਾ, ਸਤਿਗੁਰ ਹੋਏ ਦਇਆਲ ਤਾਂ ਨਵ ਨਿਧ ਪਾਈ ਹੈ, ਸਤਿਗੁਰ ਹੋਏ ਦਇਆਲ।

ਮੋਲ ਫਦੀਹਤ ਮੋਹੇ ਲੈਣ ਪੜਾਸਾ ਪਾਣੀ ਦੇਖ ਸਗਾਹੀ ਭੇਡਾ ਵਾਗੀ ਸਿਰ ਖੁਆਹਿਨ ਭਰੀਨ ਹੱਥ ਸੁਆਹੀ ਮਾਊ ਪੀਊ ਕਿਰਤ ਗਵਾਇਨ ਟੱਬਰ ਰੋਵਣ ਧਾਹੀ ਉਹਨਾਂ ਪਿੰਡ ਦਾ ਪੱਤਲ ਕਿਰਿਆ ਨਾ ਦੀਵਾ ਮੋਏ ਕਿਥਾ ਹੂ ਪਾਹੀ ਅੜ ਸੜ ਤੀਰਥ ਦੇਣ ਜੇ ਨਾ ਢੋਈ ਬ੍ਰਾਹਮਣ ਅੰਨ ਨਾ ਖਾਹੀ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿੱਕੇ ਨਾਹੀ ਝੁੰਡੀ ਪਾਏ ਬਹਿਣ।

ਜੇ ਕਰੇ ਜਿਸ ਵਿਚ ਸਭ ਕਿਛ ਹੋਏ ਨਾਨਕ ਤਾ ਪਤ ਜਾਣੀਐ ਜਪਤ ਰੱਖਿਆ ਸੋਏ ਪੌੜੀ ਤੂੰ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਵਾਨ ਹੋ ਰਾਵਣ ਜਾਣਿਆ ਸੱਚ ਜੇ ਮੰਗੇ ਦਾਨ ਜੇ ਤੁਦੈ ਜੇਹਿਆ ਸੱਚ ਤੇਰਾ ਫੁਰਮਾਨ ਸਭ ਦੇ ਸੋਹਿਆ।

ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੂਝੈ ਜਿਸ ਆਪ ਸੁਝਾਏ ਤਿਸ ਸਭ ਕਿਛ ਸੂਝੈ ਕਹਿ ਕਹਿ ਕਥਨਾ ਮਾਇਆ ਲੂਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਦਾ ਵਿਚਾਰ ਆਖਰ ਨਾਨਕ ਅਖਿਓ ਅਖਿਓ ਆਪ ਲਹਿ ਭਰਾਤ ਹੋਵੇ ਜਿਸ ਦਾਤ ਪੌੜੇ ਹਉ ਢਾਡੀ ਬੇਕਾਰ ਘਰ ਲਾਇਆ ਰਾਤ ਦਹਿ ਕੈ ਵਾਰ ਧੁਰੋ ਫੁਰਮਾਇਆ ਢਾਡੀ ਸੱਚੈ ਮਹਿਲ ਖਸਮ ਬੁਲਾਇਆ ਸੱਚੀ ਸ਼ਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ।

ਭੀ ਮੁੱਚ ਭਾਰਾ ਵੱਡਾ ਤੋਲ ਮਤ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚੱਲੀਏ ਸਹੀਏ ਭਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ

ਜੋ ਕੁਛ ਵਰਤੈ ਸਭ ਤੇਰੀ ਰਜਾਏ ਡਰੀਐ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੋਰ ਰਹਾਓ ਨਾ ਜੀਓ ਮਰੈ ਨਾ ਡੁੱਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੈ ਹੁਕਮੇ ਆਵੇ ਹੁਕਮੇ ਜਾਏ ਆਗੇ ਪਾਛੇ ਹੁਕਮ ਸਮਾਏ ਹੰਸ ਹੇਤ ਆਸਾ ਅਸਮਾਨ ਤਿਸ ਵਿੱਚ ਭੁੱਖ ਬਹੁਤ ਨਹਿਸਾਨ ਭੈ ਭਉ ਖਾਣਾ ਪੀਣਾ ਆਧਾਰ ਵਿਣ ਖਾਧੇ।

ਗੌੜੀ ਮਹੱਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹੋ ਵਿਸੇਖ। ਕਹਿਣਾ ਹੈ ਕਿਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ ਰਹਾਓ। ਸਰਮ ਸੁਰਤ ਦੁਇ ਸਸੁਰ ਭਏ, ਕਰਨੀ ਕਾਮਣ ਕਰ ਮਨ ਲਏ। ਸਾਹਾ ਸੰਜੋਗ ਵਿਆਹੋ ਵਿਜੋਗ, ਸੱਚ ਸੰਤਤ ਕਹੋ ਨਾਨਕ ਜੋਗ। ਗੌੜੀ ਮਹੱਲਾ ਪਹਿਲਾ। ਪੌਣੈ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ। ਨੌ ਦਰਵਾਜੇ ਦਸਵਾਂ ਦੁਆਰ, ਬੁੱਝਰੇ ਗਿਆਨੀ ਹੋ ਵਿਚਾਰ। ਕਥਤਾ

ਉਹਨਾਂ ਮੂਹਾ ਜੋ ਦੇਖਣ ਹਾਰ ਜੈ ਕਾਰਨ ਤਟ ਤੀਰਥ ਜਾਹੀ ਰਤਨ ਪਦਾਰਥ ਘੱਟ ਹੀ ਮਾਹੀ ਪਹਾੜ ਪੜ ਪੰਡਤ ਬਾਦ ਵਖਾਣੈ ਪਿੱਤਰ ਹੋਦੀ ਵਸਤ ਨਾ ਜਾਣੈ ਹੋ ਨਾ ਮੂਆ ਮੇਰੀ ਮੂਈ ਬੁਲਾਏ ਉਹ ਨਾ ਮੂਆ ਜੋ ਰਹਿਆ ਸਮਾਏ ਕਹੁ ਨਾਨਕ ਗੁਰ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਦੱਖਣੀ ਸੁਣ ਸੁਣ ਬੁਝੈ ਮਾਨੈ ਨਾਓ ਤਾ ਕੈ ਸਦ ਬਲਿਹਾਰੈ ਜਾਓ ਆਪ ਭੁਲਾਏ ਠੌਰ ਨਾ ਠਾਓ ਤੂੰ ਸਮਝਾਵੇ ਮੇਲ ਮਿਲਾਓ ਨਾਨਕ ਮਿਲੈ ਚੱਲੈ ਮੈਂ ਨਾਲ ਬਿਨ ਨਾਵੈ ਬਾਧੀ ਸਭ ਕਾਲ ਰਹਾਓ ਖੇਤੀ ਬਣਜ ਨਾਵੈ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮਹਿ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰਾਇਣ ਰਾਸ ਕਮਲ ਪਰੀਖ ਸ਼ਬਦ ਰਤੇ ਮਿੱਠੇ ਰਸ ਈਖ ਹੁਕਮ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਵਸੇ ਮਿਲ ਜੋਤ ਅਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗੌੜੀ ਮਹੱਲਾ ਪਹਿਲਾ ਜਾਤੋ ਜਾਏ ਕਹੈ ਕਹਾਂ ਤੇ ਆਵੈ ਜਹ ਉਪਜੈ ਕਹਿ ਮਾਹੇ ਸਮਾਵੈ ਕਹਿ ਉਪਜੈ ਕਹਿ ਜਾਏ ਸਮਾਵੈ ਕਿਉ ਵਾਧਿਓ ਕਿਉ ਮੁਕਤੀ ਪਾਵੈ ਕਿਉ ਬਿਨਾਸੀ ਸਹਿਜ ਸਮਾਵੈ ਨਾਮ ਹਿਰਦੈ

ਸ਼ਬਦ ਵਿਚਾਰ ਛੁੱਟੈ ਹਰ ਨਾਏ ਤਰਵਰ ਪੰਖੀ ਬਹੁ ਨਿਸ ਬਾਸ ਸੁਖ ਦੁਖੀਆ ਮਨ ਮੋਹ ਵਿਨਾਸ ਸਾਜ ਵਿਹਾਗ ਤੱਕਹਿ ਆਗਾਸ ਦਹਿਜ ਸਤਾਵਹਿ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੁੱਟੈ ਬਿਖ ਮਾਟ ਬਿਨ ਵੱਖਰ ਸੁਨੋ ਘਰ ਹਾਟ ਗੁਰਮਿਲ ਖੋਲੇ ਬੱਜਰ ਕਪਾਟ ਸਾਧ ਮਿਲੈ ਪੂਰਬ ਸੰਜੋਗ ਸਚ ਰਹਿਸੇ ਪੂਰੇ ਹਰ ਲੋਗ ਤਨ ਮਨ ਤਨ ਦੇ ਲੈ ਸਹਿਜ ਸੁਭਾਏ ਨਾਨਕ ਤਿਨ ਕੈ ਲਾਗ

ਪੂੰਜੀ ਪਾਪ ਲੋਭ ਕੀ ਕੀਤ ਤਰ ਤਾਰੀ ਮਨ ਨਾਮ ਸੁਚੀਤ ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲ ਏਕ ਰਹਾਓ ਅਗਨ ਪਾਣੀ ਬੋਲੇ ਪੜਵਾਓ ਜਿਹਵਾ ਇੰਦਰੀ ਏਕ ਸੁਆਓ ਦਿਸ਼ਟ ਵਿਕਾਰੀ ਨਾਹੀ ਭੋ ਭਾਓ ਆਪ ਮਾਰੇ ਤੈ ਪਾਏ ਨਾਓ ਸ਼ਬਦ ਮਰੈ ਫਿਰ ਮਰਨ ਨ ਹੋਏ ਮਿਨ ਬੂਏ ਬਿਨ ਮੂਏ ਕਿਉ ਪੂਰਾ ਹੋਏ ਪਰਪੰਚ ਵਿਆਪ ਰਹਿਆ ਮਨ ਦੋਏ ਥਿਰ ਨਾਰਾਇਣ ਕਰੇ ਸੁਹੋਏ ਬੋਹਿਤ ਚੜੋ ਜਾ ਆਵੈ ਵਾਰ ਠਾਕੇ ਬਹੁਤ ਦਰਗ ਹੈ ਮਾਰ ਸੱਚ ਸਲਾਹੀ ਧਨ ਗੁਰਦੁਆਰ ਨਾਨਕ ਦਾਰ ਘਰ ਏਕੰਕਾਰ ਗੌੜੀ ਮਹੱਲਾ ਪਹਿਲਾ ਉਲਟਿਓ ਕਮਲ ਬ੍ਰਹਮ ਵਿਚਾਰ ਅੰਮ੍ਰਿਤ ਧਾਰ ਗਗਨ ਦਸ ਦੁਆਰ ਤ੍ਰਿਭੁਵਨ ਵਿਦਿਆ ਮੁਰਾਰ ਰੇ ਮਨ ਮੇਰੇ ਭਰਮ ਨਾ ਕੀਜੈ ਮਨ ਮਾਨਿਐ ਅੰਮ੍ਰਿਤ ਰਸ ਪੀਜੈ ਰਹਾਓ ਜਨਮ ਜੀਤ ਮਰਨ ਮਨ ਮਾਨਿਆ ਪੂਆ ਮਨ ਮਨ ਤੇ ਜਾਣਿਆ ਨਜ਼ਰ ਪਈ ਘਰ ਘਰ ਤੇ ਜਾਣਿਆ ਜਾਤ ਸਤ ਤੀਰਥ ਸਮਝਣ ਨਾਮ ਅਧਿਕ ਵਿਥਾਰ ਕਰੋ ਕਿਸ ਕਾਮ ਨਰ ਨਾਰਾਇਣ ਅੰਤਰ ਜਾਮ ਆਨ ਮਨੋ ਤੋ ਘਾ ਪਾਰ ਕਰ ਜਾਓ ਕਿਸ ਜਾਚੋ ਨਾਹੀ ਕੋ ਥਾਓ ਨਾਨਕ ਗੁਰਮਤ ਸਹਿਜ ਸਮਾਓ ਗੌੜੀ ਮਹੱਲਾ ਪਹਿਲਾ ਸਤਿਗੁਰ ਮਿਲੈ ਸੋ ਮਰਨ ਦਿਖਾਏ ਮਰਨ ਚ ਰਹਿਣ ਰਸ ਅੰਤਰ ਭਾਏ ਗਰਭ ਨਿਵਾਰ ਗਗਨ ਪੁਰਜ ਪਾਏ ਮਰਨ ਦਿਖਾਏ ਪਾਏ ਨਹੀਂ ਰਹਿਣਾ ਹਰ ਜਾਪ ਜਾਪ ਰਹਿਣ ਹਰ ਸਰਨਾ ਰਹਾਓ ਸਤਿਗੁਰ ਮਿਲੈ ਤਾਂ ਦੁਬਦਾ ਭਾਗੈ ਕਮਲ ਵਿਗਾਸ ਮਨ ਹਰ ਪ੍ਰਭ ਲਾਗੈ ਜੀਵਤ ਮਰੈ ਮਹਾਰਸ ਆਗੈ ਸਤਿਗੁਰ ਮਿਲੈ ਸੱਚ ਸੰਜਮ ਸੂਚਾ ਗੁਰ ਕੀ ਪੌੜੀ ਉੱਚੋ ਉੱਚਾ ਕਰ ਮਿਲੈ ਜਮ ਕਾ ਭੋ ਮੂਚਾ ਗੁਰ ਮਿਲੈ ਮਿਲ ਅੰਕ ਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹੋ ਮੈਂ ਮਾਰ ਮਿਲਾਇਆ ਗਾਉੜੀ ਮਹੱਲਾ ਪਹਿਲਾ ਕਿਰਤ ਪਿਆ ਨਹਿ ਮੇਟੈ ਕੋਏ ਕਿਆ ਜਾਣਾ ਕਹਿ ਆਗੈ ਹੋਏ ਜੋਤਿ ਸੁਭਾਣਾ ਸੋਈ ਹੂਆ।

ਤੂੰ ਏ ਵਡਦਾਤਾ ਦੇਵਨਹਾਰ ਤੋਟ ਨਾਹੀ ਤੁਧ ਭਗਤ ਭੰਡਾਰ ਕੀਆ ਗਰਬ ਨਾ ਵੈ ਰਾਸ ਜੀਵ ਪਿੰਡ ਸਭ ਤੇਰੇ ਪਾਸ ਤੂੰ ਮਾਰਜ ਵਾਲੇ ਬਖਸ ਮਿਲਾਏ ਜਿਉ ਭਾਵੀ ਤਿਉ ਨਾਮ ਜਪਾਏ ਤੂੰ ਦਾਨਾ ਬੀਨਾ ਸਾਚਾ ਸਿਰ ਮੇਰਾ ਗੁਰਮਤ ਦੇ ਭਰੋਸਾ ਤੇਰਾ ਤਨ ਮਹਿ ਮੈਲ ਨਾ ਹੀਰ ਬੰਦ ਰਾਤਾ ਗੁਰਬਚਨੀ ਸੱਚ ਸ਼ਬਦ ਪਛਾਤਾ ਤੇਰਾ ਤਨ ਨਾਮ ਕੀ ਵਡਿਆਈ ਨਾਨਕ ਰਹਿਣਾ ਭਗਤ ਸਰਣਾਈ ਗਾਉਣੀ ਮਹੱਲਾ ਪਹਿਲਾ ਜਿਨ ਕਥ ਕਹਾਇਆ ਪਿਓ ਪੀ ਆਇਆ ਅੰਨ ਭੈ ਵਿਸਰੇ ਨਾਮ ਸਮਾਇਆ ਕਿਆ ਡਰੀਐ ਡਰ ਡਰੇ ਸਮਾਨਾ ਪੂਰੇ ਗੁਰ ਕਿਆ ਸ਼ਬਦ ਪਛਾਨਾ ਰਹਾਓ ਜਿਸ ਨਰ ਨਾਮ ਹਿਰਦੈ ਹਰ ਰਾਸ ਸਹਿ ਸੁਭਾਏ ਮਿਲੇ ਸਾਬਾਸ ਜਾਹੇ ਸਵਾਰੈ ਸਾਜ ਖੇ ਬਿਆਲ ਇਤ ਉਤਮਨ ਮੁਖ

ਜੋਗ ਜਗਤ ਇਹ ਪਾਵਿਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਨ ਮੂਲ ਮਨ ਲਾਵਿਸਤਾ ਰਹਾਓ ਮੂੰਡ ਮੁੰਡਾਇਆ ਜੇ ਗੁਰ ਪਾਈਐ ਹਾਮ ਗੁਰ ਕੀਨੀ ਗੰਗਾ ਤਾ ਤ੍ਰਿਪਵਨ ਤਾਰਨ ਹਰ ਸਵਾਮੀ ਏਕ ਨਾ ਚੇਤਸ ਅੰਦਾਤਾ ਕਰ ਪਟੰਬ ਗੱਲੀ ਮਨ ਲਾਵਸ ਸੰਸਾ ਮੂਲ ਨਾ ਜਾਵਿਸਤਾ ਏਕ ਚਰਣੀ ਜੇ ਚਿਤ ਲਾਭੇ ਲਭ ਲੋਭ ਕੀ ਧਾਵਿਸਤਾ ਜਪਸ ਨਿਰੰਜਨ ਰਚਸ ਮਨਾ ਕਾਹੇ ਬੋਲੇ ਜੋਗੀ ਕਪਟ ਘਨਾ ਰਹਾਓ ਕਾਇਆ ਕਮਲੀ ਹੰਸ ਏਆਣਾ ਮੇਰੀ ਕਰਤ ਬਿਹਾਣੀ ਤਾ ਪ੍ਰਣਤ ਨਾਨਕ ਨਾਗੀ ਦਾਜੈ ਫਿਰ ਪਾਛੈ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕ ਹੈ ਜੇ ਘਰ ਦ੍ਰਿੜ ਚਿਤ ਕੀਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜੈ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰਕ ਸਮਾਵੇ ਲੱਖ ਨਾ ਲੱਖਣਾ ਜਾਈ ਰੇ ਰਹਾਓ ਸੱਕਰ ਖੰਡ ਮਾਇਆ ਤਨ ਮਿੱਠੀ ਹਮ ਤੋ ਪੰਡ ਉਚਾਈ ਰੇ ਰਾਤ ਅਨੇਰੀ ਸੂਜ ਸੁਨਾਹੀ ਲੱਜ ਚੂਕ ਸਮੂਸਾ ਭਾਈ ਰੇ ਮਨਮੁਖ ਕਰੇ ਤੇਤਾ ਦੁਖ ਲਾਗੈ ਗੁਰਮੁਖ ਮਿਲੈ ਵਡਾਈ ਰੇ ਜੋ ਤਿਨ ਕੀਆ ਸੋਈ ਹੋਆ ਕਿਰਤਨਾ ਮਿਟਿਆ ਜਾਈ ਰੇ ਸੁਭਰ ਭਰੇ ਨਾ ਹੋਵੇ ਊਣੇ

ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰਸ ਸਾਦ ਹੈ ਤਿਤਨੀ ਭੂਖ ਫਿਰ ਲਾਗੈ ਜਿਸ ਹਰਿ ਆਪ ਕਿਰਪਾ ਕਰੇ ਸੋ ਵੇਚੈ ਸਿਰ ਗੁਰ ਆਗੈ ਜਨ ਨਾਨਕ ਹਰਸ ਤ੍ਰਿਪਤਿਆ ਫਿਰ ਭੂਖ ਨਾ ਲਾਗੈ ਗੋੜੀ ਬੈਰਾਗਣ ਮਹੱਲਾ ਚੌਥਾ ਹਮਰੇ ਮਨ ਜਿਤ ਹਰਿਆਸ ਨਿਤ ਕਿਉ ਦੇਕਾਰ ਦਰਸ ਤੁਮਹਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ ਹਮਰੇ ਮਨ ਚਿਤ ਹਰ ਬਹੁਤ ਪਿਆਰਾ ਹੋ ਕੁਰਬਾਣੀ ਗੁਣ ਆਪਣੇ ਹੋ ਕੁਰਬਾਣੀ ਗੁਰ ਆਪਣੇ ਜਿਨ ਵਿਛੜਿਆ ਮੇਲਿਆ ਮੇਰਿਆ ਸਿਰਜਣਹਾਰਾ ਮੇਰੇ ਰਾਮ ਹਮ ਪਾਪੀ ਸਰਣ ਪਰੇ ਹਰ ਦੁਆਰ ਮਤ ਨਿਰਗੁਣ ਹਮ ਮੈਲੇ ਕਬਹੂੰ ਆਪਣੀ ਕਿਰਪਾ ਧਾਰ ਰਹਾਉ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗੁਣ ਤਨਾ ਆਵੈ ਤੂੰ ਗੁਣਦਾਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲਹਿ ਹਰ ਭਾਵੈ ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸ਼ ਦਿਓ ਹਰ ਨਾਮ ਛਡਾਵੈ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੁਲਹੇ ਤਬ ਬੇਸਮ ਹੋਇ ਜਾਏ ਹਮ ਐਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਰਾਖ ਲਈਏ ਛੁਡਾਏ ਤੂੰ ਗੁਰ ਪਿਤਾ ਤੂੰ ਹੈ ਗੁਰਮਾਤਾ ਤੂੰ ਗੁਰ ਬੰਧਪ ਮੇਰਾ ਸਖਾ ਸਖਾਏ ਜੋ ਹਮਰੇ ਬਿਦ ਹੋਤੀ ਮੇਰੇ ਸਤਿਗੁਰਾ ਸਾਬਿਦ ਤੁਮਹਰ ਜਾਣ ਹੋਇਆ ਪੇ ਹਮਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇ ਰਾਜਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਗੋੜੀ ਬੈਰਾਗਣ ਮਹੱਲਾ ਚੌਥਾ ਕੰਚ ਨਾਰੀ ਮੈਂ ਹੈ ਜੀ ਲੁਪਤ ਹੈ ਮੋ ਮਿੱਠਾ ਮਾਇਆ ਘਰ ਮੰਦਰ ਘੋੜੇ ਖੁਸ਼ੀ ਮਨ ਅਨਰਸ ਲਾਇਆ ਹਰ ਪ੍ਰਭ ਚੇਤਨਾ ਆਵੇ ਕਿਉਂ ਛੁੱਟਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨਿਜ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਉ ਕਿਛ ਰੂਪ ਨਹੀਂ ਕਿਛ ਜਾਤ ਨਹੀਂ ਕਿਸ ਢੰਗ ਨ ਮੇਰਾ ਕਿਆ ਮੋਹ ਲੈ ਬੋਲੇ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰਬਰ ਪੁੰਨ ਸਤਿਗੁਰ ਕੇਰਾ ਸਬਜੀ ਪਿੰਡ ਮੁੱਖ ਨੱਕ ਦੀਆ ਵਰਤਣ ਕੋ ਪਾਣੀ ਅਨ ਖਾਣਾ ਕੱਪੜ ਪਹਿਨਣ ਦੀਆ ਰਸ ਅਨ ਪੁਗਾਣੀ ਜਨ ਦੀਏ ਸੋ ਚੇਤਨਾ ਆਵੇ ਪਸ਼ੂ ਹੋ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸੁਆਮੀ ਜਨਨ ਘਾਟ ਵਿਹਾਜਿਆ ਹਰ ਗੁਲਮ ਗੁਲਾਮੀ ਗੌੜੀ ਬੈਰਾਗਣ ਮਹੱਲਾ ਚੌਥਾ ਜੋ ਜਨਨੀ ਸੁਤ ਜਾਣ ਪਾਲ ਤੀਰਾ ਖੇ ਨਦਰ ਮਝਾਰ ਅੰਦਰ ਬਾਹਰ ਮੁਖ ਦੇ ਗਿਰਾਸ ਖਿਨ ਖਿਨ ਪੋਚਾਰ ਤੇ ਸਤਿਗੁਰ ਗੁਰਸਿਖ ਰਾਖਤਾ ਹਰ ਪ੍ਰੀਤ ਪਿਆਰ ਮੇਰੇ ਰਾਮ ਹਮ ਬਾਰਗ ਹਰ ਪ੍ਰਭ ਕੇ ਹੈ ਇਆਣੇ ਧੰਨ ਧੰਨ ਗੁਰੂ ਗੁਰ ਸਤਿਗੁਰ ਪਾਦਾ ਜਨ ਹਰ ਗੁਰ ਉਪਦੇਸ਼ ਦੇ ਕੀਏ ਸਿਆਣੇ ਰਹਾਉ ਜੈਸ ਗਗਨ ਪ੍ਰੰਤੀ ਉੜਤੀ ਕਪੜੇ ਬਾਗ ਵਾਲੀ ਹੋ ਰਾਖੈ ਚੀਤ ਪਿਛੇ ਵਿੱਚ ਤੇ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰੱਖੈ ਜੀ ਨਾਲੀ ਜੈਸ ਕਾਤੀ ਤੀਸ ਬਾਸ ਰਤ ਕੇਰੀ ਕੋਈ ਜਾਣੂ ਮਾਸ ਕਾਤੀ ਕੇ ਕਿਸ ਹੱਥ ਹੈ ਸਭ ਵਸਗਤ ਹੈ ਹਰ ਕੇਰੀ ਤੋ ਸੰਜਨਾ ਕੇ ਨਰਨਿੰਦਾ ਕਰੇ ਹਰ ਰੱਖ ਪੈਚ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੇ ਕੇ ਕਿਸ ਹੱਥ ਹੈ ਸਭ ਕਰੇ ਕਰਾਇਆ ਜਰਮ ਰਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਐਸ ਹਰ ਨਾਮ ਮਨ ਚਿਤ ਨਿਤਿਆਵ ਜਨ ਨਾਨਕ ਜੋ ਅੰਤੀ ਅਵਸਰ ਲੈ ਛੁਡਾਇਆ ਗੌੜੀ ਬੈਰਾਗੜ ਮਹੱਲਾ ਚੌਥਾ ਜੋ ਮਿਲੇ ਮਨ ਹੋਏ ਆਨੰਦ ਜਿਸ ਮਿਲਿਆ ਮਨ ਹੋਏ ਆਨੰਦ ਸਤਿਗੁਰ ਕਹੀਏ ਮਨ ਕੀ ਦੁਬਦਾ ਬਿਨ ਸੇ ਜਾਏ ਹਰ ਪਰਮ ਪਦ ਲਹੀਏ ਮੇਰਾ ਸਤਿਗੁਰ ਪਿਆਰਾ ਕਿਤ ਬਿਦ ਮਿਲੇ ਹਉ ਕਿਨ ਕਿਉ ਮਿਲੇ ਰਹਾਉ ਕਰ ਕਿਰਪਾ ਹਰ ਮਿਲਿਆ ਮੇਰਾ ਸਤਿਗੁਰ ਪੂਰਾ ਐਚ ਪੁੰਨੀ ਜਨ ਕੇਰੀਅਲ ਸਤਿਗੁਰ ਧੂਰਾ ਹਰ ਭਗਤ ਦੜਾਵੇ ਹਰ ਭਗਤ ਸੁਣੈ ਤੇ ਸਤਿਗੁਰ ਮਿਲੀਐ ਟੋਟਾ ਮੂਲਾ ਆਵੇ ਹਰ ਲਾਭ ਨਿਤ ਦ੍ਰਿੜੀਐ ਜਿਸ ਗੁਰ ਦੇ ਵਿਗਾਸ ਹੈ ਭਾਵ ਦੂਜਾ ਨਾਹੀਂ

ਗੁਰਮੁਖ ਪਾਇਆ ਅਤ ਗੂੜਾ ਹਰ ਰੰਗ ਭਿੰਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹੋ ਗੋਲੀ ਜਬ ਹਮਰ ਸੇ ਤਿਮਾ ਨ ਮਾਨਿਆ ਕਰ ਦਿਨੋ ਜਗਤ ਸਭ ਗੋਲ ਮੋਲੀ ਰਹਾਓ ਕਰ ਬਿਵੇਕ ਸੰਤ ਜਨ ਭਾਈ ਖੋਜ ਹਿਰਦੇ ਦੇਖ ਟੰਡੋਲੀ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸ ਹਰ ਕੋਲੀ ਹਰ ਨਿਕਟ ਵਸ ਸਭ ਜਗ ਮੈਂ ਪਰੰਪਰ ਪੁਰਖ ਅਤੋਲੀ ਹਰ ਹਰ ਪ੍ਰਗਟ ਕਿਉ ਗੁਰਪੂਰ ਸਿਰ ਵਿੱਚ ਗੁਰ ਪਹਿ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਣਾਗਤ ਤੁਮ ਵੱਡ ਪੁਰਖ ਵਡੋਲੀ ਜਨ ਨਾਨਕ ਆਨੰਦ ਜਨ ਨਾਨਕ ਦਿਨ ਹਰ ਗੁਣ ਗਾਵੈ ਮੇਲ ਸਤਿਗੁਰ ਗੁਰ ਵਿਚੋਲੀ ਗੋੜੀਪੁਰਬੀ ਮਹੱਲਾ ਚੌਥਾ ਜਗਜੀਵਨ ਪਰੰਪਰ ਸਵਾਮੀ ਜਗਦੀਸ਼ ਪੁਰਖ ਵਿਧਾ ਤੇ ਜਿਤ ਮਾਰਗ ਤੁਮ ਪ੍ਰੇਰੋ ਸਵਾਮੀ ਤਿਤ ਮਾਰਗ ਹਮ ਜਾਤੇ ਰਾਮੇ ਰਾਮ ਮਨ ਹਰਸ ਤੀਰਾਤੇ ਸਤਸੰਗਤ ਮਿਲ ਰਾਮ।

ਸਾਤੇ ਤਿੰਨ ਕੇ ਭਾਵ ਦੁੱਖ ਸਭ ਬਿਨਸੇ ਜੋ ਗੁਰਮਤਿ ਰਾਮ ਰਸ ਖਾਤੇ ਜਿਨ ਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰਸੰਤੋਖ ਸਰ ਨਾਤੇ ਦੁਰਮਤ ਮਹਿਲ ਗਈ ਸਭ ਤਿੰਨ ਕੀ ਜੋ ਰਾਮ ਨਾਮ ਰੰਗ ਰਾਤੇ ਰਾਮ ਤੁਮ ਆਪੇ ਆਪ ਆਪ ਪ੍ਰਭ ਠਾਕਰ ਤੁਮ ਜਿਵੜੇ ਵਰਨਾ ਦਾਤੇ ਜਨ ਨਾਨਕ ਨਾਮ ਲੈ ਤਾ ਜੀਵੈ ਹਰ ਜਪੀਏ ਹਰ ਕਿਰਪਾ ਤੇ ਗੌੜੀ ਪੁਰਬ ਮਹੱਲਾ ਚੌਥਾ ਕਰੋ ਕਿਰਪਾ।

ਹਰ ਤਨ ਭੇਦ ਲਿਓ ਹਰ ਸੱਚ ਜਕਾਲ ਕੈ ਮੁਖ ਜਗਤ ਸਭ ਗ੍ਰਸਿਆ ਗੁਰ ਸਤਿਗੁਰ ਕੈ ਬਚਨ ਹਰ ਹਮ ਬਾਚੇ ਰਹਾਓ ਜਿਨ ਕੋ ਪ੍ਰੀਤ ਨਹੀਂ ਹਰ ਸੇਤੀ ਤੇ ਸਖਤ ਮੂੜੇ ਰਹਾਓ ਜਿਨ ਕੋ ਪ੍ਰੀਤ ਨਹੀਂ ਹਰ ਸੇਤੀ ਤੇ ਸਖਤ ਮੂੜ ਨਰਕਾ ਚੇ ਤਿਨ ਕੋ ਜਨਮ

ਤੋ ਮਨਮੁਖ ਗਰਭ ਗਲਾਡ ਹਮ ਜਾਣਿਆ ਕਛੁ ਨ ਜਾਣੇ ਆਗੇ ਜੋ ਹਰ ਰਾਖੇ ਤੂੰ ਠੰਡ ਹਮ ਭੂਲ ਚੁਗ ਗੁਰ ਕਿਰਪਾ ਤਾਰੋ ਜਨ ਨਾਨਕ ਕੁਤਰੇ ਕਾਂਡ ਗੌੜੀ ਪੂਰਬ ਮਾਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰੇ ਅਮਲ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੋਰ ਪਨ ਵੱਡਾ ਹੈ ਰਾਵ ਸਾਕਤ ਹਰ ਰਸ ਸਾਧਨਾ ਜਾਣਿਆ ਤਿਨ ਤਰਹਮੈ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੇ ਜਮ ਕਾਲ ਸਹੇ ਹਿਸਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਬਨਾਸੀ ਪੁਰਖ ਪਾ ਪਰਮੇਸ਼ਰ ਬਸੂਭ ਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਗੋੜੀਪੁਰ ਮਹੱਲਾ ਚੌਥਾ ਇਸ ਗੜ ਮਹਿ ਹਰ ਰਾਮ ਰਾਏ ਹੈ ਕਿਸ ਸਾਧ ਨ ਪਾਵੈ ਧੀਠਾ ਹਰ ਦੀਨ ਦਿਆਲ ਨਗਰੋਹ ਕੀ ਹਰ ਗੁਰ ਸਬਦੀ ਚੱਕ ਡੀਠਾ ਰਾਮ ਹਰ ਕੀਰਤਨ ਗੁਰ ਲਵੇ ਮੀਠਾ ਰਹਾਉ ਹਰ ਅਗਮ ਗੋਚਰ ਪਰ ਬ੍ਰਹਮ ਹੈ ਮਿਲ ਸਤਿਗੁਰ ਲਾਗ ਬਸੀਠਾ ਜਿਨ ਗੁਰ ਬਚਨ ਸੁਖਾਨ ਹੇਰੈ ਤਿਨ ਲਾਗੈ ਤਿਨ ਆਗੇ ਆਣ ਪ੍ਰੀਠਾ ਮਨਮੁਖ ਹੀ ਰਾਤ ਕਠੋਰ ਹੈ ਤਿਨ ਦਰਕਾਰ ਕਰੀਠਾ ਬਿਸੀਅਰ ਕੋ ਬਹੁ ਦੂਧ ਪਿਆਈਐ ਬੇਕਨ

ਦੜਾਇਆ ਮੁਖ ਮੁਸ ਭਾਗ ਸੁਭਾਗੇ ਰਾਮ ਗੁਰਮਤ ਹਰ ਲਿਵ ਲਾਗੇ ਰਹਾਓ ਘੜ ਘੜ ਰਮਈਆ ਰਮਤ ਰਾਮ ਰਾਹੇ ਗੁਰ ਸ਼ਬਦ ਗੁਰੂ ਲਿਵ ਲਾਗੇ ਹਾਂ ਮਨ ਤਨ ਦੇ ਵਕਾਟ ਗੁਰੂ ਕੋ ਮੇਰਾ ਭਰਾਮ ਪਾਓ ਗੁਰ ਬਚਨੀ ਭਾਗੇ ਅੰਧਿਆਰੇ ਦੀਪ ਗਿਆਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨਸ ਬਿਨਾਸਿਓ ਘਰ ਵਸਤ ਲਹੀ ਮਨ ਜਾਗੇ ਸਾਕਤ ਬਦਕ ਮਾਇਆ ਧਾਰੀ ਤਿੰਨ ਜਮ ਜੋਹਨ ਲਾਗੇ ਉਨ ਸਤਿਗੁਰ ਅਗਰ ਸੀਛ ਨ ਵਿੱਚ ਆਵੇ ਆਵੇ ਜਾਹੇ ਭਾਗੇ ਹਮਰਾ ਬਿਨੋ ਸੁਨੋ ਪ੍ਰਭ ਠਾਕੁਰ ਹਮ ਸਰਨ ਪ੍ਰਭੂ ਹਰ ਮੰਗੇ ਜਿਨ ਨਾਨਕ ਲਾਜਪਾਤ ਗੁਰੂ ਹੈ ਸਿਰ ਵੇਚਿਓ ਸਤਿਗੁਰ ਅਗੇ ਗੌੜੀ ਗੁਰੂ ਮਹੱਲਾ ਚੌਥਾ ਹਮ ਅਹੰਕਾਰ ਅਹੰਕਾਰ ਅਗਿਆਨ ਮਤ ਹੈ ਗੁਰ ਮਿਲੇ ਆਪ ਗਵਾਇਆ ਹਮੇ ਰੋਗ ਗਿਆ ਸੁਖ ਪਾਇਆ ਧਨ ਧਨ ਗੁਰੂ ਹਰ ਰਾਇਆ ਰਾਮ ਗੁਰ ਕੇ ਬਚਨ ਹਰ ਪਾਇਆ ਰਾਮ ਮੇਰੇ ਹੀਰੇ ਪ੍ਰੀਤ ਰਾਮ ਰਾਇ ਕੀ ਗੁਰ ਮਾਰਗ ਪੰਥ ਬਤਾਇਆ ਮੇਰਾ ਜੇ ਪਿੰਡ ਸਭ ਸਤਿਗੁਰ ਆਗੇ ਜਿਨ ਵਿਛੜਿਆ ਹਰ ਗੱਲ ਲਾਇਆ ਮੇਰੇ ਅੰਤਰ ਪ੍ਰੀਤ ਲਗੀ ਦੇਖਣ ਕੋ ਗੁਰ ਹਿਰਦੇ ਨਾਲ ਦਿਖਾਇਆ ਸਹਿਜ ਆਨੰਦ ਪਿਆ ਮਨ ਮੋਰੈ ਗੁਰ ਅਗੇ ਆਪ ਵਿੱਚ ਆਇਆ ਹਮ ਪਾਰ ਪਾਪ ਬੋਕੀ ਨੇ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸਰਣਾਗਤਿ ਆਏ ਹਰ ਰਾਖੋ ਲਾਜ ਹਰ ਪਾਇਆ ਗੁੜੀ ਪੂਰਬੀ ਮਹੱਲਾ ਚੌਥਾ ਗੁਰਮਤ ਬਾਜ ਸਭ ਦੇ ਅਨਾਹਦ ਗੁਰਮਤ ਮਨੁਆ ਗਾਵੈ ਵਡਭਾਗੀ ਗੁਰਦਰਸਨ ਪਾਇਆ ਧਨ ਧਨ ਗੁਰੂ ਲਿਵ ਲਾਵੈ ਗੁਰਮੁਖਾਰ ਲਿਵ ਲਾਵੈ ਰਾਓ ਹਮਰਾ ਠਾਕੁਰ ਸਤਿਗੁਰ ਪੂਰਾ ਮਨ ਗੁਰ ਕੇ ਕਾਰ ਕਮਾਵੈ ਹਮ ਮਲ ਮਲ ਧੋਵੇ ਪਾਪ ਗੁਰੂ ਕੇ ਹਮ ਮਲ ਮਲ ਧੋਵੇ ਪਾਪ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੈ ਹਿਰਦਾ ਗੁਰਮਤਿ ਰਾਮ ਰਸਾਇਣ ਜਿਵਾ ਹਰ ਗੁਣ ਗਾਵੈ ਮਨ ਰਸਕ ਰਸਕ ਹਰ ਸਾਗਾਨੇ ਫਿਰ ਬਹੁੜਨ ਭੂਖ ਲਗਾਵੈ ਕੋਈ ਕਰੇ ਉਪਾਵ ਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨਾ ਪਾਵੈ ਜਨ ਨਾਨਕ ਕਹੋ ਹਰ ਕਿਰਪਾ ਧਾਰੀ ਮਤ ਗੁਰਮ ਨਾਮ ਦ੍ਰਿੜਾਵੈ ਰਾ ਗੌੜੀ ਮਾਝ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮ ਮਤ ਮਾਤਾ ਮਤ ਜੀਉ ਨਾਮ ਮੁਖ ਰਾਮਾ ਸੰਤੋਖ ਪਿਤਾ ਗਰ ਗੁਰ ਪੁਰਖ ਜਨਮਾ ਵਡਭਾਗੀ ਮਿਲ ਰਾਮਾ ਗੁਰ ਜੋਗੀ ਪੁਰਖ ਮਿਲਿਆ ਰੰਗਮਾਣੀ ਜੀਉ ਗੁਰੂ ਹਰ ਰੰਗ ਰਤੜਾ ਸਦਨ ਨਿਰਬਾਣੀ ਜੀਓ ਵਡਭਾਗੀ ਮੇਲੇ ਸੁਗੜ ਸੁਜਾਣੀ ਜੀਓ ਮੇਰਾ ਮੰਤਨ ਹਰ ਰੰਗ ਭਿੰਨਾ ਆਵੋ ਸੰਤੋ ਮਿਲ ਨਾਮ ਜਪਾਵੇ ਸੰਗਤ ਨਾਮ ਸਦਾ ਲੈ ਲਾਹ ਜੀਓ ਕਰ ਸੇਵਾ ਸੰਤਾ

ਕੋਹ ਕਿਹੜਾ ਸ਼ਬਦ ਮੁੱਖ ਪਾਇਆ ਜੀਓ, ਹਰ ਅੰਮ੍ਰਿਤ ਬੁੱਟੜਾ ਮਿਲਿਆ ਹਰ ਰਾਇਆ ਜੀਓ, ਜੇ ਨਾਨਕ ਪ੍ਰੇ ਅੰਮ੍ਰਿਤ ਨਾ ਗੋੜੀ ਮਾਝ ਮਹੱਲਾ ਚੌਥਾ, ਆਉ ਸਕੀ ਗੁਣ ਕਾਮਣ ਕਰੀਹਾ ਜੀਓ, ਮਿਲ ਸੰਤ ਜਨਾ ਰੰਗ ਮਾਣ ਰਲੀਆ ਜੀਓ, ਗੁਰਦੀਪਕ ਗਿਆਨ ਸਦਾ ਮਨ ਬਲੀਆ ਜੀਓ, ਹਰ ਤੁੱਠੇ ਢੋਲ ਢੋਲ ਮਿਲਿਆ ਜੀਓ, ਮੇਰੇ ਮੰਤ ਪ੍ਰੇਮ ਲੱਗਾ ਹਰ ਢੋਲੇ ਜੀਓ, ਮੈਂ ਮੇਲੇ ਮਿੱਤਰ ਸਤਿਗੁਰ ਵੇ ਚੋਲੇ ਜੀਓ, ਮਨ ਦੇਵਾਂ ਸੰਤਾਂ ਮੇਰਾ ਪ੍ਰਭ ਮੇਲੇ ਜੀਓ, ਹਰ ਵਿਟੜੇ ਹੋ ਸਦਾ ਕੁਲੇ ਜੀਓ, ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ, ਕਰ ਕਿਰਪਾ ਮਨ ਵਸ ਜੀਓ, ਮਨ ਚੰਦੜਾ ਫਲ ਪਾਇਆ ਮੇਰੇ ਗੋਵਿੰਦਾ, ਗੁਰਪੁਰਾ ਵੇਗ ਵੇਗਸ ਜੀਓ, ਹਰ ਨਾ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ, ਮਨ ਅਨੁਦਿਨ ਅਨੰਦਰ ਹੱਸ ਜੀਓ, ਹਰ ਪਾਇੜਾ ਵਡਭਾਗੀ ਮੇਰੇ ਗੋਵਿੰਦਾ, ਨਿਤ ਲੈ ਲਾ ਮਨ ਹੱਸ ਜੀਓ, ਹਰ ਆਪ ਪਾਏ ਹਰ ਆਪੇ ਵੇਖੇ ਹਰ ਆਪੇ ਕਰ ਲਾਇਆ ਜੀਓ, ਇੱਕ ਖਾਵੇ ਬਖਸ਼ ਤੁੱਟ ਨਾ ਆਵੇ, ਇੱਕ ਨਾ ਫਿੱਕਾ ਪਾਇਆ ਜੀਓ, ਇੱਕ ਰਾਜੇ ਤਖਤ ਬਹੇ ਨਿਤ ਸੁਖੀਏ, ਇੱਕ ਨਾ ਭਿੱਖ ਮੰਗਾਇਆ ਜੀਓ, ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ, ਜਾਂ ਨਾਨਕ ਨਾਮ ਧਿਆਇਆ ਜੀਓ, ਗੋੜੀ ਮਾਝ ਮਹੱਲਾ ਚੌਥਾ, ਮਨ ਮਾਹੀ ਮੇਰੇ ਗੋਵਿੰਦਾ, ਹਰ ਰੰਗ ਰਤਾ ਮਨ ਮਾਹੀ ਜੀਓ, ਹਰ ਰੰਗ ਨਾਲ ਨਾ ਲਖੀਏ ਮੇਰੇ ਗੋਵਿੰਦਾ, ਗੁਰਪੂਰਾ ਲੱਖ ਲਖਾਹੀ ਜੀਓ, ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਵਿੰਦਾ, ਸਭ ਦਲਦ ਦੁੱਖ ਲੈ ਜਾਹੀ ਜੀਓ, ਹਰ ਪਦ ਉਤਮ ਪਾਇਆ ਮੇਰੇ ਗੋਵਿੰਦਾ, ਵਡਭਾਗੀ ਨਾਮ ਸਮਾਹੀ ਜੀਓ, ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ, ਕਿੰਨੇ ਹਰ ਪ੍ਰਭ ਡਿਠਣਾ ਨੈਣੀ ਜੀਓ, ਮੇਰਾ ਮਨ ਤਨ ਬਹੁਤ ਬੈਰਾਗਿਆ ਮੇਰੇ ਗੋਵਿੰਦਾ, ਹਰ ਬਾਜ ਧਨ ਕਮਲੈਣੀ ਜੀਓ, ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ, ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ, ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ, ਮੈਂ ਸੁੱਖ ਵਿਹਾਣੀ ਰਹਿਣੀ ਜੀਓ, ਮੈਂ ਮੇਲੋ ਸੰਤ ਮੇਰਾ ਹਰ ਪ੍ਰਭ ਸੱਜਣ, ਮੈਂ ਮਨ ਤਨ ਭੁੱਖ ਲਗਾਈਆ ਜੀਓ, ਹੋ ਰਹਿ ਨਾ ਸਕੋ ਬਿਨ ਦੇਖੇ ਪ੍ਰੀਤਮ, ਹੋ ਰਹਿ ਨਾ ਸਕੋ ਦੇਖੇ ਮੇਰੇ ਪ੍ਰੀਤਮ, ਮੈਂ ਅੰਤਰ ਬਿਰਹੋ ਹਰ ਲਾਈਆ ਜੀਓ, ਹਰ ਹਰਾਇਆ ਮੇਰਾ ਸੱਜਣ ਪਿਆਰਾ, ਗੁਰਮਿਲੇ ਮੇਰਾ ਮਨ ਜੀਵਾਇਆ ਜੀਓ, ਮੇਰੇ ਮਨ ਤਨ ਆਸਾ ਪੂਰੀਆ ਮੇਰੇ ਗੋਵਿੰਦਾ, ਹਰ ਮਿਲਿਆ ਮਨ ਵਧਾਈਆ ਜੀਓ, ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ, ਹੋ ਤੁਧ ਵਿਟੜਿਓ ਸਾਧ ਵਾਰੀ ਜੀਓ, ਮੇਰੇ ਮਨ ਤਨ ਪ੍ਰੇਮ ਪ੍ਰਮਗਾ ਮੇਰੇ ਗੋਵਿੰਦਾ, ਹਰ ਪੂੰਜੀ ਰਾਖ ਹਮਾਰੀ ਜੀਓ, ਸਤਿਗੁਰ ਵਿਸ਼ਟ ਮਿਲੇ ਮੇਰੇ ਗੋਵਿੰਦਾ, ਹਰ ਮੇਲੇ ਕਰ ਰਹਿ ਵਾਰੀ ਜੀਓ, ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ, ਜਾਂ ਨਾਨਕ ਸਰਨ ਤੁਮਾਰੀ ਜੀਓ, ਗੋੜੀ ਮਾਝ ਮਹੱਲਾ ਚੌਥਾ, ਚੋਜੀ ਮੇਰੇ ਗੋਵਿੰਦਾ ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ, ਹਰ ਆਪੇ ਕਾਨ ਪਾਏਦਾ ਮੇਰੇ ਗੋਵਿੰਦਾ, ਹਰ ਆਪੇ ਗੋਪੀ ਖੋਜੀ ਜੀਓ, ਹਰ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ, ਆਪੇ ਰਸਿਆ ਭੋਗੀ ਜੀਓ, ਹਰ ਸੁਜਾਣ ਨਾ ਭੁੱਲੇ ਮੇਰੇ ਗੋਵਿੰਦਾ, ਆਪੇ ਸਤਿਗੁਰ ਜੋਗੀ ਜੀਓ, ਆਪੇ ਜਗਦ ਪਾਏ ਦਾ ਮੇਰੇ ਗੋਵਿੰਦਾ, ਹਰ ਆਪ ਖਿਲੇ ਬਹੁ ਰੰਗੀ ਜੀਓ, ਇੱਕ ਨਾ ਭੋਗ ਭੁਗਾਏ ਦਾ ਮੇਰੇ ਗੋਵਿੰਦਾ, ਇੱਕ ਨਗਨ ਫਿਰੇ ਨਗਨੰਗੀ ਜੀਓ, ਆਪੇ ਜਗਤ ਪਾਏ ਦਾ ਮੇਰੇ ਗੋਵਿੰਦਾ, ਹਰ ਦਾਨ ਦੇਵ ਸਭ ਮੰਗੀ ਜੀਓ, ਭਗਤਾ ਨਾਮ ਆਧਾਰ ਹੈ ਮੇਰੇ ਗੋਵਿੰਦਾ, ਹਰ ਕਥਾ ਮੰਗੇ ਹਰ ਚੰਗੀ ਜੀਓ, ਹਰ ਭਗਤ ਕਰਾਏ ਦਾ ਮੇਰੇ ਗੋਵਿੰਦਾ, ਹਰ ਭਗਤ ਲੋਚ ਹਰ ਭਗਤਾਂ ਲੋਚ ਮਨ ਪੂਰੀ ਜੀਓ, ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ, ਰੱਬ ਰਹਿ ਨੇ ਦੂਰੀ ਜੀਓ, ਹਰ ਅੰਤਰ ਬਾਹਰ ਆਪ ਹੈ ਮੇਰੇ ਗੋਵਿੰਦਾ, ਹਰ ਆਪ ਰਹਿਆ ਭਰਪੂਰੀ ਜੀਓ, ਹਰ ਆਤਮ ਰਾਮ ਵਸਾਰਿਆ ਮੇਰੇ ਗੋਵਿੰਦਾ, ਹਰ ਵੇਖਿਆ ਬਹਦੂਰੀ ਜੀਓ, ਹਰ ਅੰਤਰ ਵਾਜਾ ਪਾਉਣਾ ਮੇਰੇ ਗੋਵਿੰਦਾ, ਹਰ ਆਪ ਵਜਾਏ ਤੇ ਵਾਜੈ ਜੀਓ, ਹਰ ਅੰਤਰ ਨਾਮ ਨਿਧਾਨ ਹੈ ਮੇਰੇ ਗੋਵਿੰਦਾ, ਗੁਰਸਬਦੀ ਹਰ ਪ੍ਰਭ ਗਾਜੈ ਜੀਓ, ਆਪੇ ਸਰਨ ਪਵਾਏ ਦਾ ਮੇਰੇ ਗੋਵਿੰਦਾ, ਹਰ ਭਗਤ ਜਨਾ ਰਾਖ ਲਾਜੈ ਜੀਓ, ਵਟਭਾਗੀ ਮੇਲ ਸੰਗਤੀ ਮੇਰੇ ਗੋਵਿੰਦਾ, ਜਨ ਨਾਨਕ ਨਾਮ ਸਿਦਕਾ ਜੈ ਜੀਓ, ਗੋੜੀ ਮਾਝ ਮਹੱਲਾ ਚੌਥਾ, ਮੈਂ ਹਰ ਨਾ ਮੈਂ ਹਰ ਬਿਰਹੋ ਲਗਾਈ ਜੀਓ, ਮੇਰਾ ਹਰ ਪ੍ਰਭ ਮੇਲ ਮੇਲ ਮੇਰਾ ਹਰ ਪ੍ਰਭ ਮਿਤ ਮਿਲ ਸੁਖ ਪਾਈ ਜੀਓ, ਹਰ ਪ੍ਰਭ ਦੇਖ ਜੀਵੈ ਮੇਰੀ ਮਾਈ ਜੀਓ, ਮੇਰਾ ਨਾਮ ਸਕਾਰ ਭਾਈ ਜੀਓ, ਗੁਣ ਗਾਵਾ ਸੰਤ ਜੀਓ, ਮੇਰੇ ਹਰ ਪ੍ਰਭ ਕੇਰੇ ਜੀਓ,
जप गुरमुख नाम जियो भाग वडेरे जियो हर हर नाम जियो प्राण हर मेरे जियो फिर बहुड़न पवजल फेरे जियो क्यों हर प्रभ वेखा मेरे मन तन चाओ जियो हर मेलो संत जियो मान लगा पाओ जियो गुरसबदी पाइये हर प्रीतम राहो जियो वड़भागे जप नाओ जियो मेरे मन तन वडड़ी गोविंद प्रभ आसा जियो हर मेलो संत जियो गोविंद प्रभ पासा जियो सतगुर मत नाम सदा प्रगासा जियो जन नानक पूरे अड़ी मन आसा जियो गौड़ी माज महला चौथा

ਹਰ ਬਾਣ ਜੀਓ, ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਣ ਜੀਓ, ਗੁਰ ਮੇਲੇ ਸੰਤ ਹਰ ਸੁਗੜ ਸੁਜਾਣ ਜੀਓ, ਹੋ ਨਾਮ ਵਿਟੋਂ ਕੁਰਬਾਨ ਜੀਓ, ਹੋ ਹਰ ਹਰ ਸੱਜਣ ਹਰ ਮੀਤ ਦਸਾਈ ਜੀਓ, ਹਰ ਦਸੋ ਸੰਤੋਹ ਜੀ ਹਰ ਖੋਜ ਪੁਆਈ ਜੀਓ, ਸਤਿਗੁਰ ਤੁਠੜਾ ਦੱਸੇ ਹਰ ਪਾਈ ਜੀਓ, ਹਰ ਨਾਮੇ ਨਾਮ ਸਮਾਏ ਜੀਓ, ਮੈਂ ਵੇਦਨ ਪ੍ਰੇਮ ਹਰ ਬ੍ਰਹ ਲਗਾਈ ਜੀਓ, ਗੁਰਸਰ ਦਾ ਪੂਰ ਅੰਮ੍ਰਿਤ ਮੁਖ ਪਾਈ ਜੀਓ, ਹਰ ਹੋ ਦਿਆਲ ਹਰ ਨਾਮ ਧਿਆਈ ਜੀਓ, ਜਨ ਨਾਨਕ ਹਰ ਰਸ ਪਾਈ ਜੀਓ, ਮਹੱਲਾ ਪੰਜਵਾਂ ਰਾਗ ਗੌੜੀ ਗੁਆਰੇ ਦੀ ਚੁੱਪ ਦੇ ਓਅੰਕਾਰ ਸਤਿਗੁਰ ਪ੍ਰਸਾਦਿ।

ਸੁਣਿਆ ਮੁਖ ਸਲਾਣ ਮਨ ਦਾ ਸੁਣਿਆ ਜੋਗ ਜੁਗਾ ਤਨ ਭੇਦ ਸੁਣਿਆ ਸਾਹ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅੱਠ ਸਰਕਾਈ ਸੁਨਾਨ ਸੁਣਿਆ ਪੜ ਪੜ ਭਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂ ਭਾਵ ਕਾ ਨਾਸ ਸੁਣਿਆ

ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰੰਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤਵੈ ਸਰਬ ਸੰਭਾਲੇ ਵਾਜੇ ਨਾਦਾ ਨੇ ਕਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੇ ਸੋ ਕਹਿਣ ਕਿਤੇ ਗਾਵਣ ਹਾਰੇ ਗਾਵਾ ਤੁਨੂੰ ਪੌਣ ਪਾਣੀ ਵੈ ਸੁੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਈ ਜਾਣਾ ਲਿਖ ਲਈ ਧਰਮ ਵਿਚਾਰੇ ਗਾਵਾ ਈਸ਼ਰ ਬ੍ਰਹਮਾ ਦੇਵੇ ਸੋਨ ਸਦਾ ਸੁਵਾਰੇ ਗਾਵਾ ਇੰਦਨ ਦਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿਰ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਾ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੇ ਸਰ ਜੁਗ

ਵਾਹਿਗੁਰੂ ਸਾਹਿਬ ਜੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਦਿ ਗੁਰ ਏ ਨਮਹ ਜੁਗਾਦ ਗੁਰ ਏ ਨਮਹ ਸਤਿਗੁਰ ਏ ਨਮਹ ਸ੍ਰੀ ਗੁਰਦੇਵ ਏ ਨਮਹ ਅਸ਼ਪਦੀ

ਕਰਨਾਵੇ ਕਾਂਖੀ ਕਹਿ ਦਰ ਤੁਹਾਰੋ ਨਾਨਕ ਨੂੰ ਸੰਗਮੋ ਉਧਾਰੋ ਸੁਖ ਮਨੀ ਸੁਖਮਰ ਪ੍ਰਭਨਾਮ ਭਗਤ ਨਾ ਕੇ ਮਨ ਵਿਸਰਾਮ ਰਾਹੋ ਪ੍ਰਭ ਕੇ ਸਿਮਰਨ ਗਰਭ ਨਾਮ ਬਸਾਏ ਪ੍ਰਭ ਕੇ ਸਿਮਰਨ ਦੁਖ ਜਮ ਨਸਾਏ ਪ੍ਰਭ ਕੇ ਸਿਮਰਨ ਕਾਲ ਪਰ ਹਰ

ਸਾਗਤ ਸੰਗਤ ਦੇ ਸਭ ਆਪ ਆਪੇ ਜਾਣਾ ਸਾ ਪਢਾਏ ਨਾਨ ਸਾ ਪ੍ਰਭੂ ਬਨਿਆਏ ਸਾਗਤ ਸੰਗਨ ਕਬੂ ਧਾਵੈ ਸਾਗਤ ਸੰਗ ਸਦਾ ਸੁਖ ਪਾਵੈ ਸਾਧ ਸੰਗ ਵਸੋ ਗੋਚਰ ਲੈ ਸਾਧੂ ਕੈ ਸੰਗਿਆ ਦਰਸਾ ਹੈ ਸਾਗ

ਭੋਜਨ ਇਸ ਮੈਂ ਬਸੈ ਕਬੋ ਸੋਗ ਹਰਿ ਕਾ ਰੰਗ ਹਸੈ ਕਬੋ ਨਿੰਦ ਚਿੰਦ ਬਿਵਹਾਰ ਕਬੋ ਬਾ ਕਾਸ ਪਾਇਆਲ ਕਬੋ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾ ਮਨਹਾਰ ਕਬੋ ਨਿਰਤ ਕਰੈ ਬਹੁ ਭਾਲ ਕਬੋ ਸੋਇ ਰਹਿ ਦਿਨ ਰਾਤ ਕਬੋ ਮਹਾਂ ਕ੍ਰੋਧ ਬਿਕਰਾਲ ਕਬੋ

ठाकुर का सेवक का

ਧਨਾ ਹਰ ਪੁੰਜੇ ਸੰਜ ਕਰੋ ਵਿਵਹਾਰ ਸੁਦਰ ਗਿਆ ਜੈਕਾਰ ਸਰਵ ਨਿਰੰਤਰ ਏਕੋ ਦੇਖ ਕੋ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪੇ ਕੋ ਸਾਲਾ ਇੱਕ ਸਿਮਰ ਏਕੋ ਮਨਿਆ ਇੱਕ ਗੁਣ ਗਾਓ ਅਨੰਤ ਮੰਥਨ ਜਾਪੇ ਭਗਵੰਤ।

ਤਰਾ ਤਬ ਕਵਨ ਨਿਡਰ ਕਵਨ ਕਦ ਡਰੈ ਆਪਨ ਜਲ ਦਾਵ ਕਰਨੇ ਹਾਰ ਨਾਨਕ ਠਾਕੁਰਾ ਗਮ ਅਪਾਰ ਆਪਣਾ ਸਿਸੁਕੇ ਆਪਣੇ ਆਸਨ ਤੈ ਜਨਮ ਮਰਨ ਕਹੋ ਕਹਾ ਬਿਨਾਸਨ ਜਪ।